ਆਕਾਸ਼ਵਾਣੀ ਐਫ ਐਮ ਰੇਨਬੋ ਤੇ ਹੁਣ ਪੇਸ਼ ਹੈ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਪਰਿਚੇ ਦੇ ਤਹਿਤ। ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ 6:05 ਤੇ ਸਰਵਣ ਕਰੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ। ਐਫ ਐਮ ਨਿਊਜ਼ ਹੈਡਲਾਈਨਸ ਸਵੇਰੇ 7 ਵਜੇ ਤੇ ਉਸ ਤੋਂ ਠੀਕ ਬਾਅਦ 7:02 ਤੇ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕਰਾਂਗੇ ਗੁੱਡ ਮਾਰਨਿੰਗ ਜਲੰਧਰ, ਜੋ ਚੱਲੇਗਾ 8:30 ਤੱਕ। ਸਵੇਰੇ 8:30 ਪੰਜਾਬੀ ਖਬਰਾਂ ਸੁਣ ਪਾਉਂਗੇ ਤੇ 8:40 ਤੇ ਸਾਡਾ ਖਾਸ ਸੈਗਮੈਂਟ ਜਿਸ ਦੇ ਵਿੱਚ ਨੌਨ ਸਟੋਪ ਪੰਜਾਬੀ ਬੀਟ ਸੌਂਗਸ ਸੁਣੋਗੇ ਤੁਸੀਂ, ਸੈਗਮੈਂਟ ਰਹੇਗਾ ਅੱਡੀ ਟੱਪਾ। ਐਫ ਐਮ ਨਿਊਜ਼ ਹੈਡਲਾਈਨਸ ਸਵੇਰੇ 7 ਵਜੇ, ਮਾਫ ਕਰਨਾ ਸਵੇਰੇ 9 ਵਜੇ, ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਦੇ ਵਿੱਚ ਤੁਸੀਂ ਵੀ ਆਪਣੇ ਆਡੀਓ ਮੈਸੇਜਿਸ ਭੇਜ ਕੇ ਵਟਸਐਪ ਦੇ ਜ਼ਰੀਏ ਸ਼ਾਮਿਲ ਹੋ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਐਫ ਐਮ ਨਿਊਜ਼ ਹੈਡਲਾਈਨਸ ਸਵੇਰੇ 10 ਵਜੇ, ਔਰ ਉਸ ਤੋਂ ਠੀਕ ਬਾਅਦ ਪ੍ਰੋਗਰਾਮ ਗੀਤ ਬਹਾਰ 11 ਵਜੇ ਦੇ। ਐਫ ਐਮ ਨਿਊਜ਼ ਹੈਡਲਾਈਨ ਸੁਣਨ ਤੋਂ ਠੀਕ ਬਾਅਦ ਤੁਹਾਡਾ ਮਨ ਪਸੰਦੀਦਾ ਫੋਨ ਇਨ ਫਰਮਾਇਸ਼ੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਕਰਾਂਗੇ ਪੰਜਾਬੀ ਤੜਕਾ। ਐਫ ਐਮ ਨਿਊਜ਼ ਹੈਡਲਾਈਨਸ ਦੁਪਹਿਰ 12 ਵਜੇ, ਔਰ ਉਸ ਤੋਂ ਠੀਕ ਬਾਅਦ ਤੁਹਾਡੇ ਪਿਆਰੇ ਘਰ ਨੂੰ ਹੋਰ ਜ਼ਿਆਦਾ ਪਿਆਰਾ ਅਤੇ ਖੂਬਸੂਰਤ ਬਣਾਉਣ ਲਈ ਟਿਪਸ ਦਿੰਦਾ ਹੋਇਆ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਹੋਮ ਸਵੀਟ ਹੋਮ। ਦੁਪਹਿਰ 1 ਵਜੇ ਮਿਡ ਡੇ ਮੈਲੇਡੀਜ਼ ਪ੍ਰੋਗਰਾਮ ਦਰਮਿਆਨ 1:40 ਤੋਂ 1:50 ਤੱਕ ਪੰਜਾਬੀ ਖਬਰਾਂ। ਦੁਪਹਿਰ 2 ਵਜੇ ਪ੍ਰੋਗਰਾਮ ਦਿਲਾਜ ਸ਼ਾਇਰ ਹੈ। 2:30 ਤੇ ਐਫ ਐਮ ਰੇਨਬੋ ਦਿੱਲੀ ਕੇਂਦਰ ਤੋਂ ਸਾਡਾ ਖਾਸ ਪ੍ਰੋਗਰਾਮ ਸੁਣ ਪਾਉਂਗੇ ਐਨ ਸੀ ਈ ਆਰ ਟੀ ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ।

ਦੁਪਹਿਰ 3 ਵਜੇ FM ਰੇਨਬੋ ਦਿੱਲੀ ਕੇਂਦਰ ਤੋਂ ਹੀ ਖਾਸ ਪ੍ਰੋਗਰਾਮ ਰੇਡੀਓ ਡਾਕਟਰ। FM ਰੇਨਬੋ ਜਲੰਧਰ ਕੇਂਦਰ ਤੋਂ ਸ਼ਾਮ 4 ਵਜੇ ਪ੍ਰੋਗਰਾਮ ਹੈਲੋ ਜਲੰਧਰ, ਸ਼ਾਮ 5 ਵਜੇ ਯੁਵਾ ਦੋਸਤ ਲੈ ਕੇ ਆਉਣਗੇ ਪ੍ਰੋਗਰਾਮ ਯੁਵਾਣੀ, ਸ਼ਾਮ 6 ਵਜੇ ਸਾਡਾ ਖਾਸ ਦ ਈਵਨਿੰਗ ਸ਼ੋਅ ਇੰਜੋਏ ਕਰੋਗੇ ਲਵ ਯੂ ਜ਼ਿੰਦਗੀ। ਪ੍ਰੋਗਰਾਮ ਦਰਮਿਆਨ 6:20 ਤੋਂ 6:30 ਤੱਕ ਪ੍ਰਾਦੇਸ਼ਿਕ ਖਬਰਾਂ ਤੇ ਮੁੜ ਜਾਰੀ ਰਹੇਗਾ 7 ਤੱਕ ਲਵ ਯੂ ਜ਼ਿੰਦਗੀ। ਤਾਜ਼ਾ ਖਬਰਾਂ ਤੋਂ ਜਾਣਕਾਰੀ ਲੈ ਪਾਉਂਗੀ ਇੱਕ ਵਾਰੀ ਫਿਰ ਤੋਂ ਸ਼ਾਮ 7 FM ਨਿਊਜ਼ ਹੈਡਲਾਈਨਸ ਦੇ ਜ਼ਰੀਏ, ਔਰ ਇਸ ਤੋਂ ਠੀਕ ਬਾਅਦ 7:02 ਤੇ ਪ੍ਰੋਗਰਾਮ ਫਿਲਮੀ ਦੁਨੀਆ, 7:30 ਫੀਫਾ ਵਰਲਡ ਕੱਪ 2026 ਦੀ ਹਾਈਲਾਈਟਸ ਸੁਣੋਗੇ 2 ਦੇ ਲਈ, ਰਾਤ 8 FM ਨਿਊਜ਼ ਹੈਡਲਾਈਨਸ, ਔਰ ਉਸ ਤੋਂ ਠੀਕ ਬਾਅਦ ਇਨਫੋ ਟਾਈਮਸ, ਰਾਤ 9 ਇੱਕ ਵਾਰੀ ਫਿਰ ਤੋਂ ਸੁਣ ਪਾਉਂਗੇ FM ਨਿਊਜ਼ ਹੈਡਲਾਈਨਸ, ਔਰ ਉਸ ਤੋਂ ਠੀਕ ਬਾਅਦ ਤੁਹਾਡੀਆਂ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਵਾਂਗੇ ਦਿਲ ਚਾਹਤਾ ਹੈ। ਰਾਤ 10 ਪ੍ਰੋਗਰਾਮ ਸ਼ਾਮੇ ਗਜ਼ਲ ਅਤੇ ਰਾਤ 10:30 ਸਾਡੀ ਸਭਾ ਦਾ ਆਖਰੀ ਪ੍ਰੋਗਰਾਮ ਪੇਸ਼ ਕਰਾਂਗੇ ਇੱਕ ਪਿਆਰ ਕਾ ਨਗਮਾ ਹੈ। ਇਹ ਸਨ ਸਾਡੇ ਅੱਜ ਦੇ ਹੁਣ ਤੋਂ ਲੈ ਕੇ ਰਾਤ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ, ਅਤੇ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਸਰਵਣ ਕਰੋਗੇ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਕਹਿੰਦੇ ਨੇ ਜਿਸ ਵੀ ਗੁਰੂ ਨੂੰ ਮਨ ਦੇ ਵਿੱਚ ਧਾਰੀਏ ਜਾਂ ਪਰਮਾਤਮਾ ਜਾਂ ਈਸ਼ਵਰ ਦੇ ਜਿਸ ਵੀ ਸਰੂਪ ਨੂੰ ਅਸੀਂ ਮੰਨਦੇ ਹਾਂ, ਉਸ ਸਰੂਪ ਨੂੰ ਮੰਨਣ ਦੇ ਨਾਲੋਂ ਜੇਕਰ ਅਸੀਂ ਉਸਦਾ ਨਾਮ ਸਿਮਰਨ ਕਰੀਏ ਤੁਰ ਅੰਦਰ ਤੋਂ ਹਰ ਵੇਲੇ, ਅਤੇ ਪਰਮਾਤਮਾ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਾਨੂੰ ਇਸ ਭਵਸਾਗਰ ਰੂਪੀ ਦੁਨੀਆ ਤੋਂ ਤਾਰ ਸਕਦਾ ਹੈ।

ਜੇਕਰ ਅਸੀਂ ਮਨ ਤੋਂ, ਆਪਣੀ ਸੋਚ ਤੋਂ ਅਤੇ ਆਪਣੇ ਕਰਮ ਤੋਂ ਹਰ ਦੂਸਰੇ ਇਨਸਾਨ ਦੀ ਪੀੜਾ ਨੂੰ, ਉਹਦੇ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਆਪਣੇ ਅੰਦਰ ਮਨੁੱਖਤਾ ਦਾ ਭਾਵ, ਇਨਸਾਨੀਅਤ ਦਾ ਭਾਵ ਜ਼ਿੰਦਾ ਰੱਖੀਏ, ਅਤੇ ਹਰ ਮੁਸ਼ਕਿਲ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਰਹੀਏ, ਅਤੇ ਉਹ ਸਾਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ।

FM 102.7 ਮੈਗਾਹਰਟਜ਼ ਦੇ ਨਾਲ ਨਾਲ ਅਸੀਂ 103.6 ਮੈਗਾਹਰਟਜ਼ ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ 102.7 ਅਤੇ 103.6 ਮੈਗਾਹਰਟਜ਼ ਦੇ।

ਹੁਣ ਤੁਸੀਂ ਐਫਐਮਐਨ 102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ ਦੇ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

102.7 ਮੈਗਾਹਰਟਜ਼ ਦੇ ਨਾਲ ਨਾਲ 103.6 ਮੈਗਾਹਰਟਜ਼ 'ਤੇ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਨਾਲ ਸਜਿਆ ਹੋਇਆ ਪ੍ਰੋਗਰਾਮ ਵੰਦਨਾ।

ਐਫ ਐਮ ਰੇਨਬੋ ਦੀ ਘੜੀ ਤੇ ਸਵੇਰ ਦੇ 7 ਵਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਭਾਰਤ ਪੱਛਮੀ ਏਸ਼ੀਆ ਵਿਚ ਵਾਪਰ ਰਹੀਆਂ ਘਟਨਾਵਾਂ ਤੇ ਨੇੜਿਓ ਨਜ਼ਰ ਰੱਖ ਰਿਹਾ। ਵਿਦੇਸ਼ ਮੰਤਰਾਲੇ ਨੇ ਇਰਾਨੀ ਦੂਤਘਰ ਦੇ ਉਪ ਮਿਸ਼ਨ ਮੁਖੀ ਨੂੰ ਤਲਬ ਕੀਤਾ ਅਤੇ ਵਪਾਰਕ ਸਮੁੰਦਰੀ ਜਹਾਜ਼ਾਂ ਉਪਰ ਹਮਲਿਆਂ ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਆਮਦਨ ਕਰ ਵਿਭਾਗ ਨੇ ਵਿੱਤੀ ਸਾਲ 2026-27 ਵਿੱਚ ਹੁਣ ਤੱਕ 7,73,000 ਕਰੋੜ ਰੁਪਏ ਤੋਂ ਵੱਧ ਦਾ ਸਿੱਧਾ ਟੈਕਸ ਇਕੱਤਰ ਕੀਤਾ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 16% ਤੋਂ ਵੱਧ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰੇਲਵੇ ਵਿੱਚ ਕਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ। ਕਿਹਾ, ਖਾਦਾਂ ਦਾ ਢੋਆ ਢੁਆਈ ਹੁਣ ਰਵਾਇਤੀ ਬੰਦ ਮਾਲ ਗੱਡੀਆਂ ਦੀ ਬਜਾਏ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਕੰਟੇਨਰਾਂ ਰਾਹੀਂ ਹੋਵੇਗਾ। ਭਾਰਤ ਅਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਵੇਗਾ। ਚੋਣ ਕਮਿਸ਼ਨ ਨੇ ਹਰਿਆਣਾ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਨੂੰ ਹੋਰ 10 ਦਿਨਾਂ ਲਈ ਵਧਾ ਦਿੱਤਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾ ਦਿੱਤੀ ਏ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਏ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ 2 ਵੱਖ-ਵੱਖ ਮਾਮਲਿਆਂ ਵਿੱਚ 5 ਤਸਕਰਾਂ ਨੂੰ ਇੱਕ AK-47 ਰਾਈਫਲ, ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਅਤੇ ਭਾਰਤ ਨੇ 3 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਬਣੇ ਰਹੋ ਐਫ ਐਮ ਰੇਨਬੋ ਦੇ ਨਾਲ।

ਆਪਾਂ ਥੋੜ੍ਹਾ ਜਿਹਾ ਭਗਤੀ ਭਾਵਨਾ ਵਾਲਾ ਮਾਹੌਲ ਸੀ, ਹੈ ਨਾ, ਡਿਵੋਸ਼ਨਲ ਪ੍ਰੋਗਰਾਮ ਆਪਾਂ ਸੁਣ ਰਹੇ ਸੀ, ਸਰਵਨ ਕਰ ਰਹੇ ਸੀ। ਸੋ ਮੈਨੂੰ ਲੱਗਦਾ ਹਰ ਦਿਨ ਦੀ ਸ਼ੁਰੂਆਤ ਜਿਵੇਂ ਆਕਾਸ਼ਵਾਣੀ ਐਫ ਐਮ ਰੇਨਬੋ ਦੇ ਨਾਲ ਹੁੰਦੀ ਹੈ ਨਾ, ਪਰਮਾਤਮਾ ਨੂੰ, ਈਸ਼ਵਰ ਨੂੰ ਯਾਦ ਕਰਦੇ ਹੋਏ। ਇੱਦਾਂ ਹੀ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਆਵਾਂ ਉਦੋਂ ਹੀ ਇੱਦਾਂ ਦੀ ਸ਼ੁਰੂਆਤ ਹੋਵੇ, ਮਤਲਬ ਹਰ ਦਿਨ ਦੀ ਸ਼ੁਰੂਆਤ ਚਾਹੇ ਅਸੀਂ ਇਕੱਠੇ ਹੋਈਏ ਨਾ ਹੋਈਏ, ਪਰਮਾਤਮਾ ਨੂੰ ਯਾਦ ਕਰਕੇ ਇੱਕ ਪੋਜ਼ਿਟਿਵ ਡੋਜ਼ ਦੇ ਨਾਲ ਤਾਂ ਕਰ ਸਕਦੇ ਹਾਂ ਨਾ। ਬਸ ਇਸੇ ਥੀਮ 'ਤੇ ਆਕਾਸ਼ਵਾਣੀ ਕੰਮ ਕਰਦਾ ਹੈ। ਜਿੱਥੇ ਖੁਸ਼ਨੁਮਾ ਸਵੇਰ ਹੁੰਦੀ ਹੈ ਪ੍ਰਭੂ ਦੇ ਨਾਮ ਸਿਮਰਨ ਦੇ ਨਾਲ। ਸੋ ਫਿਲਹਾਲ ਟਾਈਮ ਹੋ ਚੁੱਕਿਆ ਹੈ ਸਵੇਰ ਦੇ 7:05 ਪੂਰੇ 5 ਸੈਕਿੰਡ, ਔਰ ਇਹ ਟਾਈਮ ਹੈ ਜੀ ਤੁਹਾਡੇ ਫੇਵਰੇਟ ਵਾਲੇ ਸ਼ੋਅ ਦਾ, ਜਿਸਦੇ ਵਿੱਚ ਹੁੰਦੀ ਹੈ ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਦੀ ਫੁੱਲ ਔਨ ਡੋਜ਼। ਹਾਂਜੀ, ਟਾਈਮ ਹੋ ਗਿਆ ਹੈ ਤੁਹਾਡੇ ਤੇ ਮੇਰੇ ਫੇਵਰੇਟ ਸ਼ੋਅ ਦਾ, ਗੁੱਡ ਮਾਰਨਿੰਗ ਜਲੰਧਰ ਦਾ। ਗੁੱਡ ਮਾਰਨਿੰਗ ਜਲੰਧਰ, ਜਿਸਦੇ ਵਿੱਚ ਇਨਫੋਰਮੇਸ਼ਨ, ਐਂਟਰਟੇਨਮੈਂਟ ਦੀ ਖੂਬ ਗੱਲਾਂ ਬਾਤਾਂ ਦਾ ਸਿਲਸਿਲਾ ਮੇਰੇ ਨਾਲ ਚੱਲੇਗਾ 8:30 ਤੱਕ। ਮੇਰੀ ਕੋਸ਼ਿਸ਼ ਤਾਂ ਇਹੀ ਰਹੇਗੀ ਕਿ ਗਾਣੇ ਵੀ ਤੁਹਾਨੂੰ ਮੈਂ ਅਲੱਗ ਅਲੱਗ ਵਧੀਆ ਵਧੀਆ ਸੁਣਾਵਾਂ, ਔਰ ਇਨਫੋਰਮੇਸ਼ਨ ਵੀ ਇੱਦਾਂ ਦੀ ਅਲੱਗ ਅਲੱਗ ਹੀ ਤੁਹਾਨੂੰ ਵਧੀਆ ਜਿਹੀ ਦੇਵਾਂ, ਸੁਣ ਕੇ ਯਾਦ ਰਹੇ। ਮਤਲਬ ਬਹੁਤ ਜ਼ਿਆਦਾ ਭਾਰੀ ਭਰਕਮ ਨਹੀਂ, ਹਲਕੀਆਂ ਫੁਲਕੀਆਂ ਗੱਲਾਂ, ਲੇਕਿਨ ਉਹਨਾਂ ਦੇ ਵਿੱਚ ਵਜ਼ਨ ਹੋਏਗਾ ਇਨਫੋਰਮੇਸ਼ਨ ਦਾ ਐਂਡ ਐਂਟਰਟੇਨਮੈਂਟ ਦਾ। ਜ਼ਿਆਦਾ ਭਾਰੀ ਲੈਕਚਰ ਨਹੀਂ ਮੈਂ ਦੇਵਾਂਗੀ, ਓਕੇ। ਸੋ ਮਿਡ ਵੀਕ ਹੈ, ਬੁੱਧਵਾਰ ਹੈ ਬਈ, ਹਫ਼ਤੇ ਦਾ ਮਿਡ ਹੈ, ਅਤੇ ਬਹੁਤ ਸਾਰੀ ਪਲੈਨਿੰਗਸ ਸਾਡੇ ਕੋਲ ਵੀ ਹੋਊਗੀ ਕਿਵੇਂ ਕਿਵੇਂ ਆਪਾਂ ਹਫ਼ਤਾ ਬਿਤਾ ਚੁੱਕੇ ਹਾਂ ਜਾਂ ਬਿਤਾਉਣਾ ਹੈ। ਲੇਕਿਨ ਮੇਰੇ ਕੋਲ ਅੱਜ ਦੀ ਪਲੈਨਿੰਗ ਹੈ 8:30 ਤੱਕ ਗੁੱਡ ਮਾਰਨਿੰਗ ਜਲੰਧਰ, 8:30 ਸੁਣੋਗੇ ਪੰਜਾਬੀ ਖ਼ਬਰਾਂ, 8:40 ਤੋਂ 9 ਤੱਕ ਪੰਜਾਬੀ ਬੀਟ ਸੌਂਗਸ ਇੰਜੋਏ ਕਰੋਗੇ ਨੋਨ ਸਟੋਪ ਮੇਰੀ ਇੰਟਰਪਸ਼ਨ ਤੋਂ ਬਿਨਾਂ। ਠੀਕ 9 ਫਿਰ ਮੇਰੇ ਤੋਂ ਹੀ ਸੁਣੋਗੇ ਐਫ ਐਮ ਨਿਊਜ਼ ਹੈਡਲਾਈਨ, ਔਰ ਫਿਰ ਉਸ ਤੋਂ ਬਾਅਦ ਤੁਹਾਡਾ ਅਤੇ ਸਾਡਾ ਫੇਵਰੇਟ ਵਾਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿਸ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ, ਤੁਹਾਡੇ ਆਪਣੇ ਵੋਇਸ ਮੈਸੇਜਿਸ ਭੇਜ ਕੇ ਪ੍ਰੋਗਰਾਮ ਦਰਮਿਆਨ 10 ਤੱਕ। ਸੋ ਕੁੱਲ ਮਿਲਾ ਕੇ ਤੁਹਾਡਾ ਅਤੇ ਮੇਰਾ ਅੱਜ ਦਾ ਇਹ ਸਫ਼ਰ ਜੋ ਕਿ ਸ਼ੁਰੂ ਹੋ ਚੁੱਕਾ ਹੈ 5:53 ਤੋਂ ਚੱਲੇਗਾ ਠੀਕ 10 ਤੱਕ। ਸੋ ਸ਼ੁਰੂਆਤ ਕਰਦੇ ਹਾਂ ਮੇਰੇ ਨਾਲ, ਯਾਨੀ ਕਿ ਪੂਜਾ ਟੋਹਾਨੀ ਦੇ ਨਾਲ, ਗੁੱਡ ਮਾਰਨਿੰਗ ਜਲੰਧਰ ਦੀ, ਜਿਸ ਨੂੰ ਟਿਊਨ ਕਰਕੇ ਤੁਸੀਂ ਸੁਣ ਰਹੇ ਹੋ ਐਫ ਐਮ ਰੇਨਬੋ ਦੇ ਜ਼ਰੀਏ, ਯਾਨੀ ਕਿ 102.7 ਤੇ, ਕੁਝ ਦੋਸਤ ਸਾਨੂੰ 103.6 ਦੇ ਜ਼ਰੀਏ ਸੁਣ ਰਹੇ ਨੇ, ਔਰ ਇਸੇ ਹੀ ਫ੍ਰੀਕੁਐਂਸੀ ਦੇ ਜ਼ਰੀਏ ਸਰਹੱਦ ਪਾਰ ਤੋਂ ਵੀ ਪਿਆਰੇ ਪਿਆਰੇ ਲਿਸਨਰਸ ਜੁੜਦੇ ਨੇ ਆਕਾਸ਼ਵਾਣੀ ਐਫ ਐਮ ਰੇਨਬੋ ਦੇ ਨਾਲ। ਔਰ ਹਾਂਜੀ ਹਾਂਜੀ, ਤੁਹਾਡੇ ਵੱਲ ਵੀ ਆ ਰਹੀ ਹਾਂ ਉਹ ਦੋਸਤ ਜੋ ਕਿ ਸਾਨੂੰ ਨਿਊਜ਼ ਔਨ ਏ ਆਈ ਆਰ ਐਪ ਦੇ ਜ਼ਰੀਏ ਮੈਨੂਲੀ ਟਿਊਨ ਕਰਕੇ ਸੁਣਦੇ ਨੇ, ਵੀ ਤੁਹਾਡਾ ਤਾਂ ਸਪੈਸ਼ਲ ਵਾਲਾ ਥੈਂਕ ਯੂ ਹੈ ਜੀ ਦਿਲ ਤੋਂ, ਆ ਗਈ ਸਮਾਈਲ ਚਿਹਰੇ 'ਤੇ। ਬਸ ਇਹੀ ਸਮਾਈਲ ਤਾਂ ਚਾਹੀਦੀ ਹੈ ਹਮੇਸ਼ਾ ਤੁਹਾਡੇ ਚਿਹਰੇ 'ਤੇ, ਪੋਜ਼ਿਟਿਵ ਵਾਲੀ, ਹੈਪੀ ਵਾਲੀ ਐਂਡ ਬਲੈਸਡ ਵਾਲੀ। ਸੋ ਹਰ ਦਿਨ ਬਹੁਤ ਹੀ ਵਧੀਆ, ਹੈਪੀ ਅਤੇ ਬਲੈਸਡ ਰਹੇ, ਇਸੇ ਆਸ ਔਰ ਉਮੀਦ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਬਲੈਸਡ ਜਿਹਾ ਸਫ਼ਰ, ਆਰ ਜੇ ਪੂਜਾ ਟੋਹਾਨੀ ਮੇਰੇ ਨਾਲ ਐਫ ਐਮ ਰੇਨਬੋ 'ਤੇ। ਗੁੱਡ ਮਾਰਨਿੰਗ ਜਲੰਧਰ।

ਪਿਆਰ ਦਾ ਰੰਗ ਏਦਾਂ ਦਾ ਹੀ ਹੁੰਦਾ ਹੈ, ਪਿਆਰਾ ਪਿਆਰਾ। ਹਾਂ, ਇੰਦਰ ਧਨੁਸ਼ ਦੇ ਸਾਰੇ ਰੰਗਾਂ ਵਰਗਾ ਹੁੰਦਾ ਹੈ, ਜਿਵੇਂ ਕਿ ਫਿਲਮ ਰੇਨਬੋ ਵਰਗਾ। ਸੋ ਇਹ ਸਾਡਾ ਦਿਲ ਦਾ ਪਿਆਰ ਹੀ ਤਾਂ ਸਾਨੂੰ ਸਾਰਿਆਂ ਨੂੰ ਜੋੜਦਾ ਹੈ, ਇੱਕੋ ਹੀ ਧਾਗੇ ਦੇ ਵਿੱਚ, ਪਿਆਰ ਦੇ ਮੋਹ ਦੇ ਧਾਗੇ ਵਿੱਚ, ਕਿਉਂਕਿ ਪਿਆਰ ਹੈ ਦਿਲ ਦਾ। ਸੋ ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟ੍ਰੈਕ। ਬਈ ਦੇਖੋ, ਇਨਸਾਨ ਦੀ ਸਭ ਤੋਂ ਵੱਡੀ ਤਾਕਤ ਪਤਾ ਕੀ ਹੁੰਦੀ ਹੈ? ਕਈਆਂ ਨੇ ਤਾਂ ਠੀਕ ਗੈਸ ਕਰ ਲਿਆ, ਮੈਂ ਦੱਸ ਦਿੰਦੀ ਹਾਂ। ਮੈਨੂੰ ਇੱਦਾਂ ਲੱਗਦਾ ਹੈ ਕਿ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦਾ ਪੇਸ਼ੈਂਸ ਹੁੰਦੀ ਹੈ, ਉਸਦਾ ਧੀਰਜ, ਧੈਰਿਆ। ਕਿਉਂਕਿ ਸ਼ਾਂਤ ਰਹਿ ਕੇ ਅਸੀਂ ਬਹੁਤ ਸਾਰੀਆਂ ਇੱਦਾਂ ਦੀਆਂ ਕਠਿਨ ਪਰਿਸਥਿਤੀਆਂ ਦਾ ਸਾਹਮਣਾ ਵੀ ਕਰ ਸਕਦੇ ਹਾਂ, ਜੋ ਜ਼ਿੰਦਗੀ ਦੇ ਵਿੱਚ ਆਉਂਦੀਆਂ ਹੀ ਰਹਿੰਦੀਆਂ ਨੇ, ਅਤੇ ਉਹਨਾਂ ਦਾ ਸਾਹਮਣਾ ਕਰਕੇ ਅਸੀਂ ਜਿੱਤ ਸਕਦੇ ਹਾਂ। ਕਿਉਂਕਿ ਕਈ ਵਾਰੀ ਹਾਲਾਤ, ਕੁਝ ਲੋਕ ਸਾਨੂੰ ਪ੍ਰੋਵੋਕ ਕਰਦੇ ਨੇ, ਸਾਨੂੰ ਉਕਸਾਉਂਦੇ ਨੇ ਕਿ ਅਸੀਂ ਰਿਐਕਟ ਕਰੀਏ। ਪਰ ਮੈਨੂੰ ਲੱਗਦਾ ਹੈ ਕਿ ਇੱਦਾਂ ਦੇ ਟਾਈਮ 'ਤੇ ਉਹਨਾਂ ਨੂੰ ਰਿਐਕਸ਼ਨ ਨਾ ਦੇਣਾ ਹੀ ਸਭ ਤੋਂ ਵੱਡਾ ਰਿਐਕਸ਼ਨ ਹੈ, ਮਤਲਬ ਜਵਾਬ ਹੈ। ਕਿਉਂਕਿ ਕਈ ਵਾਰੀ ਅਗਲਾ ਤੁਹਾਨੂੰ ਉਕਸਾ ਹੀ ਇਸ ਲਈ ਰਿਹਾ ਹੁੰਦਾ ਹੈ ਕਿ ਤੁਸੀਂ ਗੁੱਸੇ ਦੇ ਵਿੱਚ ਆ ਕੇ ਕੁਝ ਇੱਦਾਂ ਦਾ ਕਰ ਦਿਓ ਕਿ ਗਲਤ ਬੋਲ ਦਿਓ ਜਾਂ ਕੰਮ ਗਲਤ ਕਰ ਦਿਓ। ਲੇਕਿਨ ਪੇਸ਼ੈਂਸ, ਧੀਰਜ ਬਣਾ ਕੇ ਰੱਖੀਏ ਤਾਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਪ੍ਰੋਬਲਮਸ ਨੂੰ ਅਸੀਂ ਐਕਸਾਈਟ 'ਤੇ ਕਰ ਸਕਦੇ ਹਾਂ। ਕਿਉਂਕਿ ਕਈ ਵਾਰੀ ਉਹਨਾਂ ਮੁਸੀਬਤਾਂ ਦਾ, ਉਹਨਾਂ ਗੱਲਾਂ ਦਾ ਹੱਲ ਐਟ ਅ ਟਾਈਮ ਨਹੀਂ ਨਿਕਲਦਾ ਹੁੰਦਾ, ਲੇਕਿਨ ਹੌਲੀ ਹੌਲੀ ਜ਼ਰੂਰ ਨਿਕਲ ਆਉਂਦਾ। ਸੋ ਇਸ ਲਈ

0: ਲੈਣ ਲਈ, ਪੇਸ਼ੈਂਸ ਰੱਖਣ ਦੇ ਲਈ। ਜ਼ਰੂਰੀ ਹੈ ਕਿ ਅਸੀਂ ਪਰਮਾਤਮਾ ਦਾ ਸ਼ੁਕਰੀਆ ਹਰ ਵੇਲੇ ਕਰੀਏ, ਹਰ ਵੇਲੇ, ਈਵਨ ਕਿ ਉਸਦੀਆਂ ਦਿੱਤੀਆਂ ਹੋਈਆਂ ਮੁਸੀਬਤਾਂ ਲਈ ਵੀ। ਕਿਉਂਕਿ ਅਗਰ ਇਹ ਮੁਸ਼ਕਲਾਂ ਨਾ ਆਉਣ ਤਾਂ ਅਸੀਂ ਜ਼ਿੰਦਗੀ ਤੋਂ ਕੁਝ ਸਿੱਖ ਥੋੜ੍ਹੀ ਸਕਦੇ ਹਾਂ। ਸੋ ਸਿੱਖਣ ਦੇ ਲਈ ਪਰਮਾਤਮਾ ਸਾਨੂੰ ਇਹਨਾਂ ਮੁਸ਼ਕਲ ਰਾਹਾਂ 'ਤੇ ਤੋਰਦਾ ਹੈ।
1: ਪ੍ਰੇਰਣਾ।

ਔਰ ਉਹੀ ਨਹੀਂ ਭੁੱਲਣਾ ਚਾਹੀਦਾ। ਪਰਮਾਤਮਾ ਦਾ ਸ਼ੁਕਰਾਨਾ ਸਾਨੂੰ ਹਰ ਵੇਲੇ ਕਰਨਾ ਚਾਹੀਦਾ, ਹਰ ਸਾਹ ਦੇ ਨਾਲ ਕਰਨਾ ਚਾਹੀਦਾ। ਔਰ ਫਿਰ ਦੇਖੋ ਜ਼ਿੰਦਗੀ ਦੇ ਵਿੱਚ ਕਿੰਨੀਆਂ ਸਾਰੀਆਂ ਬਲੈਸਿੰਗਸ ਅਸੀਂ ਆਟੋਮੈਟਿਕਲੀ ਮੈਗਨੇਟ ਦੀ ਤਰ੍ਹਾਂ ਯਾਨੀ ਕਿ ਚੁੰਬਕ ਦੀ ਤਰ੍ਹਾਂ ਮੈਨੀਫੈਸਟ ਕਰ ਲੈਂਦੇ ਹਾਂ। ਸੋ ਇਹ ਹੈ ਜੀ ਸੀਕ੍ਰੇਟ ਕੋਡ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਦਾ। ਖੁਸ਼ ਰਹੋਗੇ, ਅੱਛੀ ਅੱਛੀ ਸੋਚ ਰੱਖੋਗੇ, ਬਿਨਾਂ ਕਿਸੇ ਬੁਰੀ ਨੀਅਤ ਦੇ ਜਾਂ ਪਾਰਸ਼ੈਲਿਟੀ ਦੇ ਬਾਕੀਆਂ ਦੀ ਮਦਦ ਕਰੂੰਗੀ, ਉਹਨਾਂ ਨੂੰ ਸਮਝ ਕੇ ਉਹਨਾਂ ਦਾ ਸਾਥ ਦਊਂਗੀ, ਤਾਂ ਪਰਮਾਤਮਾ ਤੁਹਾਡਾ ਸਾਥ ਜ਼ਰੂਰ ਦੇਵੇਗਾ। ਦੈਟਸ ਵਾਟ ਆਈ ਥਿੰਕ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ। ਫਿਲਹਾਲ ਤੁਸੀਂ ਐਫ ਐਮ ਰੇਨਬੋ 'ਤੇ ਕਰ ਰਹੇ ਹੋ ਇੰਜੋਏ। ਔਰ ਇੱਕ ਚੀਜ਼ ਜੋ ਮੇਰੇ ਧਿਆਨ ਦੇ ਵਿੱਚ ਆ ਰਹੀ ਹੈ ਬਈ, ਅੱਜ ਕਾਫੀ ਸਾਰੀਆਂ ਚੀਜ਼ਾਂ ਤਾਂ ਹੈ ਖਾਸ, ਲੇਕਿਨ ਵਨ ਬਾਈ ਵਨ ਤੁਹਾਨੂੰ ਦੱਸ ਦੀ ਜਾਊਂਗੀ। ਜਿਵੇਂ ਕਿ ਕਿਹਾ ਜਾਂਦਾ ਹੈ ਪੱਤਰਕਾਰਤਾ ਦਾ ਆਧਾਰ, ਮਤਲਬ ਪੱਤਰਕਾਰਿਤਾ ਦੇ ਆਧਾਰ ਦੇ, ਆਪਾਂ ਅਗਰ ਡੈਮੋਕ੍ਰੇਸੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਪੱਤਰਕਾਰਿਤਾ ਨੂੰ ਸਾਡੇ ਲੋਕਤੰਤਰ ਦਾ ਇੱਕ ਆਧਾਰ ਸਤੰਭ ਮੰਨਿਆ ਜਾਂਦਾ ਹੈ। ਇੱਦਾਂ ਹੀ ਹਿੰਦੀ ਪੱਤਰਕਾਰਤਾ ਦੇ ਆਧਾਰ ਸਤੰਭਾਂ ਵਿੱਚੋਂ ਇੱਕ ਪੱਤਰਕਾਰ, ਲੇਖਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਪ੍ਰਭਾਸ ਜੋਸ਼ੀ, ਜਿਨ੍ਹਾਂ ਨੇ

ਰਾਜਨੀਤੀ ਕ੍ਰਿਕਟ ਪੱਤਰਕਾਰਿਤਾ ਦਾ ਉਹਨਾਂ ਨੂੰ ਮਾਹਿਰ ਮੰਨਿਆ ਜਾਂਦਾ ਸੀ ਔਰ ਉਹਨਾਂ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਗਾਂਧੀਵਾਦੀ ਲਹਿਰ ਬਹੁਦਾਨ ਲਹਿਰ ਅਤੇ ਬਹੁਤ ਸਾਰੇ ਇੱਦਾਂ ਦੇ ਜੋ ਡਾਕੂ ਉਹਨਾਂ ਦੇ ਸਮਰਪਣ ਦੇ ਵਿੱਚ ਮਦਦ ਕੀਤਾ ਉਸ ਸੰਘਰਸ਼ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਅੱਜ ਉਹਨਾਂ ਨੂੰ ਇਸ ਕਰਕੇ ਯਾਦ ਕੀਤਾ ਕਿਉਂਕਿ ਅੱਜ ਯਾਨੀ ਕਿ 15 ਜੁਲਾਈ 1937 ਨੂੰ ਇੰਦੌਰ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਹੈ ਨਾ ਅੱਛੀ ਵਾਲੀ ਇਨਫੋਰਮੇਸ਼ਨ ਇੱਕ ਹੋਰ ਆ ਰਹੀ ਹੈ ਬਈ ਵਨ ਬਾਈ ਵਨ ਤੁਹਾਨੂੰ ਮੈਂ ਇਨਫੋਰਮੇਸ਼ਨ ਦਿੰਦੀ ਰਹੂੰਗੀ ਸੋ ਜਾਣਾ ਕਿਤੇ ਨਹੀਂ ਔਰ ਅੱਜ ਇੱਕ ਹੋਰ ਬੜਾ ਖਾਸ ਦਿਨ ਹੈ ਉਹ ਇਹ ਹੈ ਕਿ ਅੱਜ ਵਿਸ਼ਵ ਯੁਵਾ ਕੌਸ਼ਲ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ 15 ਜੁਲਾਈ ਨੂੰ ਸੰਯੁਕਤ ਰਾਸ਼ਟਰ ਦੁਆਰਾ ਇਹ ਜਿਹੜਾ ਵਿਸ਼ਵ ਕੌਸ਼ਲ ਦਿਵਸ ਹੈ ਮਨਾਇਆ ਜਾਂਦਾ ਹੈ ਤਾਂ ਕਿ ਦੁਨੀਆ ਭਰ ਦੇ ਵਿੱਚ ਜੋ ਯੰਗਸਟਰਸ ਨੇ ਉਹਨਾਂ ਦੇ ਵਿੱਚ ਇੱਦਾਂ ਦੇ ਸਕਿੱਲਸ ਡਿਵੈਲਪ ਕੀਤੇ ਜਾਣ ਤਾਂ ਕਿ ਯਾਨੀ ਕਿ ਉਹਨਾਂ ਦੇ ਵਿੱਚ ਇੱਦਾਂ ਦੇ ਕੌਸ਼ਲ ਉਹਨਾਂ ਦੇ ਵਿੱਚ ਬਣਾਏ ਜਾਣ ਉਹਨਾਂ ਦੇ ਵਿੱਚ ਕੌਸ਼ਲ ਪਾ ਕੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਚਾਹੇ ਉਹ ਕੁਝ ਆਪਣਾ ਵਿਵਸਾਏ ਕਰਨਾ ਚਾਹੁੰਦੇ ਨੇ ਜਾਂ ਫਿਰ ਨੌਕਰੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਯੁਵਾਵਾਂ ਨੂੰ ਰੁਜ਼ਗਾਰ ਦੇ ਲਈ ਤਕਨੀਕੀ ਤੌਰ 'ਤੇ ਅਤੇ ਵਿਵਸਾਇਕ ਤੌਰ 'ਤੇ ਉਹਨਾਂ ਦੇ ਕੌਸ਼ਲ ਨੂੰ ਭਰਪੂਰ ਬਣਾਉਣ ਦੇ ਲਈ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਭਾਰਤ ਦੇ ਵਿੱਚ ਤਮਿਲਨਾਡੂ ਰਾਜ ਦੇ ਵਿੱਚ ਪੂਰਵ ਮੁੱਖ ਮੰਤਰੀ ਕੇ ਕਾਮਰਾਜ ਦੀ ਜਯੰਤੀ ਦੇ ਉਪਲਕਸ਼ ਦੇ ਵਿੱਚ ਵੀ ਅੱਜ ਦਾ ਇਹ ਦਿਨ ਸ਼ਿਕਸ਼ਾ ਵਿਕਾਸ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਤਮਿਲਨਾਡੂ ਦੇ ਵਿੱਚ ਸੋ ਇੱਦਾਂ ਦੇ ਨੇਤਾ ਜੋ ਕਿ ਦੇਸ਼ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਅੱਗੇ ਵਧਣ ਦੇ ਲਈ ਸ਼ਿਕਸ਼ਾ ਦੇ ਮੌਕੇ ਦਿੰਦੇ ਨੇ ਉਹਨਾਂ ਦੀ ਸਿੱਖਿਆ ਸੁਲਭ ਯਾਨੀ ਕਿ ਆਸਾਨ ਬਣਾਉਂਦੇ ਨੇ ਸੋ ਇੱਦਾਂ ਦੇ ਕ੍ਰਾਂਤੀਕਾਰੀ ਪ੍ਰਯਾਸ ਕਰਨ ਵਾਲੇ ਨੇਤਾ ਇਸੇ ਕਰਕੇ ਉਹਨਾਂ ਨੂੰ ਭਾਰਤ ਰਤਨ ਦੇ ਨਾਲ ਨਵਾਜ਼ਿਆ ਗਿਆ ਸੀ ਕਿਉਂਕਿ ਉਹਨਾਂ ਨੇ ਮੁਫ਼ਤ ਸਿੱਖਿਆ ਔਰ ਮਿਡ ਡੇ ਮੀਲ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਔਰ ਹੁਣ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗਾਣੇ ਨੂੰ ਇੰਜੋਏ ਕਰਨ ਦਾ ਸੋ ਸਟੇ ਟਿਊਨ ਓਨਲੀ ਔਨ FM ਰੇਨਬੋ

ਵੰਡਰਫੁਲ ਫੀਲਿੰਗ ਦੀ ਓਬਵੀਅਸਲੀ ਹੁੰਦੀ ਹੈ ਜਦੋਂ ਪਹਿਲੀ ਵਾਰ ਕੋਈ ਚੀਜ਼ ਹੋਈ ਹੋਵੇ, ਔਰ ਉਹ ਵੀ ਇੱਦਾਂ ਦੀ ਚੀਜ਼ ਹੋਈ ਹੋਵੇ ਕਿ ਬੰਦੇ ਨੂੰ ਮਾਣ ਹੋਵੇ, ਮਤਲਬ ਬੰਦੇ ਨੂੰ ਨਹੀਂ ਪੂਰੀ ਫੈਮਿਲੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਮਾਣ ਹੋਵੇ, ਇੱਦਾਂ ਦੀ ਕੋਈ ਚੀਜ਼ ਕਿਸੇ ਨੇ ਕਰਕੇ ਦਿਖਾ ਦਿੱਤੀ ਹੋਵੇ, ਸੋ ਇਟਸ ਸੱਚ ਅ ਵੰਡਰਫੁਲ ਫੀਲਿੰਗ ਹੈ ਨਾ। ਮੈਂ ਆਪਣੀ ਗਾਣੇ ਦੀ ਗੱਲ ਨਹੀਂ ਕਰ ਰਹੀ, ਗਾਣਾ ਤਾਂ ਫਿਰ ਚਲਾਇਆ ਸੀ ਨਾ, ਅਤੇ ਗਾਣਾ ਚਲਾਇਆ ਸੀ ਅਤੇ ਨਾਲ ਦੀ ਨਾਲ ਮੈਂ ਸੋਚ ਰਹੀ ਸੀ ਕਿ ਕਿੰਨੀ ਵੰਡਰਫੁਲ ਫੀਲਿੰਗ ਹੋਏਗੀ ਜਿਹਨਾਂ ਨੇ 18 ਸਾਲ ਬਾਅਦ ਭਾਰਤੀ ਵਾਟਰ ਪੋਲੋ ਟੀਮ ਦੇ ਵਿੱਚ ਸਾਡੇ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ। ਜਲੰਧਰ ਸ਼ਹਿਰ ਦੀ ਗੱਲ ਕਰ ਰਹੀ ਹਾਂ ਔਰ ਮੈਂ ਗੱਲ ਕਰ ਰਹੀ ਹਾਂ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਬੈਸਟ ਗੋਲਕੀਪਰ ਰਹੇ ਚੇਤਨਿਆ ਦੀ। ਹਾਂਜੀ, ਵਾਟਰ ਪੋਲੋ ਟੀਮ ਦੇ ਵਿੱਚ ਜਗ੍ਹਾ ਬਣਾਉਣ ਦੇ ਵਿੱਚ ਸਫਲ ਹੋ ਚੁੱਕੇ ਨੇ ਸਾਡੇ ਭਾਰਤੀ ਖਿਡਾਰੀ, ਔਰ ਸਾਡੇ ਸ਼ਹਿਰ ਦੇ ਚੇਤਨਿਆ ਧਾਲੀਵਾਲ ਜੋ ਕਿ ਹੁਣ ਭਾਰਤੀ ਟੀਮ ਦਾ ਪ੍ਰਤੀਨਿਧਿਤਵ ਕਰਨਗੇ ਥਾਈਲੈਂਡ ਦੇ ਵਿੱਚ। ਓਕੇ, ਸਭ ਤੋਂ ਪਹਿਲਾਂ ਮੈਂ ਦੱਸ ਦਿੰਦੀ ਹਾਂ ਵਾਟਰ ਪੋਲੋ ਹੁੰਦਾ ਕੀ ਹੈ। ਪਾਣੀ ਦੇ ਵਿੱਚ ਖੇਡੀ ਜਾਣ ਵਾਲੀ ਇੱਕ ਪ੍ਰਤੀਸਪਰਧੀ ਟੀਮ ਖੇਡ ਹੈ, ਮਤਲਬ ਦੋ ਟੀਮਾਂ ਦੇ ਵਿੱਚ ਖੇਡੀ ਜਾਂਦੀ ਹੈ, ਜਿਸ ਦੇ ਵਿੱਚ 7 ਖਿਡਾਰੀ ਹੁੰਦੇ ਨੇ, 2 ਟੀਮਾਂ ਹੁੰਦੀਆਂ ਨੇ, 6 ਫੀਲਡ ਖਿਡਾਰੀ ਹੁੰਦੇ ਨੇ, 1 ਗੋਲਕੀਪਰ ਹੁੰਦਾ ਹੈ, ਅਤੇ ਵਿਰੋਧੀ ਟੀਮ ਦੇ ਨੈੱਟ ਦੇ ਵਿੱਚ ਜਿਹੜੇ ਗੇਂਦ ਸੁੱਟ ਕੇ ਉਹਨਾਂ ਨੇ ਗੋਲ ਕਰਨਾ ਹੁੰਦਾ ਹੈ, ਵੀ ਉਹ ਗੋਲਕੀਪਰ ਨੇ ਰੋਕਣਾ ਹੁੰਦਾ ਹੈ। ਇਹ ਸਾਰੀ ਗੇਮ ਖੇਡੀ ਜਾਂਦੀ ਹੈ ਪਾਣੀ ਦੇ ਵਿੱਚ, ਇਸੇ ਕਰਕੇ ਇਸਨੂੰ ਵਾਟਰ ਪੋਲੋ ਕਿਹਾ ਜਾਂਦਾ ਹੈ। ਮੈਚ ਦੇ 4 ਕੁਆਟਰ ਹੁੰਦੇ ਨੇ ਔਰ ਖਿਡਾਰੀਆਂ ਨੂੰ ਲਗਾਤਾਰ ਪਾਣੀ ਦੇ ਵਿੱਚ ਤੈਰਦੇ ਰਹਿਣਾ ਪੈਂਦਾ ਹੈ। ਇਹੀ ਇਸ ਦਾ ਡਿਫੀਕਲਟੀ ਲੈਵਲ ਆਈ ਥਿੰਕ 10 ਗੁਣਾ ਜ਼ਿਆਦਾ ਵਧਾ ਦਿੰਦਾ ਹੈ, ਕਿਉਂਕਿ ਮੇਨ ਗੱਲ ਜਿਹੜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਕਿਉਂਕਿ ਪੂਲ ਦੇ ਜਿਹੜਾ ਤਲ ਹੈ ਮਤਲਬ ਬੇਸ, ਉਹਨੂੰ ਛੂਹਣਾ ਇੱਕਦਮ ਮਨਾ ਹੈ। ਪਾਣੀ ਦੇ ਵਿੱਚ ਖੇਡਣਾ ਹੈ ਲੇਕਿਨ ਪਾਣੀ 'ਚ ਖੜ੍ਹੇ ਹੋ ਕੇ ਨਹੀਂ ਖੇਡਣਾ, ਤੁਸੀਂ ਲਗਾਤਾਰ ਤੈਰਨਾ ਹੈ ਔਰ ਤੁਹਾਡੇ ਪੈਰ ਹੈ ਜਿਹੜੇ ਉਹ ਤਲ ਦੇ ਨਾਲ ਲੱਗਣੇ ਨਹੀਂ ਚਾਹੀਦੇ, ਬੇਸ 'ਤੇ ਟੱਚ ਨਹੀਂ ਹੋਣੇ ਚਾਹੀਦੇ ਤੁਹਾਡੇ ਪੈਰ। ਸੋ ਜਿਹੜੇ ਪ੍ਰੋਫੈਸ਼ਨਲ ਮੈਚ ਹੁੰਦੇ ਨੇ ਉਹਦੇ ਵਿੱਚ 4 ਤੋਂ 8 ਮਿੰਟ ਦੇ ਅੰਤਰਾਲ ਹੁੰਦੇ ਨੇ, ਡੈੱਡ ਬਾਲ ਦੀ ਸਥਿਤੀ ਦੇ ਵਿੱਚ ਖੇਡ ਨੂੰ ਖੇਡਦੇ ਹੋਏ ਜਿਹੜੀ ਵਾਚ ਹੈ ਕਲੋਕ, ਉਸਨੂੰ ਥੋੜ੍ਹੀ ਦੇਰ ਲਈ ਰੋਕ ਦਿੱਤਾ ਜਾਂਦਾ ਹੈ। ਔਰ ਸਭ ਤੋਂ ਇਹਦਾ ਡਿਫੀਕਲਟੀ ਲੈਵਲ ਇਹੀ ਹੈ ਕਿ ਤੁਸੀਂ ਜਿਹੜੇ ਫੀਲਡ ਖਿਡਾਰੀ ਨੇ ਖੇਡ ਰਹੇ ਹੁੰਦੇ ਨੇ ਉਹ ਪੂਲ ਦੇ ਤਲ ਨੂੰ ਛੂਹ ਨਹੀਂ ਸਕਦੇ। ਸੋ ਇੱਕ ਸਪੈਸ਼ਲ ਟੈਕਨੀਕ ਹੁੰਦੀ ਹੈ ਜਿਸ ਦਾ ਉਪਯੋਗ ਕਰਕੇ ਲਗਾਤਾਰ ਪਾਣੀ ਵਿੱਚ ਤੈਰਦੇ ਰਹਿਣਾ ਪੈਂਦਾ ਹੈ, ਔਰ ਇਸ ਗੇਮ ਦੇ ਵਿੱਚ 18 ਸਾਲ ਬਾਅਦ ਕੋਈ

ਖਿਡਾਰੀ ਭਾਰਤੀ ਵਾਟਰ ਪੋਲੋ ਦੀ ਟੀਮ ਦੇ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਹੋਇਆ ਹੈ। ਮਹਿਜ਼ 19 ਸਾਲ ਦੇ ਚੇਤਨ ਧਾਲੀਵਾਲ ਜੋ ਕਿ ਅੰਡਰ 20 ਭਾਰਤੀ ਵਾਟਰ ਪੋਲੋ ਟੀਮ ਦੀ ਵੱਲੋਂ ਜਿਹੜਾ ਆਉਣ ਵਾਲਾ ਅੰਤਰਰਾਸ਼ਟਰੀ ਪ੍ਰਤੀਯੋਗਤਾ ਥਾਈਲੈਂਡ ਵਿੱਚ ਹੋਣ ਜਾ ਰਹੀ ਹੈ ਉਸਦੀ ਅਗਵਾਈ ਕਰਨਗੇ। ਆਲ ਇੰਡੀਆ ਯੂਨੀਵਰਸਿਟੀ ਪ੍ਰਤੀਯੋਗਿਤਾਵਾਂ ਦੇ ਵਿੱਚ ਬੈਸਟ ਗੋਲਕੀਪਰ ਦਾ ਇਹ ਸਨਮਾਨ ਹਾਸਲ ਕਰ ਚੁੱਕੇ ਨੇ ਚੇਤਨ ਧਾਲੀਵਾਲ ਔਰ ਇਹਨਾਂ ਨੇ ਹੁਣ ਤੱਕ ਆਪਣਾ ਜਿਹੜਾ ਪ੍ਰਦਰਸ਼ਨ ਹੈ ਇੱਕਦਮ ਸ਼ਾਨਦਾਰ ਵਧੀਆ ਔਰ ਉੱਚ ਕੋਟੀ ਦਾ ਦਿਖਾਇਆ ਹੈ। ਇਸੇ ਕਰਕੇ ਇਹਨਾਂ ਨੂੰ ਭਾਰਤੀ ਟੀਮ ਦਾ ਹਿੱਸਾ ਬਣਨ ਦਾ ਗੌਰਵ ਹਾਸਲ ਹੋਇਆ ਹੈ। ਸੋ ਚੇਤਨਿਆ PIS ਵਾਟਰ ਪੋਲੋ ਸੈਂਟਰ ਜਲੰਧਰ ਦੇ ਵਿੱਚ ਸੀਨੀਅਰ ਕੋਚ ਉਹਨਾਂ ਦੇ ਉਮੇਸ਼ ਸ਼ਰਮਾ ਦੇ ਮਾਰਗਦਰਸ਼ਨ ਦੇ ਵਿੱਚ ਲਗਾਤਾਰ ਇਹਨਾਂ ਨੇ ਆਪਣਾ ਪ੍ਰਸ਼ਿਕਸ਼ਣ ਹਾਸਲ ਕੀਤਾ ਹੈ ਔਰ ਕਰ ਰਹੇ ਨੇ ਹਜੇ ਵੀ। ਇਹਨਾਂ ਦੇ ਫਾਦਰ ਐਡਵੋਕੇਟ ਨੇ ਔਰ ਮਦਰ ਅਤੇ ਫਾਦਰ ਦੋਵਾਂ ਦੇ ਸਹਿਯੋਗ ਦੇ ਨਾਲ ਹੀ ਮੈਨੂੰ ਲੱਗਦਾ ਕਿ ਕੋਈ ਵੀ ਜਿਹੜਾ ਬੱਚਾ ਹੈ ਉਹ ਇੱਦਾਂ ਦੇ ਵੱਡੇ ਵੱਡੇ ਜਿਹੜੇ ਮੁਕਾਮ ਹੈ ਹਾਸਲ ਕਰ ਸਕਦੇ ਨੇ। ਰੋਜ਼ਾਨਾ ਇਹਨਾਂ ਨੂੰ 6 ਘੰਟੇ ਪਾਣੀ ਦੇ ਵਿੱਚ ਪ੍ਰੈਕਟਿਸ ਕਰਨੀ ਪੈਂਦੀ ਹੈ ਔਰ ਇਹ ਸੋਚੋ ਕਿ ਗਰਮੀ ਦੇ ਵਿੱਚ ਬੰਦੇ ਠੀਕ ਹੈ ਲੇਕਿਨ ਠੰਡ ਦੇ ਵਿੱਚ ਵੀ ਇਹਨਾਂ ਦੀ ਨਾ ਮਿਹਨਤ ਰੁਕਦੀ ਹੈ ਨਾ ਪ੍ਰੈਕਟਿਸ ਰੁਕਦੀ ਹੈ। ਸੋ ਮੈਨੂੰ ਲੱਗਦਾ ਕਿ 10 ਤੋਂ ਜ਼ਿਆਦਾ 50 ਗੁਣਾ ਮੈਂ ਵਧਾ ਦਿੰਦੀ ਹਾਂ ਇਸ ਗੇਮ ਦਾ ਡਿਫੀਕਲਟੀ ਲੈਵਲ ਇਮੈਜਿਨ ਕਰਕੇ ਹੀ ਮਤਲਬ ਸਰਦੀਆਂ ਦਾ ਸਵੇਰ ਅਤੇ ਸ਼ਾਮ ਇਹ ਸੋਚੋ ਇੰਨੀ ਠੰਡ ਦੇ ਬਾਵਜੂਦ ਪ੍ਰੈਕਟਿਸ ਜਾਰੀ ਰੱਖਣੀ ਪੈਂਦੀ ਹੋਵੇ ਤਾਂ ਤੁਹਾਡੇ ਫਿਟਨੈਸ ਲੈਵਲ ਕੀ ਹੋਣਾ ਚਾਹੀਦਾ ਹੈ। ਗਰਾਊਂਡ ਵਰਕ ਰਨਿੰਗ ਮੋਬਿਲਿਟੀ ਐਕਸਰਸਾਈਜ਼ ਇਹ ਤੁਹਾਨੂੰ ਡੇਲੀ ਰੂਟੀਨ ਦੇ ਵਿੱਚ ਕਰਨੀ ਜ਼ਰੂਰੀ ਹੈ। ਸੋ ਹੈਟਸ ਆਫ ਟੂ ਚੇਤਨ ਐਂਡ ਬੈਸਟ ਵਿਸ਼ਿਸ ਟੂ ਹਿਮ ਐਂਡ ਆਲ ਦ ਟੀਮ। ਇਹਨਾਂ ਲਈ ਇਹੀ ਦੁਆਵਾਂ ਹੈ ਕਿ ਇਹ ਬਹੁਤ ਅੱਛਾ ਪ੍ਰਦਰਸ਼ਨ ਕਰਨ ਅਤੇ ਮੈਡਲ ਜਿੱਤ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨ। ਅਤੇ ਹੁਣ ਟਾਈਮ ਹੋ ਗਿਆ ਹੈ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਨੂੰ ਇੰਜੋਏ ਕਰਨ ਦਾ। ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ।

ਬਈ ਜੋ ਕੋਈ ਜੋ ਮਰਜ਼ੀ ਕਵੇ, ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਹਰ ਕੋਈ ਇਨਸਾਨ ਸਕਸ਼ਮ ਜ਼ਰੂਰ ਹੋਣਾ ਚਾਹੀਦਾ ਹੈ, ਇਸ ਕਾਬਿਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪਣਾ ਘੱਟੋ ਘੱਟ ਖੁਦ ਦਾ ਖਰਚਾ ਤਾਂ ਜ਼ਰੂਰ ਚੱਕ ਸਕੇ। ਲੇਕਿਨ ਗੱਲ ਉਦੋਂ ਹੁੰਦੀ ਹੈ ਸੋਚਣ ਵਾਲੀ ਜਦੋਂ ਅਸੀਂ ਪਰਮਾਤਮਾ ਵੱਲੋਂ ਕੁਝ ਇੱਦਾਂ ਦੀ ਚੀਜ਼ ਹੋ ਜਾਂਦੀ ਹੈ ਕਿ ਅਸੀਂ ਫਿਜ਼ੀਕਲੀ ਉਨੇ ਨਾ ਐਕਟਿਵ ਹੁੰਦੇ ਹਾਂ ਅਤੇ ਨਾ ਉਹ ਸਭ ਕਰਨ ਦੇ ਕਾਬਿਲ ਹੋ ਪਾਉਂਦੇ ਹਾਂ ਜਿੱਦਾਂ ਨੋਰਮਲ ਇਨਸਾਨ ਹੁੰਦੇ ਨੇ। ਲੇਕਿਨ ਦਿਲ ਥੋੜ੍ਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਪਰਮਾਤਮਾ ਕੋਈ ਨਾ ਕੋਈ ਜ਼ਰੀਏ ਅਤੇ ਰਸਤਾ ਜ਼ਰੂਰ ਬਣਾ ਦਿੰਦਾ ਹੈ। ਸੋ ਇੱਦਾਂ ਹੀ ਜਿੰਨੇ ਦਿਵਿਆਂਗ ਸਟੂਡੈਂਟਸ ਨੇ ਉਹਨਾਂ ਦੇ ਲਈ ਸਕਸ਼ਮ

0: ਸਕਾਲਰਸ਼ਿਪ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ 31 ਅਕਤੂਬਰ ਤੱਕ ਆਵੇਦਨ ਤੁਸੀਂ ਕਰ ਸਕਦੇ ਹੋ। ਲੇਕਿਨ ਇਸ ਲਈ ਸਿਰਫ ਅਤੇ ਸਿਰਫ ਔਨਲਾਈਨ ਹੀ ਆਵੇਦਨ ਕੀਤਾ ਜਾ ਸਕਦਾ ਹੈ। ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਮਾਧਿਅਮ ਰਾਹੀਂ ਔਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ, ਆਵੇਦਨ ਭਰ ਸਕਦੇ ਹੋ। ਲੇਕਿਨ ਆਵੇਦਨ ਤੋਂ ਬਾਅਦ ਪਹਿਲਾਂ ਤੁਹਾਨੂੰ ਆਪਣੇ ਸੰਬੰਧਿਤ ਜਿੱਥੋਂ ਸਿੱਖਿਆ ਹਾਸਲ ਕਰ ਰਹੇ ਹੋ ਤੁਸੀਂ, ਆਪਣੇ ਸ਼ਿਕਸ਼ਣ ਸੰਸਥਾਨ ਦਾ, ਅਤੇ ਫਿਰ ਜਿਹੜੀ ਤਕਨੀਕੀ ਸਿੱਖਿਆ ਤੁਸੀਂ ਹਾਸਲ ਕਰ ਰਹੇ ਹੋ, ਕਿਸ ਲੈਵਲ ਦੀ ਕਰਨਾ ਚਾਹੁੰਦੇ ਹੋ, ਤਕਨੀਕੀ ਸਿੱਖਿਆ ਵਿਭਾਗ ਸਤਰ ਦੇ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਨੱਥੀ ਕਰਨਾ ਪਏਗਾ ਨਾਲ। ਔਰ ਫਿਰ ਉਸ ਤੋਂ ਬਾਅਦ ਚਯਨ ਹੋਏਗਾ ਛਾਤਰਵ੍ਰਿੱਤੀ ਦੇ ਲਈ। ਔਰ ਅਗਰ ਸਿਲੈਕਟ ਹੁੰਦੇ ਹੋ ਤਾਂ ਤੁਹਾਨੂੰ ਹਰ ਸਾਲ ਮਿਲਣਗੇ 50,000 ਰੁਪਏ ਦਿਵਿਆਂਗ ਸਟੂਡੈਂਟਸ ਨੂੰ। ਤਕਨੀਕੀ ਸਿੱਖਿਆ ਹਾਸਲ ਕਰ ਰਹੇ ਦਿਵਿਆਂਗ ਛਾਤਰਾਂ ਵਾਸਤੇ ਆਲ ਇੰਡੀਆ ਕਾਊਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਇਸ ਸਕਸ਼ਮ ਸਕਾਲਰਸ਼ਿਪ ਦੀ ਯੋਜਨਾ, ਇਸ ਦੇ ਤਹਿਤ ਆਵੇਦਨ ਜਿਹੜਾ ਉਹ ਸ਼ੁਰੂ ਕੀਤਾ ਹੈ। ਸ਼ੈਕਸ਼ਣਿਕ ਸੱਤਰ 2026-27 ਦੇ ਲਈ, ਜੋ ਕਿ 31 ਅਕਤੂਬਰ 2026 ਤੱਕ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਔਨਲਾਈਨ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਸੋ ਇਹ ਤਾਂ ਹੋ ਗਈਆਂ ਗੱਲਾਂ, ਔਰ ਹੁਣ ਟਾਈਮ ਹੋ ਗਿਆ ਹੈ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਦੇ ਵੱਲ ਜਾਣ ਦਾ। ਸੋ ਗੱਲਾਂ ਅਤੇ ਗੀਤ ਮੈਂ ਕਿਹਾ ਨਾਲ ਨਾਲ ਚੱਲਣਗੇ, ਜਾਣਾ ਕਿਤੇ ਨਹੀਂ ਹੈ, ਟੈਨਸ਼ਨ ਬਿਲਕੁਲ ਨਹੀਂ ਲੈਣੀ, ਕਿਉਂਕਿ ਗੱਲਾਂ ਦੇ ਨਾਲ ਨਾਲ ਗੀਤਾਂ ਦਾ ਇਹ ਸਫ਼ਰ ਰੁਕੇਗਾ ਨਹੀਂ, ਚੱਲਦਾ ਰਹੇਗਾ। ਔਰ ਇਸੇ ਲੜੀ ਦੇ ਵਿੱਚ ਆ ਰਿਹਾ ਹੈ ਜੀ ਅਗਲਾ ਗੀਤ ਤੁਹਾਡੇ ਲਈ। ਵੀ ਦੇਖੋ, ਕਈ ਵਾਰੀ ਕੁਝ ਚੀਜ਼ਾਂ ਸੋਚ ਕੇ ਨਹੀਂ ਹੁੰਦੀਆਂ ਆਪਣੇ ਮਨ ਦੇ ਅਕੋਰਡਿੰਗ, ਅਤੇ ਅਗਰ ਮਨ ਦੇ ਅਕੋਰਡਿੰਗ ਨਾ ਹੋਵੇ, ਮੈਡ ਬਿਲਕੁਲ ਨਹੀਂ ਹੋਣਾ ਚਾਹੀਦਾ, ਸਿਰਫ ਗਾਣਾ ਇੰਜੋਏ ਕਰਨਾ ਚਾਹੀਦਾ ਹੈ, ਚਾਹੇ ਮੈਡ ਫ੍ਰੀਕਿੰਗ ਫੋਰ ਕਿਉਂ ਨਾ ਹੋਵੇ। ਸਟੇ ਟਿਊਨਡ।
1: Mad freaking four. We rolled the

0: We roll the dice, we own the prize. Tunneling through nights with money on minds. We roll the dice, we own the prize. Breaking the rules to take over jewels.
1: ਸੋ ਜੀ ਇਹਦੇ ਨਾਲ ਹੀ ਬਸ ਇੰਨਾ ਹੀ ਸੀ ਗੀਤ ਔਰ ਇਹਦੇ ਨਾਲ ਹੀ ਵੈਲਕਮ ਬੈਕ ਕਰਦੀ ਹਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਟਾਈਮ ਇੱਦਾਂ ਦਾ ਆ ਗਿਆ ਕਿ ਹਰ ਕੋਈ ਸਿਰਫ ਔਰ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ ਔਰ ਦੂਸਰੇ ਬਾਰੇ ਸੋਚਦਾ ਹੀ ਨਹੀਂ, ਔਰ ਖਾਸ ਕਰਕੇ ਇੱਦਾਂ ਦਾ ਹਾਲਾਤ, ਮਤਲਬ ਇੱਦਾਂ ਦਾ ਟਾਈਮ ਹੈ ਕਿ ਹਾਲਾਤ ਇਹ ਨੇ ਕਿ ਮਾਂ ਬਾਪ ਬੱਚਿਆਂ ਦੇ ਲਈ ਤਾਂ ਬਹੁਤ ਕੁਝ ਕਰਦੇ ਨੇ, ਲੇਕਿਨ ਅੱਜ ਕੱਲ੍ਹ ਬੱਚੇ ਮਾਂ ਬਾਪ ਦੇ ਲਈ ਕੁਝ ਵੀ ਕਰਨ ਤੋਂ ਬਚਦੇ ਨੇ, ਬਿਲਕੁਲ ਕੁਝ ਵੀ ਕਰਨ ਤੋਂ ਬਚਦੇ ਨੇ, ਕੋਈ ਰਿਸਪੋਂਸੀਬਿਲਟੀ ਨਹੀਂ ਚੱਕਣਾ ਚਾਹੁੰਦੇ, ਕੋਈ ਕੰਮ ਨਹੀਂ ਕਰਨਾ ਚਾਹੁੰਦੇ। ਔਰ ਮੈਨੂੰ ਦੱਸੋ ਕਿ ਇਹ ਜਿਹੜਾ ਟਾਈਮ ਹੈ ਕਿੱਧਰ ਨੂੰ ਜਾ ਰਿਹਾ ਹੈ, ਕਿ ਕੀ ਇਹ ਅਸੀਂ ਅੱਛੀ ਜਨਰੇਸ਼ਨ ਦਾ ਸਬੂਤ ਦੇ ਰਹੇ ਹਾਂ? ਨਹੀਂ ਨਾ, ਅਤੇ ਜ਼ਰੂਰੀ ਥੋੜ੍ਹੀ ਹੈ ਕਿ ਕੋਈ ਕੀ ਕਰਦਾ ਹੈ, ਅਸੀਂ ਕੀ ਕਰਦੇ ਹਾਂ ਮੈਟਰ ਇਹ ਕਰਦਾ ਹੈ। ਮਾਂ ਬਾਪ ਸਾਡੇ ਲਈ ਬਹੁਤ ਕੁਝ ਕਰਦੇ ਨੇ, ਬਹੁਤ ਸਾਰੀਆਂ ਕੁਰਬਾਨੀਆਂ ਵੀ ਦਿੰਦੇ ਨੇ, ਔਰ ਮੈਨੂੰ ਲੱਗਦਾ ਕਿ ਇੱਕ ਵਾਰੀ ਫਿਰ ਤੋਂ ਟਾਈਮ ਹੈ ਕਿ ਟਾਈਮ ਤੋਂ ਥੋੜ੍ਹਾ ਜਿਹਾ ਹਟ ਕੇ, ਜੋ ਪ੍ਰੈਜੈਂਟ ਟਾਈਮ ਚੱਲ ਰਿਹਾ ਸਿਨੈਰੀਓ ਹੈ, ਇਸ ਤੋਂ ਹਟ ਕੇ ਥੋੜ੍ਹਾ ਜਿਹਾ ਅਸੀਂ ਆਪਣੇ ਕਦਰਾਂ ਕੀਮਤਾਂ ਬਾਰੇ ਸੋਚੀਏ, ਫੈਮਲੀ ਵੈਲਿਊਜ਼ ਤੋਂ ਹਟ ਕੇ ਚਲੋ ਹਿਊਮਨ ਵੈਲਿਊਜ਼ ਬਾਰੇ, ਮੋਰਲ ਵੈਲਿਊਜ਼ ਬਾਰੇ ਵੀ ਥੋੜ੍ਹਾ ਜਿਹਾ ਸੋਚ ਕੇ ਉਸ 'ਤੇ ਕੰਮ ਕਰ ਲਈਏ, ਕਿਉਂਕਿ ਅੱਛਾ ਇਨਸਾਨ ਕਦੀ ਵੀ ਜ਼ਿੰਦਗੀ 'ਚ ਮਾਰ ਨਹੀਂ ਖਾਂਦਾ। ਔਰ ਜੇ ਅਸੀਂ ਗੱਲ ਕਰ ਰਹੇ ਹਾਂ ਕੌਸ਼ਲ ਵਿਕਾਸ ਦੀ, ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਜਿਹੜਾ ਕੌਸ਼ਲ ਉਹ ਇਹੀ ਹੈ ਕਿ ਜੇ ਅਸੀਂ ਇੱਕ ਅੱਛੇ ਇਨਸਾਨ ਆ ਤਾਂ ਫਿਰ ਹੀ ਸਾਡਾ ਕੁਝ ਵੀ ਕੀਤਾ ਸਹੀ ਹੈ। ਫਿਲਹਾਲ ਵਿਸ਼ਵ ਯੁਵਾ ਕੌਸ਼ਲ ਦਿਵਸ 'ਤੇ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲ ਕਰਨਗੇ ਸਾਡੇ ਖਾਸ ਮਹਿਮਾਨ ਡਾਕਟਰ ਰੁਪਿੰਦਰ ਕੌਰ ਜੀ, ਜੋ ਕਿ ਐਸੋਸੀਏਟ ਡਾਇਰੈਕਟਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਲੁਧਿਆਣਾ ਦੇ ਵਿੱਚ। ਸੋ ਇਹ ਜੋ ਟਾਈਮ ਹੈ ਡਿਸਕਸ਼ਨ ਦਾ, ਇਹ ਹੈ ਜੀ ਸਵੇਰੇ 8 ਵਜੇ ਪ੍ਰੋਗਰਾਮ ਦੇ ਵਿੱਚ। ਫਿਲਹਾਲ 7:40

ਹੋ ਰਹੇ ਨੇ ਤੇ ਜਾਣਾ ਤੁਸੀਂ ਕਿਤੇ ਨਹੀਂ ਹੈ, ਤੁਸੀਂ ਸਿਰਫ ਗਾਣਾ ਇੰਜੋਏ ਕਰੋ। ਅਗਲਾ ਗਾਣਾ ਮਹਿਕਦਾ ਮਹਿਕਦਾ ਆ ਰਿਹਾ ਹੈ ਜੀ ਤੁਹਾਡੇ ਰੇਡੀਓ ਸੈੱਟ 'ਤੇ ਪੂਜਾ ਟੋਹਾਨੀ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।

ਜਿੱਤੇਗਾ ਨਹੀਂ ਜਿੱਤ ਗਿਆ ਹੈ। ਤੁਸੀਂ ਸੋਚੋਗੇ ਕਿ ਅਸੀਂ ਤੇ ਟੀਮ ਦੇ ਵਿੱਚ ਹੈ ਹੀ ਨਹੀਂ ਹੈ, ਇੰਡੀਆ ਤੇ ਫੁੱਟਬਾਲ ਦੀ ਟੀਮ 'ਚ ਹੈ ਹੀ ਨਹੀਂ ਹੈ, ਫਿਰ ਕੌਣ ਜਿੱਤੇਗਾ ਤੇ ਕਿੱਥੋਂ ਜਿੱਤੇਗਾ? ਪੂਜਾ ਨੇ ਕਿਹੜਾ ਗਾਣਾ ਲਗਾ ਦਿੱਤਾ? ਮੈਂ ਦੱਸ ਰਹੀ ਹਾਂ, ਕੋਈ ਗੱਲ ਨਹੀਂ। ਜਲਦਬਾਜ਼ੀ ਦੇ ਵਿੱਚ ਨਾ ਤੁਸੀਂ ਕੁਛ ਵੀ ਡਿਸਾਈਡ ਕਰ ਲੈਂਦੇ ਹੋ ਕਿ ਕਿੱਥੇ ਜਿੱਤਿਆ ਹੈ। ਭਾਰਤ ਤਾਂ ਹੈ ਹੀ ਨਹੀਂ, ਭਾਰਤ ਹੈ ਬਿਲਕੁਲ ਹੈ, ਕਿਉਂਕਿ ਆਪਾਂ ਇੰਗਲੈਂਡ ਦੀ ਗੱਲ ਕੀਤੀ ਸੀ। ਦੱਸ ਦਿੰਦੀ ਹਾਂ ਕਿ ਇੰਗਲੈਂਡ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸ ਕੇ ਗਈ ਸੀ ਪਿਛਲੇ ਥੋੜ੍ਹੇ ਦਿਨਾਂ ਪਹਿਲਾਂ ਕਿ ਲਾਰਡਸ ਵਿੱਚ ਭਾਰਤ ਨੇ ਇੰਗਲੈਂਡ ਦੇ ਨਾਲ ਟੱਕਰ ਲੈਣੀ ਹੈ, ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ, ਅਤੇ ਉੱਥੇ ਭਾਰਤ ਨੇ ਇੰਗਲੈਂਡ ਨੂੰ 270 ਰੰਨਾਂ ਨਾਲ ਹਰਾ ਕੇ ਇਸ ਮੈਚ ਦੇ ਵਿੱਚ ਇਸ ਮੈਦਾਨ ਦੇ ਵਿੱਚ ਖੇਡੇ ਗਏ ਪਹਿਲੇ ਮਹਿਲਾ ਟੈਸਟ ਮੈਚ ਨੂੰ ਜਿੱਤ ਕੇ ਇਤਿਹਾਸ ਰਚ ਦਿੱਤਾ। ਹਾਂਜੀ।

ਇਸੇ ਵਜ੍ਹਾ ਕਰਕੇ ਤੇ ਦੱਸ ਨਹੀਂ, ਕਿਉਂਕਿ ਟੈਸਟ ਮੈਚ ਸੀ, ਵਨ ਡੇ ਮੈਚ ਥੋੜੀ ਸੀ. ਯਾਦ ਆਇਆ, ਯਾਦ ਆਇਆ, ਟੈਸਟ ਮੈਚ ਦੀ ਗੱਲ ਕੀਤੀ ਸੀ. ਸੋ ਇਹ ਹੈ ਕਿ ਲਾਰਡਸ ਵਿੱਚ ਭਾਰਤ ਨੇ ਇੰਗਲੈਂਡ ਨੂੰ 270 ਰਨਾਂ ਦੇ ਨਾਲ ਹਰਾ ਦਿੱਤਾ ਹੈ, ਔਰ ਇਸ ਦੇ ਨਾਲ ਹੀ ਪਹਿਲੇ ਮਹਿਲਾ ਟੈਸਟ ਮੈਚ ਨੂੰ ਜਿੱਤ ਕੇ ਭਾਰਤ ਨੇ ਰਚ ਦਿੱਤਾ ਹੈ ਇਤਿਹਾਸ. ਹਾਂ, ਔਰ ਇਸ ਜਿੱਤ ਦੇ ਪਿੱਛੇ ਇਹ ਕਿਹਾ ਜਾਂਦਾ ਹੈ ਕਿ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਵੱਡੀ ਜਿਹੜੀ ਰੀਜ਼ਨ ਹੈ, ਵਜ੍ਹਾ ਹੈ, ਉਹ ਹੈ ਭਾਰਤ ਦਾ ਮਜ਼ਬੂਤ ਘਰੇਲੂ ਰੈੱਡ ਬਾਲ ਢਾਂਚਾ. ਜੋ ਵੀ ਹੈ, ਮਤਲਬ ਮਰਜ਼ੀ ਹੈ, ਜੋ ਮਰਜ਼ੀ ਰੀਜ਼ਨ ਕਹਿ ਲਓ, ਬਈ ਮੈਂ ਤਾਂ ਇਸਨੂੰ ਸਿਰਫ ਇੱਕ ਰੀਜ਼ਨ ਮੰਨੂੰਗੀ, ਉਹ ਇਹ ਹੈ ਕਿ ਬਹੁਤ ਜ਼ਿਆਦਾ ਮਿਹਨਤ, ਸ਼ਿੱਦਤ ਔਰ ਇੱਕ ਤਾਂਗ ਦੇ ਨਾਲ ਦੇਖਿਆ ਗਿਆ, ਉਹ ਡੈਸਪਰੇਟਲੀ ਦੇਖਿਆ ਗਿਆ ਸੁਪਨਾ, ਜਿਹਨੂੰ ਪੂਰਾ ਕਰਨ ਲਈ ਪੂਰੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਹੈ, ਇੰਨੀ ਕੁ ਜ਼ਿਆਦਾ ਕਿ ਸ਼ਾਇਦ ਮੈਂ ਐਕਸਪਲੇਨ ਨਹੀਂ ਕਰ ਪਾਉਂਗੀ, ਮੇਰੇ ਤੋਂ ਵਰਡਸ ਨਹੀਂ ਹੋਣਗੇ. ਇਹ ਤਾਂ ਜਿਹੜਾ ਮਿਹਨਤ ਕਰਦਾ ਨਾ, ਉਸਨੂੰ ਪਤਾ ਹੁੰਦਾ ਕਿ ਕੰਸਿਸਟੈਂਟ ਐਫਰਟਸ ਕਿੰਨੇ ਜ਼ਰੂਰੀ ਹੁੰਦੇ ਨੇ ਜਦੋਂ ਤੁਸੀਂ ਕੋਈ ਗੋਲ ਅਚੀਵ ਕਰਨਾ ਹੁੰਦਾ ਹੈ. ਔਰ ਭਾਰਤ ਦੀ ਮਹਿਲਾਵਾਂ ਦੀ ਟੀਮ ਨੇ, ਕ੍ਰਿਕਟ ਦੀ ਟੀਮ ਨੇ ਇਹ ਜਿਹੜਾ ਸੁਪਨਾ ਦੇਖਿਆ ਵੀ ਅਤੇ ਪੂਰਾ ਵੀ ਕੀਤਾ. ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਭਾਰਤ ਦੇ ਕੋਲ ਮਹਿਲਾ ਕ੍ਰਿਕਟ ਦੇ ਵਿੱਚ ਜ਼ਿਆਦਾ ਅਨੁਭਵ ਹੈ ਰੈੱਡ ਬਾਲ ਦੇ ਨਾਲ ਖੇਡਣ ਦਾ. ਤਿਆਰੀ ਸੀ, ਪਰਿਸਥਿਤੀਆਂ ਸੀ, ਇਹ ਸਾਰਾ ਤਾਲਮੇਲ ਕਹਿੰਦੇ ਮਿਲ ਕੇ ਜਿਹੜਾ ਮੈਚ ਹੈ ਅਸੀਂ ਜਿੱਤ ਲਿਆ. ਬਈ ਇਹ ਤਾਂ ਫਿਰ ਮਤਲਬ ਜੋ ਮਰਜ਼ੀ ਕਹਿ ਲਓ, ਹੈ ਨਾ, ਉਸ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਜੋ ਮਰਜ਼ੀ ਲਿਖੀ ਚੱਲੋ, ਲੇਕਿਨ ਮੰਨਣਾ ਪਏਗਾ ਕੁੜੀਆਂ ਦੀ ਅਣਥੱਕ ਮਿਹਨਤ ਨੂੰ, ਉਹਨਾਂ ਦੇ ਜਜ਼ਬੇ ਨੂੰ. ਬਈ ਦਿਲ ਤੋਂ ਖੜੇ ਹੋ ਕੇ ਹੈਟਸ ਆਫ, ਸਲਿਊਟ ਹੈ. ਬਈ ਇੱਦਾਂ ਦੀਆਂ ਸ਼ੇਰ ਕੁੜੀਆਂ, ਸ਼ੇਰ ਧੀਆਂ ਹਰ ਘਰ ਜੰਮਣ ਅਤੇ ਉਹਨਾਂ ਨੂੰ ਵਧਣ ਦੇ ਮੌਕੇ ਵੀ ਸਾਰੇ ਪੇਰੈਂਟਸ ਦੇਣ, ਅਤੇ ਉਹ ਇੱਦਾਂ ਹੀ ਸਾਡੇ ਸਮਾਜ ਦਾ ਅਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਰਹਿਣ ਅਤੇ ਇਤਿਹਾਸ ਦੇ ਵਿੱਚ ਭਾਰਤ ਦਾ ਨਾਮ ਦਰਜ ਕਰਵਾਉਂਦੀਆਂ ਰਹਿਣ.

ਕੋਈ ਇੰਜੋਏ ਕਰ ਪਾਵਾਂਗੇ, ਨਾ ਘੁੰਮਣ ਨੂੰ ਜੀ ਕਰੂਗਾ, ਨਾ ਸੋਹਣੇ ਸੋਹਣੇ ਬਣਨ ਨੂੰ ਜੀ ਕਰੂਗਾ। ਰੈਪੂਟੇਸ਼ਨ ਵੀ ਠੀਕ ਹੈ, ਕਿਤੇ ਨਾ ਕਿਤੇ ਰਹਿੰਦੀ ਹੈ ਇੱਕ ਸਾਈਡ 'ਤੇ, ਥੋੜ੍ਹੀ ਜਿਹੀ ਪਾਸੇ 'ਚ ਲੱਗੀ, ਕੋਰਨਰ 'ਤੇ ਲੱਗੀ, ਪਰ ਜੇ ਸਿਹਤ ਹੀ ਨਹੀਂ ਠੀਕ, ਮੈਨੂੰ ਦੱਸੋ ਫਿਰ ਕਿੱਦਾਂ ਗੱਲ ਬਣੂਗੀ। ਇਸੇ ਕਰਕੇ ਸਿਹਤ ਠੀਕ ਰੱਖਣੀ ਸਾਡੇ ਹੱਥ 'ਚ ਹੁੰਦੀ ਹੈ। ਔਰ ਇੱਕ ਛੋਟਾ ਜਿਹਾ ਇਨਗਰੀਡੀਐਂਟ ਹੈ, ਬਹੁਤ ਹੀ ਮਾਸੂਮ ਜਿਹਾ, ਬੜਾ ਕਿਊਟ ਜਿਹਾ, ਗੋਲ ਮਟੋਲ ਜਿਹਾ ਇਨਗਰੀਡੀਐਂਟ ਹੈ, ਸਾਰਿਆਂ ਦੇ ਘਰ ਹੁੰਦਾ ਕਿਚਨ ਦੇ ਵਿੱਚ, ਕਾਲੀ ਮਿਰਚ। ਕਾਲੀ ਮਿਰਚ ਦੇ ਨਾਲ ਨਾ ਇੱਦਾਂ ਦੀ ਹੀ ਇੱਕ ਸਫੇਦ ਮਿਰਚ ਵੀ ਹੁੰਦੀ ਹੈ, ਜਿੱਦਾਂ ਦੀ ਕਾਲੀ ਹੁੰਦੀ ਹੈ ਇੱਦਾਂ ਦੀ ਗ੍ਰੇ ਜਿਹੇ ਕਲਰ ਦੇ ਵਿੱਚ ਹੁੰਦੀ ਹੈ, ਜਿਸ ਨੂੰ ਵਾਈਟ ਪੈਪਰ ਕਹਿ ਦਿੰਦੇ ਨੇ। ਫਾਇਦਿਆਂ ਦੇ ਵਿੱਚ ਇੰਨੀ ਜ਼ਿਆਦਾ ਭਰਪੂਰ ਹੈ ਨਾ, ਉਹ ਫਾਇਦੇ ਹੀ ਫਾਇਦੇ ਨੇ। ਸੋ ਮੈਨੂੰ ਲੱਗਦਾ ਕਿ ਸਾਨੂੰ ਜਦੋਂ ਵੀ ਅਸੀਂ ਹਲਦੀ ਦਾ ਇਸਤੇਮਾਲ ਕਰਦੇ ਹਾਂ, ਅਸੀਂ ਗਲਤੀ ਇਹ ਕਰ ਲੈਂਦੇ ਹਾਂ ਕਿ ਉਹਦੇ ਨਾਲ ਕਾਲੀ ਮਿਰਚ ਨਹੀਂ ਪਾਉਂਦੇ, ਚਾਹੇ ਅਸੀਂ ਹਲਦੀ ਵਾਲਾ ਦੁੱਧ ਜਦੋਂ ਪੀਂਦੇ ਹਾਂ। ਸੋ ਕਰਕਿਊਮਿਨ ਨੂੰ ਐਕਟੀਵੇਟ ਕਰਦਾ ਹੈ ਕਾਲੀ ਮਿਰਚ ਦੇ ਵਿੱਚ ਜਿਹੜਾ ਫਲੇਵਨੋਇਡ ਪਾਇਆ ਜਾਂਦਾ ਹੈ। ਐਂਟੀਆਕਸੀਡੈਂਟ ਵੀ ਹੁੰਦੇ ਨੇ ਕਾਲੀ ਮਿਰਚ ਦੇ ਵਿੱਚ, ਬਹੁਤ ਸਾਰੇ ਵਿਟਾਮਿਨਸ ਵੀ ਹੁੰਦੇ ਨੇ ਸਫੇਦ ਮਿਰਚ ਦੇ ਵਿੱਚ ਵੀ। ਸੋ ਤੁਹਾਡੇ ਕੋਲ ਅਗਰ ਸਫੇਦ ਮਿਰਚ, ਮਤਲਬ ਸਫੇਦ ਕਾਲੀ ਮਿਰਚ ਜਾਂ ਕਾਲੀ ਮਿਰਚ ਹੈਗੀ ਹੈ, ਇਸ ਨੂੰ ਜ਼ਰੂਰ ਇਸਤੇਮਾਲ ਕਰੋ, ਕਿਉਂਕਿ ਹੁਣ ਬਰਸਾਤ ਦਾ ਮੌਸਮ ਆ ਗਿਆ ਹੈ, ਗਰਮੀ ਆਲਮੋਸਟ ਬਾਏ ਬਾਏ ਕਰ ਚੁੱਕੀ ਹੈ। ਸੋ ਇਹਦੇ ਵਿੱਚ ਆਪਣੀ ਇਮਿਊਨਿਟੀ ਨੂੰ ਠੀਕ ਰੱਖਣਾ, ਹੈਲਦੀ ਰੱਖਣਾ ਔਰ ਮਜ਼ਬੂਤ ਰੱਖਣਾ ਸਿਰਫ ਅਤੇ ਸਿਰਫ ਸਾਡੇ ਹੱਥ ਦੇ ਵਿੱਚ ਹੈ। ਵੈਸੇ ਵੀ ਕਈਆਂ ਦੇ ਗਲੇ ਦੇ ਵਿੱਚ ਖਰਾਸ਼ ਹੋ ਰਹੀ ਹੈ ਜਾਂ ਕੁਛ ਹੈ, ਅਤੇ ਥੋੜ੍ਹਾ ਜਿਹਾ ਸ਼ਹਿਦ ਲੈ ਕੇ ਉਹਨੂੰ ਗਰਮ ਨਹੀਂ ਕਰਨਾ ਹੁੰਦਾ ਸ਼ਹਿਦ, ਵਰਨਾ ਉਹ ਟੌਕਸਿਕ ਹੋ ਜਾਂਦਾ, ਜ਼ਹਿਰੀਲਾ ਬਣ ਜਾਂਦਾ। ਹਲਕਾ ਜਿਹਾ ਗੁਨਗੁਨਾ ਕਰਨਾ ਹੈ ਔਰ ਉਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਅਦਰਕ ਦਾ ਕੁਝ ਬੂੰਦਾ ਰਸ ਪਾ ਸਕਦੇ ਹੋ, ਥੋੜ੍ਹੀ ਜਿਹੀ ਕਾਲੀ ਮਿਰਚ ਪਾ ਕੇ, ਜੋ ਗਲੇ ਦੀ ਖਰਾਸ਼ ਹੈ ਇੱਦਾਂ ਦੇ ਬਦਲਦੇ ਮੌਸਮ ਦੇ ਵਿੱਚ ਹੋ ਜਾਂਦੀ ਹੈ, ਖਾਸ ਕਰਕੇ ਗੋਲਗੱਪੇ ਖਾਂਦੇ ਨਾਲ, ਆਈਸਕ੍ਰੀਮ ਖਾਂਦੇ ਨਾਲ, ਉਸ ਤੋਂ ਮਿਲਦੀ ਹੈ ਰਾਹਤ। ਇਹਦੇ ਨਾਲ ਸਰਦੀ, ਖਾਂਸੀ, ਕਫ, ਜ਼ੁਕਾਮ, ਬੁਖਾਰ ਠੀਕ ਹੋ ਜਾਂਦਾ ਹੈ, ਕਿਉਂਕਿ ਕਾਲੀ ਮਿਰਚ ਔਰ ਇਹਦੇ ਨਾਲ ਦੀ ਜਿਹੜੀ ਛੋਟੀ ਭੈਣ ਹੈ ਵਾਈਟ ਪੈਪਰ, ਸਫੇਦ ਮਿਰਚ, ਇਹਦੇ ਵਿੱਚ ਜੋ ਫਲੇਵਨੋਇਡ ਪਾਏ ਜਾਂਦੇ ਨੇ ਔਰ ਐਂਟੀਬਾਇਓਟਿਕ ਗੁਣ, ਇਹ ਤੁਹਾਡੇ ਸਰੀਰ ਦੇ ਵਿੱਚ ਥੋੜ੍ਹੀ ਗਰਮੀ ਪੈਦਾ ਕਰਦੇ ਨੇ, ਅਤੇ ਸਰਦੀ ਯਾਨੀ ਕਿ ਇਹ ਬਦਲਦੇ ਹੋਏ ਮੌਸਮ ਦੇ ਵਿੱਚ ਜਿਹੜਾ ਸਾਨੂੰ ਕੋਲਡ ਕਫ ਹੁੰਦਾ ਹੈ, ਉਸ ਤੋਂ ਨਿਜਾਤ ਪਾਉਣ ਦੇ ਵਿੱਚ ਸਾਡੀ ਕਰਦੇ ਨੇ ਹੈਲਪ। ਬਸ ਬਹੁਤ ਹੋ ਗਈਆਂ ਗੱਲਾਂ, ਇਨਫੋਰਮੇਸ਼ਨ, ਜਲਦੀ ਦੇ ਨਾਲ ਗਾਣਾ ਇੰਜੋਏ ਕਰੋ, ਕਿਉਂਕਿ ਗਾਣੇ ਤੋਂ ਠੀਕ ਬਾਅਦ ਡਿਸਕਸ਼ਨ ਹੋਏਗੀ ਸਾਡੇ ਅੱਜ ਦੇ ਖਾਸ ਮਹਿਮਾਨ ਦੇ ਨਾਲ, ਵਿਸ਼ਵ ਯੁਵਾ ਕੌਸ਼ਲ ਦਿਵਸ 'ਤੇ।

0: ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟਰੈਕ ਇੰਜੋਏ ਕੀਤਾ ਤੁਸੀਂ ਐਫ ਐਮ ਰੇਨਬੋ ਤੇ 102.7 103.6 ਐਂਡ ਔਨ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ ਤੁਸੀਂ ਬਿਲਕੁਲ ਲਾਈਵ ਗੁੱਡ ਮਾਰਨਿੰਗ ਜਲੰਧਰ ਮੇਰੇ ਯਾਨੀ ਕਿ ਆਰ ਜੇ ਪੂਜਾ ਟੋਹਾਨੀ ਦੇ ਨਾਲ ਸੋ ਟਾਈਮ ਹੋ ਗਿਆ ਹੈ 8:01 ਔਰ ਪੂਰੇ 18 seconds ਔਰ ਟਾਈਮ ਹੋ ਗਿਆ ਹੈ ਸਾਡੇ ਅੱਜ ਦੇ ਖਾਸ ਮਹਿਮਾਨ ਨੂੰ ਪ੍ਰੋਗਰਾਮ ਦੇ ਵਿੱਚ ਇਨਵਾਈਟ ਕਰਨ ਦਾ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਰੁਪਿੰਦਰ ਕੌਰ ਜੀ ਦਾ ਹੈਲੋ
1: ਹਾਂਜੀ ਮੈਮ ਧੰਨਵਾਦ
0: ਜੀ ਮੈਮ ਬਹੁਤ ਬਹੁਤ ਸਵਾਗਤ ਐਂਡ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਮੈਮ
1: ਸੋ
0: ਲਿਸਨਰਸ ਨੂੰ ਦੱਸ ਦਈਏ ਕਿ ਡਾਕਟਰ ਰੁਪਿੰਦਰ ਕੌਰ ਜੀ ਜੋ ਕਿ ਐਸੋਸੀਏਟ ਡਾਇਰੈਕਟਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ PAU ਲੁਧਿਆਣਾ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ ਔਰ ਅੱਜ ਵਿਸ਼ਵ ਯੁਵਾ ਹੁਨਰ ਦਿਵਸ 'ਤੇ ਖਾਸ ਸਾਡੇ ਲਿਸਨਰਸ ਨੂੰ ਜਾਣਕਾਰੀ ਦੇਣ ਲਈ ਆਏ ਨੇ ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ
1: ਧੰਨਵਾਦ ਮੈਡਮ ਧੰਨਵਾਦ ਜੀ ਸਤਿ ਸ਼੍ਰੀ ਅਕਾਲ
0: ਜੀ
1: ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ ਜਿਵੇਂ ਕਿ ਅੱਜ ਦਾ ਦਿਨ ਯਾਨੀ ਕਿ 15 July ਦਾ ਵਰਲਡ ਯੂਥ ਸਕਿੱਲਸ ਡੇ ਦੇ ਤੌਰ 'ਤੇ ਯਾਨੀ ਕਿ ਵਿਸ਼ਵ ਯੁਵਾ ਹੁਨਰ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਸੋ ਸਭ ਤੋਂ ਪਹਿਲਾਂ ਮੈਮ ਇਹੀ ਦੱਸ ਦਿਓ ਕਿ ਇਹ ਦਿਨ ਕੀ ਹੈ ਮਤਲਬ ਕਿ ਇਸ ਦਿਨ ਦਾ ਮਹੱਤਵ ਕੀ ਹੈ ਅਤੇ ਕਿਉਂ ਮਨਾਇਆ ਜਾਂਦਾ ਇਹ ਦਿਨ
1: ਥੈਂਕ ਯੂ ਮੈਡਮ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੋ ਸਭ ਤੋਂ ਪਹਿਲਾਂ ਤਾਂ ਮੈਂ ਨੌਜਵਾਨਾਂ ਨੂੰ ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੂੰਗੀ ਅੱਜ ਜਿਹੜਾ ਵਰਲਡ ਯੂਥ ਸਕਿੱਲਸ ਡੇ ਹੈ ਜਿਹਨੂੰ ਵਿਸ਼ਵ ਯੁਵਾ ਹੁਨਰ ਦਿਵਸ ਕਹਿੰਦੇ ਆ ਇਹ 12 ਸਾਲਾਂ ਤੋਂ ਜਿਵੇਂ 2014 ਤੋਂ ਸੰਯੁਕਤ ਰਾਸ਼ਟਰ ਵੱਲੋਂ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਕਿਉਂਕਿ ਵਰਲਡ ਲੈਵਲ ਦੀ ਆਪਾਂ ਦੇਖਿਆ ਜਾਵੇ ਚਾਹੇ ਜਿੱਥੇ ਮਰਜ਼ੀ ਆਪਣੇ ਘਰ ਤੋਂ ਲੈ ਕੇ ਇੱਕ ਦੁਨੀਆ ਪੱਧਰ ਤੇ ਦੇਖਿਆ ਜਾਵੇ ਨੌਜਵਾਨ ਹਰ ਥਾਂ ਦਾ ਇੱਕ ਥੰਮ ਨੇ ਕਿਉਂਕਿ ਜਿਹੜੀ ਵੀ ਕਿਸੇ ਵੀ ਦੇਸ਼ ਦੀ ਘਰ ਦੀ ਮੁਲਕ ਦੀ ਗਰੋਥ ਹੋਣੀ ਆ ਡਿਵੈਲਪਮੈਂਟ ਹੋਣੀ ਆ ਉਹ ਨੌਜਵਾਨਾਂ ਤੇ ਨਿਰਭਰ ਕਰਦੀ ਹੈ ਸੋ ਸਾਡੇ ਲਈ ਨੌਜਵਾਨ ਬਹੁਤ ਹੀ ਇੰਪੋਰਟੈਂਟ ਹੈ ਸੋ ਜਦੋਂ ਨੌਜਵਾਨਾਂ ਦੇ ਖਾਸ ਤੌਰ ਤੇ ਜੋ ਹੁਨਰ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਇਹ ਗੱਲ ਹੋਰ ਵੀ ਇਹ ਦਿਨ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਨੌਜਵਾਨਾਂ ਨੂੰ ਜਦੋਂ ਕੋਈ ਹੁਨਰ ਸਿਖਾਇਆ ਜਾਵੇ ਤਾਂ ਆਪਣੇ ਆਪ ਹੀ ਸਵੈ ਰੁਜ਼ਗਾਰ ਸ਼ੁਰੂ ਹੋ ਜਾਂਦਾ ਆ ਤੇ ਬੇਰੁਜ਼ਗਾਰੀ ਖਤਮ ਹੋ ਜਾਂਦੀ ਹੈ ਹਨਾ ਜਦੋਂ ਸਵੈ ਰੁਜ਼ਗਾਰ ਲਈ ਨੌਜਵਾਨ ਉਤਸ਼ਾਹਿਤ ਹੋ ਜਾਣਗੇ ਆਪਣੇ ਦੇਸ਼ ਦਾ ਪ੍ਰਾਂਤ ਦਾ ਜਿਹੜਾ ਆਰਥਿਕ ਤੇ ਸਮਾਜਿਕ ਵਿਕਾਸ ਆਪਣੇ ਆਪ ਹੀ ਹੋ ਜਾਊਗਾ ਤੇ ਨੌਜਵਾਨ ਆਪਣਾ ਬਣਦਾ ਯੋਗਦਾਨ ਬਹੁਤ ਹੀ ਵਧੀਆ ਢੰਗ ਨਾਲ ਕਰ ਸਕਣਗੇ ਸੋ ਇਹ ਦਿਨ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਨੌਜਵਾਨਾਂ ਲਈ ਸਾਡੇ ਸਾਰਿਆਂ ਲਈ ਤੋ ਸੋ ਸਾਡੀ ਇੱਕ ਦੁਆ ਆ ਸਾਰੇ ਨੌਜਵਾਨਾਂ ਲਈ ਵੀ ਇਹ ਦਿਨ ਇੱਕ ਬਹੁਤ ਸਵਰਗ ਵਰਗਾ ਸੁਪਨਾ ਲੈ ਕੇ ਆਵੇ ਸਾਡਾ ਦੇਸ਼ ਸਾਡਾ ਪ੍ਰਾਂਤ ਬਹੁਤ ਵਧੀਆ ਤਰੱਕੀ ਕਰੇ
0: ਸੋ
1: ਬਹੁਤ ਬਹੁਤ ਵਧਾਈਆਂ ਨੌਜਵਾਨਾਂ ਨੂੰ ਇਸ ਦਿਨ ਦੀਆਂ ਜਿਵੇਂ ਪੇਰੈਂਟਸ ਲਈ ਅਸੀਂ ਮਾਪਿਆਂ ਦਾ ਦਿਨ ਕੋਈ ਚੁਣਦੇ ਹਾਂ ਵੁਮੈਨ ਦਾ ਦਿਨ ਚੁਣਨੇ ਆ ਸੋ ਨੌਜਵਾਨਾਂ ਲਈ ਇਹ ਬਹੁਤ ਹੀ ਮਹੱਤਵਪੂਰਨ ਦਿਨ ਆ ਸੋ
0: ਉਪਰਾਲੇ ਕਰ ਰਹੇ ਹੋ
1: ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ PAU ਦੇ ਵਿੱਚ ਜੀ ਜਿਹੜਾ ਕਿਸਾਨਾਂ ਦੇ ਲਈ ਨੌਜਵਾਨਾਂ ਲਈ ਕਿਸਾਨ ਬੀਬੀਆਂ ਲਈ ਸਾਲ ਭਰ ਦੇ ਵਿੱਚ ਜਿਹੜੇ

0: ਟ੍ਰੇਨਿੰਗ ਕੋਰਸ ਲੱਗਦੇ ਆ, ਲਗਭਗ 30 ਕੋਰਸ ਹੈ ਸਿਖਲਾਈ ਕੋਰਸ ਅਸੀਂ ਲਾਉਂਦੇ
1: ਹਨਾ।
0: ਇਹ ਸਾਰੇ ਹੁਨਰ ਵਿਕਾਸ ਕਰਨ ਲਈ ਹੈ, ਜਿਹੜੇ ਵਿਸ਼ੇਸ਼ ਸਿਖਲਾਈ ਕੋਰਸ ਜਾਂ ਉਹਨਾਂ ਨੂੰ ਸਪੈਸ਼ਲਾਈਜ਼ਡ ਟ੍ਰੇਨਿੰਗ ਕੋਰਸ ਕਹਿੰਦੇ ਆ
1: ਜੀ।
0: ਇਹ ਅਸੀਂ ਸਾਲ ਭਰ ਦੀ ਪੂਰੀ ਸਮਾਂ ਸਾਰਣੀ ਬਣਾ ਲੈਂਦੇ ਹਾਂ, ਪੂਰਾ ਟ੍ਰੇਨਿੰਗ ਸ਼ਡਿਊਲ ਬਣਾ ਲਈ ਦਿੰਦੇ ਹਾਂ, ਤਾਂ ਕਿ ਉਹ ਕੋਰਸ ਜਿਹੜਾ ਜਿਵੇਂ ਵੀ ਮੌਸਮ ਦੇ ਹਿਸਾਬ ਨਾਲ, ਕਿਉਂਕਿ ਫਸਲਾਂ ਆ ਨਾ, ਸੋ ਮੌਸਮਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਇਆ ਲਾਇਆ ਜਾਂਦਾ, ਤੇ ਦੂਜਾ ਸਿਖਿਆਰਥੀਆਂ ਦੀਆਂ ਲੋੜਾਂ ਨੂੰ ਜਾਂ ਉਹਨਾਂ ਦੀਆਂ ਜੋ ਵੀ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ, ਤਾਂ ਕਿ ਉਹ ਮੁਸ਼ਕਲਾਂ ਨੂੰ ਹੱਲ ਕਰ ਸਕੀਏ ਅਸੀਂ। ਇਹ ਜਿਹੜਾ ਸ਼ਡਿਊਲ ਹੈ ਸਾਡਾ, ਟ੍ਰੇਨਿੰਗ ਸ਼ਡਿਊਲ ਹੈ, ਇਹ ਅਪ੍ਰੈਲ ਮਹੀਨੇ ਤੋਂ ਲੈ ਕੇ ਮਾਰਚ ਤੱਕ ਦਾ ਹਰ ਸਾਲ ਨਵੇਂ ਤੋਂ ਨਵਾਂ ਉਲੀਕਦੇ ਹਾਂ। ਜਿਵੇਂ ਜਿਵੇਂ ਯੂਨੀਵਰਸਿਟੀ ਦੇ ਵਿੱਚ ਖੋਜਾਂ ਹੁੰਦੀਆਂ, ਉਹਨਾਂ ਦੇ ਆਧਾਰ ਮੌਸਮ ਦੇ ਆਧਾਰ ਤੇ ਬਾਕੀ ਲੋੜਾਂ ਦੇ ਆਧਾਰ
1: ਜੀ ਜੀ ਜੀ
0: ਤੇ ਪੂਰਾ ਜਦੋਂ ਸ਼ਡਿਊਲ ਹੁੰਦਾ ਤੇ ਅਸੀਂ ਯੂਨੀਵਰਸਿਟੀ ਦੀ ਵੈਬਸਾਈਟ ਤੇ ਇਹ ਪਾ ਦਿੰਨੇ ਆ।
1: ਤੇ ਹੁਨਰ ਵਿਕਾਸ ਦੇ ਲਈ ਨੌਜਵਾਨਾਂ ਦੇ ਲਈ ਕਿਹੜੇ ਕਿਹੜੇ ਸਿਖਲਾਈ ਕੋਰਸ ਕਰਵਾਉਂਦੇ ਹੋ?
0: ਹਾਂਜੀ, ਜਿਸ ਤਰ੍ਹਾਂ ਤੁਹਾਡਾ ਬਹੁਤ ਸੋਹਣਾ ਸਵਾਲ ਹੈ, ਜਿਵੇਂ ਸਾਡੀ ਯੂਨੀਵਰਸਿਟੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈ, ਇਹਦੇ ਵਿੱਚ ਇਹ ਬਹੁਤੇ ਕੋਰਸ ਖੇਤੀ ਦੇ ਨਾਲ ਆਧਾਰਿਤ ਹੀ ਆ, ਕਿਉਂਕਿ ਸਾਡਾ ਇੱਕ ਜਿਹੜਾ ਖੇਤੀ ਪ੍ਰਧਾਨ ਸੂਬਾ ਆ, ਸੋ ਅਸੀਂ ਆਪਣੇ ਨੌਜਵਾਨਾਂ ਨੂੰ ਉਹ ਬਲ ਦੇਣੀ ਆ, ਉਹ ਹੁਨਰ ਉਹਨਾਂ ਦਾ ਵਿਕਾਸ ਕਰਨਾ ਆ ਜਿਹੜਾ ਆਲਰੇਡੀ ਉਹਨਾਂ ਦੇ ਕੋਲ ਰਿਸੋਰਸ ਹੈਗੇ ਨੇ। ਜਿਵੇਂ ਹੁਣ ਅਸੀਂ ਔਰਗੈਨਿਕ ਖੇਤੀ ਦੀ, ਜੈਵਿਕ ਖੇਤੀ ਦੀ ਬਹੁਤ ਗੱਲ ਹੋ ਰਹੀ ਹੈ ਵੀ, ਤਾਂ ਕਿ ਹਨਾ ਘੱਟੋ ਘੱਟ ਜਿਹੜਾ ਪੈਸਟੀਸਾਈਡ ਦਾ, ਫਰਟੀਲਾਈਜ਼ਰ ਦਾ, ਹਨਾ ਖਾਦਾਂ ਦਾ, ਤੇ ਜਿੱਦਣ ਦੀ ਨਾਸ਼ਕ ਹੈ ਚਾਹੇ ਉਹ ਕੀਟਨਾਸ਼ਕਾਂ ਦਾ ਉਪਯੋਗ ਕੀਤਾ ਜਾਵੇ, ਸੋ ਜੈਵਿਕ ਖੇਤੀ ਨੂੰ ਪ੍ਰੇਰਿਤ ਕਰਨ ਦੇ ਲਈ ਅਸੀਂ ਉਹ ਕੋਰਸ ਲਗਾਉਂਦੇ ਹਾਂ। ਇਵੇਂ ਵੱਧ ਮੁਨਾਫਾ ਜਿਹੜੀਆਂ ਫਸਲਾਂ ਤੋਂ ਕਮਾਇਆ ਜਾ ਸਕੇ, ਜਿਵੇਂ ਫਲ ਫੁੱਲ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਲਈ, ਡਾਇਵਰਸੀਫਿਕੇਸ਼ਨ ਲਈ ਵੀ ਨੌਜਵਾਨ ਜਾ ਸਕਣ, ਨਰਸਰੀ ਉਗਾਉਣ ਲਈ ਜਾ ਸਕਣ, ਬੀਜ ਉਤਪਾਦਨ ਲਈ ਜਾ ਸਕਣ, ਸੋ ਸੁਗੰਧੀਦਾਰ ਬੂਟੇ ਆ ਜਿਵੇਂ ਮੈਡੀਸਨਲ ਪਲਾਂਟਸ ਹੈ, ਸੋ ਉਹੋ ਦੀਆਂ ਚੀਜ਼ਾਂ ਦੀ ਕਾਸ਼ਤ ਕਰਨ ਦੇ ਲਈ, ਇਹ ਕਾਸ਼ਤ ਕਰਨ ਦੇ ਨਾਲ ਸੰਬੰਧਿਤ ਵੀ ਕੋਰਸ ਲਾਉਂਦੇ ਹਾਂ। ਫਿਰ ਅੱਗੇ ਗੱਲ ਆ ਜਾਂਦੀ ਜਦੋਂ ਕਾਸ਼ਤ ਕਰ ਲਈ, ਤੇ ਕਈ ਵਾਰ ਹੁੰਦਾ ਵੀ ਜਿਵੇਂ ਪੁਰਾਣੇ ਸਮੇਂ ਚ ਉਹ ਸਿੱਧਾ ਮੰਡੀ ਵਿੱਚ ਵੇਚਣ ਦਾ ਕੰਮ ਕਰਦੇ ਸੀ, ਸੋ ਹੁਣ ਅਸੀਂ ਉਹਨਾਂ ਨੂੰ ਹੁੰਦਾ ਵੀ ਜਿਹੜੀਆਂ ਵੀ ਤੁਹਾਡੀਆਂ ਉਪਜਾਂ ਉਹਨਾਂ ਤੋਂ ਤੁਸੀਂ ਉਤਪਾਦ ਤਿਆਰ ਕਰੋ, ਜਿਵੇਂ ਅਨਾਜ ਹੈ, ਦਾਲਾਂ ਸਬਜ਼ੀਆਂ ਫਲ, ਇਹਨਾਂ ਤੋਂ ਦੁੱਧ ਹੋ ਗਿਆ, ਸੋਇਆਬੀਨ ਹੋ ਗਿਆ, ਇਹ ਤੋਂ ਵੱਖਰੇ ਵੱਖਰੇ ਉਤਪਾਦ ਕਿਵੇਂ ਤਿਆਰ ਕਰਨੇ ਆ
1: ਜੀ।
0: ਤੇ ਫਿਰ ਖੇਤੀ ਆਧਾਰਿਤ ਧੰਦੇ ਵੀ ਕੁਛ ਹੋ ਜਾਂਦੇ ਆ, ਜਿਵੇਂ ਖੁੰਬਾਂ ਦਾ ਉਤਪਾਦਨ ਹੋ ਗਿਆ, ਸ਼ਹਿਦ ਦੀਆਂ ਮੱਖੀਆਂ ਪਾਲਣ ਹੋ ਗਿਆ, ਬੇਕਰੀ ਹੋ ਗਈ, ਅਨਾਜਾਂ ਤੋਂ ਵੱਖੋ ਵੱਖਰੇ ਪ੍ਰੋਡਕਟਸ, ਤੇ ਜਿਹੜੇ ਬਾਕੀ ਫਲਾਂ ਸਬਜ਼ੀਆਂ ਤੋਂ ਚਾਰ ਚਟਨੀਆਂ ਮੁਰੱਬੇ ਬਣਾਉਣੇ, ਤੇ ਘਰੇਲੂ ਦਸਤਕਾਰੀ, ਸੋ ਇਹੋ ਜਿਹੇ ਜਿਹੜੇ ਅਨੇਕਾਂ ਜਿਹੜੇ ਧੰਦੇ ਆ ਜਿਹੜੇ, ਉਹਨਾਂ ਬਾਰੇ ਅਸੀਂ ਇਹਨਾਂ ਨੂੰ ਜਿਹੜੀ ਜਾਣਕਾਰੀ ਦਿੰਦੇ ਹਾਂ। ਜਦੋਂ ਵੀ ਇਹ ਟ੍ਰੇਨਿੰਗ ਕੋਰਸ ਲਗਾਉਂਦੇ ਹਾਂ, ਉਹਦੇ ਵਿੱਚ ਸਿਖਿਆਰਥੀਆਂ ਨੂੰ ਜੋ ਵੀ ਉਹਨਾਂ ਨੇ ਤਿਆਰ ਕੀਤਾ, ਪ੍ਰੋਡਕਟ ਤਿਆਰ ਕੀਤਾ, ਉਤਪਾਦ ਤਿਆਰ ਕੀਤਾ, ਉਹਨੂੰ ਕਿਵੇਂ ਪੈਕਿੰਗ ਕਰਨੀ ਆ, ਹਨਾ ਕਿਵੇਂ ਉਹਨਾਂ ਦਾ ਮੰਡੀਕਰਨ ਕਰਨਾ, ਕਿਉਂਕਿ ਸਾਡੇ ਮਹਿਕਮੇ ਜਿਵੇਂ ਇਕਨੋਮਿਕਸ ਮਹਿਕਮਾ ਵੀ ਆ ਸਾਡੇ ਇੱਥੇ, ਤੇ ਬਿਜ਼ਨਸ ਸਕੂਲ ਆਫ ਬਿਜ਼ਨਸ ਸਟੱਡੀਜ਼ ਵੀ ਆ, ਉਹਨਾਂ ਦੇ ਜਿਹੜੇ ਮਾਹਰ ਹੈ ਉਹਨਾਂ ਦੀ ਪੂਰੀ ਇਹਨਾਂ ਨੂੰ ਕਿਵੇਂ ਮਾਰਕੀਟਿੰਗ ਤੱਕ ਦਾ ਤਿਆਰ ਕਰਨ ਤੋਂ ਲੈ ਕੇ ਅਸੀਂ ਸਮਝ ਲਓ ਮਾਰਕੀਟਿੰਗ ਤੱਕ ਦਾ ਪੂਰਾ ਗਿਆਨ ਦਿੰਦੇ ਹਾਂ।
1: ਇਹ ਤੇ ਮੈਨੂੰ ਲੱਗਦਾ ਕਿ ਸਾਡੇ ਸਿਰਫ ਪੇਂਡੂ ਨੌਜਵਾਨ ਨੇ ਇਹ ਜਿਹੜੇ ਸਕਿੱਲਸ ਆ, ਇਹ ਜਿਹੜੇ ਕੌਸ਼ਲ ਸਿੱਖ ਕੇ, ਜਿਵੇਂ ਕਿ ਤੁਸੀਂ ਮੱਖੀ ਪਾਲਣ ਦੀ ਗੱਲ ਕੀਤੀ, ਤੇ ਇਹ ਤੁਸੀਂ ਫਿਰ ਗੱਲ ਕੀਤੀ ਕਿ ਕਿਵੇਂ ਦਾਲਾਂ ਨੂੰ ਉਹਦੇ ਨਾਲ ਰਿਲੇਟਡ ਕੋਰਸਿਸ ਨੇ, ਔਰ ਕਿਵੇਂ ਉਹਨਾਂ ਦੀ ਪੈਕਿੰਗ ਕਰਨੀ ਹੈ, ਮੰਡੀਕਰਨ ਕਿਵੇਂ ਕਰਨਾ, ਇਹ ਸਭ ਕੁਝ। ਤੇ ਮੈਨੂੰ ਲੱਗਦਾ ਕਿ ਅਸੀਂ ਜਿਵੇਂ ਕਿ ਲਘੂ ਕੁਟੀਰ ਉਦਯੋਗ ਹੁੰਦੇ ਨੇ, ਛੋਟੇ ਉਦਯੋਗ, ਇਹ ਤੇ ਸ਼ਹਿਰਾਂ ਦੇ ਵਿੱਚ ਵੀ ਨੌਜਵਾਨ ਕਰ ਸਕਦੇ ਨੇ, ਤੇ ਮੈਨੂੰ ਲੱਗਦਾ ਕਿ ਆਪਣਾ ਛੋਟਾ ਇੱਕ ਛੋਟੇ ਲੈਵਲ ਤੋਂ ਵਿਵਸਾਏ ਸ਼ੁਰੂ ਕਰਕੇ ਉਸਨੂੰ ਫਿਰ ਹੌਲੀ ਹੌਲੀ ਅੱਗੇ ਵੀ ਲਿਜਾ ਸਕਦੇ ਨੇ। ਤੇ ਇਹਨਾਂ ਕੋਰਸਾਂ ਦੀ ਜੇ ਮਿਆਦ ਦੀ ਗੱਲ ਕਰੀਏ, ਤੇ ਕਿੰਨੀ ਲੰਬੀ ਹੁੰਦੀ ਹੈ ਇਹਨਾਂ ਕੋਰਸਾਂ ਦੀ ਮਿਆਦ?
0: ਇਹ ਇਹਨਾਂ ਦੇ ਹਰ ਸਬਜੈਕਟ ਦੇ ਜਿਹੜਾ ਵੀ ਕੋਰਸ ਹੈ ਉਹਦੇ ਤੇ ਨਿਰਭਰ ਕਰਦੀ ਹੈ। ਜਿਵੇਂ ਅਸੀਂ ਕੁਛ ਜਿਵੇਂ ਇੱਕ ਦਿਨ ਤੋਂ ਲੈ ਕੇ ਸਾਡੇ ਕੋਲ ਤਿੰਨ ਤਿੰਨ ਮਹੀਨੇ ਦੇ ਕੋਰਸ ਹੈ ਨਾ, ਜੇ ਤਾਂ ਜਸਟ ਇੱਕ ਹੁੰਦਾ ਵੀ ਕਿਸੇ ਵਿਸ਼ੇ ਤੇ ਜਾਗਰੂਕਤਾ ਕਰਨੀ ਆ, ਜਿਵੇਂ ਅਸੀਂ ਕਹਿੰਦੇ ਹਾਂ ਵੀ ਆਪਾਂ ਖੇਤੀ ਸਰੋਤਾਂ ਨੂੰ ਬਚਾਉਣ ਦੀ ਗੱਲ ਕਰਨੀ ਆ, ਹੁਣ ਉਹਦੇ ਵਿੱਚ ਸਾਡਾ ਜਿਵੇਂ ਡਾਇਰੈਕਟ ਸੀਡਡ ਰਾਈਸ ਹੈ ਨਾ, ਝੋਨੇ ਦੀ ਸਿੱਧੀ ਬਿਜਾਈ ਦਾ, ਉਹ ਜਸਟ ਇੱਕ ਦਿਨ ਦੀ ਜਾਗਰੂਕਤਾ ਕੈਂਪ ਹੀ ਆ, ਉਹ ਇੱਕ ਦਿਨ ਦਾ ਵੀ ਲਗਾਇਆ ਜਾਂਦਾ ਆ। ਜਿਵੇਂ ਹੁਣ ਖੁੰਭਾਂ ਦੀ ਖੇਤੀ ਕਰਨੀ ਆ, ਮੱਖੀਆਂ ਪਾਲਣ ਹੈ, ਇਹ ਪੰਜ ਪੰਜ ਦਿਨ ਦੇ ਕੋਰਸ ਆ। ਜਿਹੜੇ ਵੀ ਕੋਰਸ ਸਾਡੇ ਪੰਜ ਦਿਨ ਦੇ ਆ ਜਾਂ ਇਸ ਤੋਂ ਵੱਧ ਹੈ, ਉਹਨਾਂ ਨੂੰ ਅਸੀਂ ਫੂਡ ਪ੍ਰੋਪਰ ਸਰਟੀਫਾਈ ਕਰਦੇ ਹਾਂ, ਸਰਟੀਫਿਕੇਟ ਲੈ ਕੇ, ਤਾਂ ਕਿ ਉਹਨੇ ਕੋਈ ਆਪਣਾ ਕਾਰੋਬਾਰ ਸ਼ੁਰੂ ਕਰਨਾ ਕਰ ਸਕਣ। ਸੋ ਜਿਵੇਂ ਇੱਕ ਤਿੰਨ ਤਿੰਨ ਮਹੀਨੇ ਦੇ ਕੋਰਸ ਹੈਗੇ ਜਿਹਦੇ ਵਿੱਚ ਖੇਤੀਬਾੜੀ ਦੀ ਸੰਪੂਰਨ ਸਿਖਲਾਈ ਦਿੱਤੀ ਜਾਂਦੀ ਹੈ, ਉਹ ਜਿਵੇਂ

0: ਨੌਜਵਾਨਾਂ ਦੇ ਲਈ ਹੋਈ ਆ ਜਿਨ੍ਹਾਂ ਨੇ ਖੇਤੀ ਨੂੰ ਇੱਕ ਤਿੱਤ ਧੰਦੇ ਦੇ ਤੌਰ ਤੇ ਸ਼ੁਰੂ ਕਰਨਾ, ਜਿਵੇਂ ਅੱਜ ਹੀ 15 ਜੁਲਾਈ ਤੋਂ ਜੇ ਹੈ ਵੀ ਅੱਜ ਅਸੀਂ ਬਾਏ ਚਾਂਸ ਹੀ 15 ਜੁਲਾਈ ਰੱਖਿਆ ਤੇ ਉਹ ਆ ਵੀ ਆ ਦਿਨ ਗਿਆ ਜਿਹੜਾ ਵਰਲਡ ਯੂਥ ਸਕਿੱਲ ਤੇ।
1: ਤੋ
0: ਉਹ ਨੌਜਵਾਨ ਜਿਨ੍ਹਾਂ ਨੇ ਪੜ੍ਹ ਲਿਖ ਕੇ ਵੀ, ਜਿਵੇਂ ਕਈ ਪਲੱਸ ਟੂ ਤੱਕ ਪੜ੍ਹਦੇ ਆ, ਕੋਈ ਮਾਸਟਰਸ ਕਰਦੇ ਆ, ਕੋਈ ਅੰਡਰ ਗ੍ਰੈਜੂਏਟ ਪ੍ਰੋਗਰਾਮ ਕਰਕੇ ਵੀ ਬਹੁਤ ਸਿਖਿਆਰਥੀ ਸਾਡੇ ਕੋਲ ਉਹ ਆਏ ਆ ਜਿਹੜੇ ਪੋਸਟ ਗ੍ਰੈਜੂਏਟ ਹੈ। ਸੋ ਲਗਭਗ 40 ਜਿਹੜੇ ਨੌਜਵਾਨ ਆ ਇਹ ਕੋਰਸ ਅੱਜ ਤੋਂ ਸਾਡੇ ਤੋਂ ਸਿਖਲਾਈ ਜਿਹੜੀ ਸ਼ੁਰੂ ਹੋਣੀ ਆ, ਇਹ 3 ਮਹੀਨੇ ਦੀ ਸਿਖਲਾਈ ਆ, ਖੇਤੀਬਾੜੀ ਦਾ ਜਿਹੜਾ ਸੰਪੂਰਨ ਸਿਖਲਾਈ ਕੋਰਸ ਹੈ।
1: ਸੋ
0: ਅੱਧ ਜਿਹੜਾ ਜੁਲਾਈ ਤੋਂ ਲੈ ਕੇ ਅੱਧ ਅਕਤੂਬਰ ਤੱਕ ਹੈ, ਤੇ ਅਗਲਾ ਕੋਰਸ ਜਿਵੇਂ ਅਸੀਂ 3 ਮਹੀਨੇ ਦਾ ਜਿਹੜਾ ਲੱਗਣਾ ਆ ਉਹ ਜਨਵਰੀ ਤੋਂ ਮਾਰਚ ਤੱਕ ਲੱਗੂਗਾ, ਹੈ ਨਾ।
1: ਸੋ
0: ਉਹ ਡਿਪੈਂਡ ਕਰਦਾ ਹੈ ਜਿੰਨਾ ਵੀ ਵਿਸ਼ਾ ਕਿਹੜਾ ਆ
1: ਜੀ, ਅਲੱਗ ਅਲੱਗ ਕੋਰਸਾਂ ਤੇ ਨਿਰਭਰ ਕਰਦਾ ਹੈ
0: 3 ਮਹੀਨੇ ਤੱਕ ਦੀ ਸਾਡੀ ਸਿਖਲਾਈ ਕੋਰਸ।
1: ਜੀ ਜੀ ਜੀ, ਤੇ ਇਹ ਅਲੱਗ ਅਲੱਗ ਕੋਰਸਾਂ ਤੇ ਡਿਪੈਂਡ ਕਰਦਾ ਹੈ ਕਿ ਕੋਈ ਕੁਝ ਦਿਨਾਂ ਦਾ ਹੈ, ਕੁਝ ਮਹੀਨਿਆਂ ਦਾ ਹੈ। ਤੇ ਜੇ ਹੁਣ ਅਸੀਂ ਇਹਨਾਂ ਦੀ ਗੱਲ ਕਰੀਏ ਫੀਸ ਦੀ, ਕਿ ਇਹ ਟ੍ਰੇਨਿੰਗਾਂ ਦੀ ਜਿਹੜੀ ਫੀਸ ਹੈ ਇਹ ਕਿੰਨੀ ਹੁੰਦੀ ਹੈ, ਤੇ ਇਹ ਮਤਲਬ ਜਿੱਦਾਂ ਹੁਣ ਕੋਈ ਮਤਲਬ ਲੁਧਿਆਣੇ ਤੋਂ ਬਾਹਰ ਦੋ ਕੋਈ ਬੱਚਾ ਹੈ, ਹੈ ਨਾ, ਕੋਈ ਹੋਰ ਸ਼ਹਿਰ ਤੋਂ ਆ ਰਿਹਾ ਜੋ ਮਤਲਬ ਡੇਲੀ ਅਪ ਡਾਊਨ ਨਹੀਂ ਕਰ ਸਕਦਾ, ਕੀ ਉਹਨਾਂ ਦੇ ਰਹਿਣ ਦੇ ਲਈ ਕੋਈ ਹੋਸਟਲ ਵਗੈਰਾ ਦਾ ਵੀ ਪ੍ਰਬੰਧ ਹੁੰਦਾ ਹੈ?
0: ਜੀ ਬਿਲਕੁਲ। ਪਹਿਲਾਂ ਤਾਂ ਮੈਂ ਤੁਹਾਨੂੰ ਫੀਸ ਬਾਰੇ ਦੱਸੂਗੀ।
1: ਜੀ,
0: ਜਿਵੇਂ ਫੀਸ ਬਹੁਤ ਜਿਵੇਂ ਬਹੁਤ ਹੀ ਨੋਮੀਨਲ ਜੀ ਫੀਸ ਹੈਗੀ
1: ਜੀ,
0: ਤੇ ਜਿਵੇਂ ਕਿਸਾਨਾਂ ਦੇ ਲਈ, ਲੜਕਿਆਂ ਦੇ ਲਈ ਜਿਹੜੀ 100 ਰੁਪਿਆ, ਕਿਸਾਨ ਬੀਬੀਆਂ ਲਈ, ਲੜਕੀਆਂ ਦੇ ਲਈ 50 ਰੁਪਏ ਆ
1: ਜੀ,
0: ਹੈ ਨਾ। ਬਹੁਤ ਇੱਕ ਨਾ ਮਾਤਰ ਜੀ ਆਪਾਂ ਨੋਮੀਨਲ ਜੀ ਕਹਿ ਸਕਦੇ ਹਾਂ ਫੀਸ,
1: ਬਿਲਕੁਲ,
0: ਹੈ ਨਾ। ਜਿਹੜੀ 3 ਮਹੀਨੇ ਦਾ ਕੋਰਸ ਆ ਇਹਦੀ 1000 ਰੁਪਿਆ ਆ
1: ਜੀ,
0: ਤੇ ਬਾਕੀ ਤੁਸੀਂ ਰਹਿਣ ਦਾ ਪ੍ਰਬੰਧ ਕੀਤਾ ਜਿਵੇਂ ਦੂਰ ਦੁਰਾਡੇ ਵਾਲਾ
1: ਜੀ,
0: ਤੇ ਬਹੁਤ ਜਾਣੇ ਸਾਡੇ ਕੋਲ ਦੂਰ ਦੇ ਆਉਂਦੇ ਆ, ਉਹਦੇ ਲਈ ਜਿਵੇਂ ਕਿਸਾਨਾਂ ਦੇ ਲਈ ਕਿਰੋਂ ਕਿਸਾਨ ਘਰ, ਹੈਨਾ, ਉਹ ਬਹੁਤ ਹੀ ਵਧੀਆ ਜਿਹੜੇ ਕਿਸਾਨਾਂ ਦੇ ਦੇਖ ਰਹਿਣ ਦੀ ਸਹੂਲਤ ਹੈ, ਤੇ ਉਹ ਬਹੁਤ ਹੀ ਉਹਦੇ ਨੋਮੀਨਲ ਜੇ ਵਾਜਬ ਜੇ ਉਹਦੇ ਰੇਟ ਹੈਗੇ, ਹੈਨਾ, ਕਿਰੋਂ ਕਿਸਾਨ ਘਰ ਵਿੱਚ ਆ। ਤੇ ਬੀਬੀਆਂ ਦੇ ਲਈ ਵੀ ਜਿਹੜਾ ਪ੍ਰਬੰਧ ਹੈ ਉਹ ਵੀ ਜਿਹੜਾ ਹੋਸਟਲ ਦੇ ਵਿੱਚ ਜਾਂ ਅਸੀਂ ਪਾਰਕਰ ਹਾਊਸ ਦੇ ਵਿੱਚ ਕਰਦੇ ਹਾਂ, ਕਿਉਂਕਿ ਉੱਥੇ ਜਿਹੜਾ ਕਹਿਰੋਂ ਕਿਸਾਨ ਘਰ ਹੈ ਉੱਥੇ ਸਿਰਫ ਲੜਕਿਆਂ ਦਾ ਜਾਂ ਕਿਸਾਨਾਂ ਦਾ ਪ੍ਰਬੰਧ ਕੀਤਾ ਜਾਂਦਾ ਆ, ਤੇ ਬਾਕੀ ਲੜਕੀਆਂ ਦੇ ਲਈ ਅਸੀਂ ਪ੍ਰਬੰਧ ਹੈ ਜਿੱਥੇ ਪੂਰੀ ਲੜਕੀਆਂ ਲਈ, ਔਰਤਾਂ ਲਈ ਸਿਕਿਉਰਿਟੀ ਹੋਵੇ, ਉਸ ਹਿਸਾਬ ਨਾਲ ਅਸੀਂ ਉਹਨਾਂ ਦਾ ਪ੍ਰਬੰਧ ਵੱਖਰੇ ਤੌਰ ਤੇ ਕਰਦੇ ਹਾਂ। ਤੇ ਉਹਨਾਂ ਦੇ ਰੇਟਸ ਹੈ ਜਿਹੜੇ ਬਹੁਤ ਹੀ ਵਾਜਬ ਜੇ ਹੈ, ਤੇ ਬਾਕੀ ਮੈਸ ਦੇ ਵਿੱਚ ਜਿਵੇਂ ਹੁਣ ਆਪਾਂ ਘਰਾਂ ਵਰਗਾ ਖਾਣਾ ਬਣਦਾ ਆ, ਤੇ ਉਹ ਵਾਜਬ ਜੇ ਰੇਟਾਂ ਤੇ ਉਹਨਾਂ ਨੂੰ ਮਿਲ ਜਾਂਦਾ ਆ। ਤੇ ਸੋ ਇਵੇਂ ਰਹਿਣ ਸਹਿਣ ਦੀ ਕੋਈ ਮਕੀ ਮੁਸ਼ਕਿਲ ਨਹੀਂ ਹੈ, ਪਰ ਕਈ ਕਿਸਾਨਾਂ ਨੂੰ, ਖਾਸ ਤੌਰ ਤੇ ਕਿਸਾਨ ਬੀਬੀਆਂ ਨੂੰ, ਲੜਕੀਆਂ ਨੂੰ ਕਈ ਵਾਰ ਹੁੰਦਾ ਵੀ ਆਪਦਾ ਸ਼ਹਿਰ ਛੱਡ ਕੇ, ਪਿੰਡ ਛੱਡ ਕੇ ਆਉਣਾ ਔਖਾ ਹੁੰਦਾ।
1: ਸੋ
0: ਸਾਡੇ ਜ਼ਿਲ੍ਹੇ ਪੱਧਰ ਦੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉੱਥੇ ਵੀ ਜਿਹੜੀ ਸਾਇੰਸਦਾਨਾਂ ਦੀ ਪੂਰੀ ਟੀਮ ਹੈ ਯੂਨੀਵਰਸਿਟੀ ਦੇ, ਸੋ ਉਹ ਆਪਣੇ ਜ਼ਿਲ੍ਹੇ ਪੱਧਰ ਤੇ ਵੀ ਜਿਹੜੇ ਆ ਉੱਥੋਂ ਵੀ ਟ੍ਰੇਨਿੰਗਾਂ ਜਿਹੜੀਆਂ ਹਾਸਲ ਕਰ ਸਕਦੇ ਆ, ਹੁਨਰ ਵਿਕਾਸ ਕਰ ਸਕਦੇ ਆ, ਉੱਥੋਂ ਵੀ ਉਹ ਟ੍ਰੇਨਿੰਗਾਂ ਲੈ ਸਕਦੇ ਨੇ।
1: ਜੀ ਜੀ ਜੀ, ਤੇ ਟ੍ਰੇਨਿੰਗ ਲੈਣ ਦੇ ਚਾਹਵਾਨ ਜੋ ਨੌਜਵਾਨ ਨੇ, ਬੀਬੀਆਂ ਨੇ, ਔਰਤਾਂ ਨੇ, ਲੜਕੀਆਂ ਨੇ, ਤੁਹਾਡੇ ਨਾਲ ਰਾਬਤਾ ਜਾਂ ਤਾਲਮੇਲ ਕਿਵੇਂ ਕਾਇਮ ਕਰ ਸਕਦੇ ਨੇ, ਉਹਦਾ ਕੀ ਪ੍ਰੋਸੀਜਰ ਹੈ?
0: ਹਾਂਜੀ, ਬਹੁਤ ਵਧੀਆ ਸਵਾਲ ਹੈ, ਕਿਉਂਕਿ ਘਰ ਬੈਠੇ ਆ ਕਈ ਵਾਰ ਪਤਾ ਹੀ ਨਹੀਂ ਲੱਗਦਾ ਵੀ ਰਾਬਤਾ ਕਰਨਾ ਕਿਵੇਂ।
1: ਬਿਲਕੁਲ, ਹੁਣ
0: ਤੇ ਬਹੁਤ ਸਾਰਾ ਜਿਵੇਂ ਵੀ ਕਿਸੇ ਵੀ ਨਾਲ ਤੁਸੀਂ ਤਾਲਮੇਲ ਕਰਨਾ, ਅਨੇਕਾਂ ਸਾਧਨ ਹੈ। ਪਹਿਲਾਂ ਤੇ ਇਹ ਹੁੰਦਾ ਸੀ ਅਸੀਂ ਸਿਰਫ ਚਿੱਠੀ ਹੀ ਪਾਉਂਦੇ ਸੀਗੇ ਸਾਨੂੰ ਕਿਸਾਨ, ਜਿਵੇਂ ਜੇ ਸਾਡਾ ਚਿੱਠੀ ਪੱਤਰ ਵਿਹਾਰ ਦੇ ਨਾਲ ਜੇ ਕਿਸੇ ਨੇ ਸਾਡੇ ਨਾਲ ਸੰਪਰਕ ਕਰਨਾ ਹੋਵੇ, ਸੋ ਸਭ ਤੋਂ ਪੁਰਾਣਾ ਮਾਧਿਅਮ ਹੈ ਜਿਹੜਾ ਚਿੱਠੀ ਪੱਤਰ ਵਿਹਾਰ। ਸੋ ਉਹ ਸਾਡੇ ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਸੈਂਟਰ PAU ਲੁਧਿਆਣਾ ਦੇ ਨਾਂ ਤੇ ਚਿੱਠੀ ਪੱਤਰ ਵੀ ਪਾ ਸਕਦੇ ਆ। ਮੈਂ ਫਿਰ ਰਿਪੀਟ ਕਰੂੰਗੀ, ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਸੈਂਟਰ PAU ਲੁਧਿਆਣਾ। ਤੇ ਫਿਰ ਜਿਹੜਾ ਹੈਗਾ ਦੂਜਾ, ਜੇ ਔਖਾ ਲੱਗਦਾ ਤੇ ਫੋਨ ਤੇ ਸਿੱਧਾ ਸੰਪਰਕ ਕਰ ਸਕਦੇ ਆ, ਹਨਾ, ਉਹਦੇ ਲਈ ਸਾਡਾ ਜਿਵੇਂ ਲੁਧਿਆਣੇ ਦਾ ਯੂਨੀਵਰਸਿਟੀ ਦਾ ਫੋਨ ਨੰਬਰ ਹੈ 0161-240-1960, ਤੇ ਅੱਗੋਂ ਸਾਡੀ ਐਕਸਟੈਂਸ਼ਨ 261 ਹੈ, ਜਾਂ ਉਹਨਾਂ ਨੂੰ ਕਹਿ ਦੋ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਫੋਨ ਮਿਲਾ ਦੋ, ਹਨਾ। ਸੋ ਅੱਗੇ ਇਹ ਵੀ ਸੰਪਰਕ ਕਰਨ ਦਾ ਢੰਗ ਹੈ। ਤੇ ਫਿਰ ਜੇ ਹੈਗਾ ਜਿਹੜੇ ਹੁਣ ਬਹੁਤ ਸਾਰੇ ਜਿਹੜੇ ਬੱਚੇ ਆ ਹੁਣ, ਹਨਾ, ਕਿਉਂਕਿ ਯੁੱਗ ਬਦਲ ਗਿਆ,
1: ਹਨਾ,
0: ਸੋ ਉਹ ਈਮੇਲ ਰਾਹੀਂ ਵੀ ਬਹੁਤ ਜਾਣੇ ਤਾਲਮੇਲ ਕਰਦੇ ਆ। ਸਾਡਾ ਸਾਡੀ ਈਮੇਲ ਜਿਹੜਾ ਹੈਗਾ ADSkillDevelopment@PAU.edu,

0: ਮੈਂ ਫਿਰ
1: ਜੀ ਇੱਕ
0: ਦੁਬਾਰਾ
1: ਵਾਰੀ ਫਿਰ ਤੋਂ ਬੋਲ ਦੋ, ਲਾਸਟ ਵਿੱਚ ਸਮਝ ਨਹੀਂ ਆਇਆ ਹੈ।
0: ਹਾਂਜੀ,
1: ਜੀ
0: ਏ ਡੀ ਸਕਿੱਲ ਡਿਵੈਲਪਮੈਂਟ,
1: ਸਕਿੱਲ ਡਿਵੈਲਪਮੈਂਟ
0: ਐਟ ਦਾ ਰੇਟ ਪੀ ਏ ਯੂ
1: ਡੋਟ ਈ ਡੀ ਯੂ
0: ਠੀਕ ਹੈ ਜੀ।
1: ਜੀ ਮੈਮ,
0: ਮੈਨੂੰ ਲੱਗਦਾ ਆਪ ਸਰੋਤਿਆਂ ਨੂੰ ਸਮਝ ਆ ਗਿਆ ਹੋਣਾ
1: ਜੀ, ਬਿਲਕੁਲ।
0: ਤੇ ਇਹ ਤਾਂ ਸਾਡੇ ਸੰਪਰਕ ਕਰਨ ਲਈ ਹੈ, ਬਾਕੀ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ, ਯੂਨੀਵਰਸਿਟੀ ਦੀ ਵੈਬਸਾਈਟ ਤੇ ਸਾਰੇ ਕੋਰਸ ਅਸੀਂ ਪਾ ਦਿੰਨੇ ਆ
1: ਜੀ।
0: ਜਦੋਂ ਉੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਅਸੀਂ ਉਹਦਾ ਲਿੰਕ ਦੇਖਦੇ ਆ, ਤੇ ਉਹ ਲਿੰਕ ਤੇ ਘਰ ਬੈਠੇ ਹੀ ਪੂਰਾ ਫਾਰਮ ਬਣਿਆ ਹੋਇਆ, ਸਕੈਨ ਕਰਕੇ ਤੁਸੀਂ ਉੱਥੋਂ ਹੀ ਘਰ ਬੈਠੇ ਹੀ ਅਪਲਾਈ ਕਰ ਸਕਦੇ ਆ, ਕਿਉਂਕਿ ਸਾਰੀ ਉੱਥੇ ਸਮਾਂ ਜਿਹੜੀ ਜਿੰਨੀ ਵੀ ਲਿਸਟ ਹੈ ਟ੍ਰੇਨਿੰਗ ਕੋਰਸਾਂ ਦੀ ਉਹ ਵੀ ਆ ਜਾਂਦੀ ਹੈ
1: ਜੀ ਜੀ ਜੀ।
0: ਘਰ ਬੈਠੇ ਹੀ ਜਦੋਂ ਵੀ ਕੋਈ ਕੋਰਸ ਲੱਗਣਾ ਹੁੰਦਾ ਉਹ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਉਹ ਲਿੰਕ ਬੰਦ ਕਰਦੇ ਆ, ਜਦੋਂ ਉਹ ਐਪਲੀਕੇਸ਼ਨਾਂ ਸਾਡੇ ਕੋਲ ਆ ਜਾਂਦੀਆਂ ਉਹਨਾਂ ਦੇ ਜਿੰਨੇ ਵੀ ਚਾਹਵਾਨ ਹੁੰਦੇ ਆ, ਤੇ ਉਹ ਕੋਰਸ ਜਦੋਂ ਵੀ ਲੱਗਦਾ ਅਸੀਂ ਉਹਨਾਂ ਨੂੰ ਇੱਕ ਵਟਸਐਪ ਮੈਸੇਜ ਤਰ੍ਹਾਂ ਹੀ ਇੱਕ ਗਰੁੱਪ ਬਣਾ ਲੈਂਦੇ ਹਾਂ ਵਟਸਐਪ ਤੋਂ, ਉਹਨਾਂ ਨੂੰ ਅਸੀਂ ਸੱਦਾ ਪੱਤਰ ਭੇਜ ਦਿੰਦੇ ਹਾਂ। ਇਹ ਕੰਮ ਅਸੀਂ ਜਦੋਂ ਦਾ ਕੋਰੋਨਾ ਵਾਲਾ ਪੀਰੀਅਡ ਸ਼ੁਰੂ ਹੋਇਆ, ਕਿਉਂਕਿ ਲੋਕਾਂ ਨੂੰ ਪਹੁੰਚਣਾ ਔਖਾ ਲੱਗਦਾ ਸੀ, ਉਦੋਂ ਅਸੀਂ ਕੋਰਸ ਵੀ ਆਨਲਾਈਨ ਹੀ ਲਗਾਉਂਦੇ ਰਹੇ ਹਾਂ
1: ਜੀ।
0: ਸੋ ਵਟਸਐਪ ਰਾਹੀਂ ਅਸੀਂ ਉਹਨਾਂ ਨੂੰ ਸੁਨੇਹਾ ਦੇ ਦਿੰਦੇ ਹਾਂ, ਤੇ ਉਹਨਾਂ ਕੋਲ ਸਾਡੇ ਨੰਬਰ ਵੀ ਆ ਜਾਂਦੇ ਆ, ਤੇ ਸਾਡੇ ਨਾਲ ਲਗਾਤਾਰ ਸੰਪਰਕ ਚ ਰਹਿੰਦੇ ਆ
1: ਜੀ। ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਕਿ ਉਹਨਾਂ ਵੱਲੋਂ ਵੀ ਕੋਈ ਪ੍ਰੋਗਰਾਮ ਚਲਾਏ ਜਾ ਰਹੇ ਨੇ?
0: ਬਿਲਕੁਲ, ਸਾਡੇ ਕੋਲ ਜਿਹੜੇ ਬੜੇ ਕੋਰਸ ਆ ਜਿਹੜੇ ਭਾਰਤ ਸਰਕਾਰ ਵੱਲੋਂ ਜਿਹੜੇ ਫੰਡਡ ਆ, ਜਿਵੇਂ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਜਿਹੜੇ ਸਾਨੂੰ ਵੱਖੋ ਵੱਖਰੇ ਟ੍ਰੇਨਿੰਗਾਂ ਲਈ ਫੰਡ ਦਿੱਤੇ ਜਾਂਦੇ ਆ
1: ਜੀ।
0: ਸੋ ਇਹ ਟ੍ਰੇਨਿੰਗਾਂ ਇੱਕ ਮਹੀਨੇ ਤੋਂ ਲੈ ਕੇ ਡੇਢ ਮਹੀਨੇ ਤੱਕ ਦੀਆਂ ਹੁੰਦੀਆਂ, ਤੇ ਜਿਵੇਂ ਉਹਦੇ ਵਿੱਚ ਅਲੱਗ ਅਲੱਗ ਜੋਬ ਰੋਲਸ ਦੇ ਆ, ਜਿਵੇਂ ਮਸ਼ਰੂਮ ਗਰੋਅਰਸ ਹੋ ਗਏ, ਬੀ ਕੀਪਰ ਦੀ ਹੋ ਗਈ, ਕ੍ਰਾਫਟ ਬੇਕਰ ਦੀ ਹੋ ਗਈ, ਐਕਸਟੈਂਸ਼ਨ ਸਰਵਿਸ ਪ੍ਰੋਵਾਈਡਰ। ਸੋ ਅਲੱਗ ਅਲੱਗ ਕੋਰਸ ਅਸੀਂ ਅਨੇਕਾਂ ਹੀ ਇਹਨਾਂ ਦੇ ਕੋਰਸ ਲਗਾਏ ਆ ਜਦੋਂ ਫੰਡ ਦਾ। ਉਹਦਾ ਫਾਇਦਾ ਇਹ ਹੁੰਦਾ ਆ ਵੀ ਨੌਜਵਾਨਾਂ ਦੇ ਲਈ ਜਿਹੜੇ ਵੀ ਇਹ ਕੋਰਸ ਆ ਬਿਲਕੁਲ ਫ੍ਰੀ ਹੋ ਜਾਂਦੇ ਆ, ਹਨਾ, ਉਹਨਾਂ ਨੂੰ ਕੋਈ ਫੀਸ ਨਹੀਂ ਦੇਣੀ ਪੈਂਦੀ, ਬਲਕਿ ਰਹਿਣ ਸਹਿਣ ਦਾ ਪ੍ਰਬੰਧ ਲਈ ਵੀ ਉਹ ਫੰਡ ਸਾਨੂੰ ਦਿੰਦੇ ਆ, ਤੇ ਇਹ ਨੌਜਵਾਨਾਂ ਲਈ ਬਹੁਤ ਇੱਕ ਚੰਗਾ ਹੈਗਾ ਜਿਹੜਾ ਸਰਕਾਰ ਵੱਲੋਂ
1: ਫੰਡ ਦਿੱਤੇ ਜਾਂਦੇ ਆ,
0: ਉਹਨਾਂ ਨੂੰ ਇੱਕ ਤਰ੍ਹਾਂ ਦੀ ਪੂਰੀ ਸਹੂਲਤ ਹੈ ਵੀ ਉਹ ਫ੍ਰੀ ਆਫ ਕੋਸਟ ਆ ਕੇ ਟ੍ਰੇਨਿੰਗ ਲੈ ਸਕਣ। ਤੇ ਜਿੰਨੇ ਵੀ ਕੋਰਸ ਹੈ, ਚਾਹੇ ਅਸੀਂ 5 ਦਿਨ ਦਾ ਕੋਰਸ ਲਾਈਏ, ਚਾਹੇ ਆਹ ਹੁਣ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ ਵੱਲੋਂ ਹੋਵੇ, ਚਾਹੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਸਾਨੂੰ ਚਾਹੀਏ ਆ, ਜਿੰਨੇ ਵੀ ਕੋਰਸ ਹੈ ਇਹ ਵਾਲੇ ਦੇ ਜਦੋਂ ਸਰਟੀਫਿਕੇਟ ਮਿਲ ਗਏ ਤਾਂ ਇਹ ਦੁਨੀਆ ਭਰ ਦੇ ਵਿੱਚ ਮਾਨਤਾ ਪ੍ਰਾਪਤ ਹੈ
1: ਜੀ। ਤੇ ਸਿਖਲਾਈ ਤੋਂ ਬਾਅਦ ਵੀ ਤੁਸੀਂ ਆਪਣੇ ਸਿੱਖਿਆਰਥੀਆਂ ਲਈ ਕੋਈ ਸਹੂਲਤਾਂ ਪ੍ਰਦਾਨ ਕਰਦੇ ਹੋ?
0: ਇਹ ਕਹਾਂਗੇ ਜੀ, ਜਿਹੜਾ ਸਿੱਖਣ ਵਾਲਾ ਸਾਡੇ ਕੋਲ ਇੱਕ ਵਾਰੀ ਆ ਗਿਆ, ਸਾਡਾ PAU ਦਾ ਇੱਕ ਪਰਿਵਾਰਕ ਮੈਂਬਰ ਹੀ ਬਣ ਜਾਂਦਾ
1: ਜੀ,
0: ਜਿਹਨਾਂ ਕੋਲ ਸਾਡੇ ਸਕਿੱਲ ਡਿਵੈਲਪਮੈਂਟ ਵਾਲੇ ਸੈਂਟਰ ਦੀ ਜਿੰਨੀ ਵੀ ਟੀਮ ਆ ਉਹਨਾਂ ਦੇ ਨਾਲ ਉਹਨਾਂ ਦਾ ਤਾਲਮੇਲ ਹੋ ਜਾਂਦਾ। ਜਿਹੜੇ ਮਾਹਰ ਕੋਲੋਂ, ਜਿਵੇਂ ਮੰਨ ਲਓ ਖੁੰਬਾਂ ਦਾ ਕੰਮ ਸਿੱਖਿਆ, ਸੋ ਮਾਈਕਰੋਬਾਇਓਲੋਜੀ ਦੇ ਮਾਹਰ ਹੋ ਗਏ, ਹਨਾ, ਜਾਂ ਜਿਹੜਾ ਵੀ ਬੀ ਕੀਪਿੰਗ ਦਾ ਸਿੱਖਿਆ ਤੇ ਐਂਟੋਮੋਲੋਜੀ ਕੀਟ ਵਿਗਿਆਨ ਵਿਭਾਗ ਦੇ ਮਾਹਰ ਗਏ, ਉਹ ਉਹਨਾਂ ਨਾਲ ਲਗਾਤਾਰ ਇੱਕ ਸੰਪਰਕ 'ਚ ਰਹਿੰਦੇ ਆ, ਕਿਉਂਕਿ ਉਹਨਾਂ ਨੇ ਆਪਦਾ ਕੋਈ ਕਿੱਤਾ ਸ਼ੁਰੂ ਕਰਨਾ ਹੁੰਦਾ ਆ
1: ਜੀ।
0: ਜਦੋਂ ਉਹਨਾਂ ਨੇ ਕਿੱਤਾ ਸ਼ੁਰੂ ਕਰ ਲਿਆ ਆ ਤੇ ਨੈਚੁਰਲੀ ਉਹਨਾਂ ਨੇ ਆਪਦਾ ਯੂਨੀਵਰਸਿਟੀ 'ਚ ਦੇ ਸੰਪਰਕ 'ਚ ਰਹਿੰਦੇ ਆ, ਕਿਉਂਕਿ ਅਸੀਂ ਕਿਸਾਨ ਮੇਲੇ ਵੀ ਲਾਉਂਦੇ ਆ, ਫਿਰ ਉਹ ਆਪਦੀਆਂ ਜਿਹੜੀਆਂ ਵੀ ਚੀਜ਼ਾਂ ਬਣਾਉਂਦੇ ਆ ਉੱਥੇ ਆਪਦਾ ਉਹਦਾ ਮੰਡੀਕਰਨ ਵੀ ਕਰਦੇ ਆ
1: ਜੀ।
0: ਤੇ ਬਾਕੀ ਸਾਡੇ PAU ਦੇ ਵੱਲੋਂ ਜਿਹੜੀਆਂ ਅਲੱਗ ਅਲੱਗ ਜਿਹੜੀਆਂ ਕਿਸਾਨਾਂ ਦੀਆਂ ਐਸੋਸੀਏਸ਼ਨ ਜਾਂ ਕਲੱਬਾਂ ਬਣੀਆਂ ਹੋਈਆਂ ਆ
1: ਜੀ ਮੈਮ,
0: ਜਿਹੜਾ ਵੀ ਕੰਮ ਕਾਰ ਕਰਦੇ ਆ ਉਹਦੇ ਨਾਲ ਹੀ ਉਹ ਆਪਦਾ ਉਸ ਕਲੱਬ ਦੇ ਮੈਂਬਰ ਬਣ ਜਾਂਦੇ ਆ। ਜਿਵੇਂ ਸਭ ਤੋਂ ਸਾਡੀ ਪੁਰਾਣੀ ਕਲੱਬ ਹੈ ਜਿਹੜੀ PAU ਕਿਸਾਨ ਕਲੱਬ
1: ਜੀ ਜੀ, ਹਨਾ,
0: ਉਹਦੇ ਵਿੱਚ ਇੱਕ ਲੇਡੀਜ਼ ਦਾ ਵਿੰਗ ਵੀ ਹੈ
1: ਜੀ।
0: ਤੇ ਇਵੇਂ ਸਾਡੇ ਜਿਵੇਂ ਜਿਹੜੇ ਬੀ ਕੀਪਿੰਗ ਦਾ ਕੰਮ ਕਰਦੇ ਆ, ਬੀ ਕੀਪਰ ਦਾ ਕਲੱਬ ਹੈ, ਖੁੰਬਾਂ ਉਗਾਉਣ ਵਾਲਿਆਂ ਦਾ, ਮਸ਼ਰੂਮ ਗਰੋਅਰਸ ਦਾ ਕਲੱਬ,
1: ਯਾਨੀ ਕਿ ਹਰ ਜੋ ਸਕਿੱਲ ਹੈ ਉਸਦੇ ਨਾਲ ਰਿਲੇਟਡ ਉਹਦੇ ਅਲੱਗ ਅਲੱਗ ਗਰੁੱਪ ਬਣੇ ਹੋਏ ਨੇ
0: ਜੀ ਸਾਡੇ ਕੋਲੇ
1: ਜੀ ਮੈਮ।
0: ਸੋ ਉਹ ਕਲੱਬਾਂ ਦੇ ਮੈਂਬਰ ਬਣ ਜਾਂਦੇ ਆ। ਤੇ ਇੱਕ ਹੋਰ ਵੀ ਬਹੁਤ ਹੀ ਜਿਹੜਾ ਮਹੱਤਵਪੂਰਨ ਕੰਮ ਜਿਹੜਾ ਸਾਡੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਹੋ ਰਿਹਾ ਆ, ਸਾਡੇ ਪੰਜਾਬ ਐਗਰੀਕਲਚਰ ਬਿਜ਼ਨਸ ਇਨਕੂਬੇਟਰ ਹੈ, ਮਤਲਬ ਉੱਥੇ ਉਹ ਐਗਰੀ ਸਟਾਰਟਅਪ ਬਣ ਕੇ ਵੀ ਆ ਸਕਦੇ ਆ। ਹੁਣ ਤੱਕ 90 ਤੋਂ ਵੱਧ ਜਿਹੜੇ ਲੋਕ ਆ ਜਿਹੜੇ ਸਾਡੇ ਐਗਰੀ ਸਟਾਰਟਅਪ, ਬਾਕੀ ਜਿਵੇਂ ਕਰੋੜਾਂ ਦੇ ਵਿੱਚ, ਹਨਾ, 11 ਕਰੋੜ ਲਗਭਗ ਪੈਸਾ ਲੈ ਚੁੱਕੇ, ਕਿਉਂਕਿ ਉਹਦੇ ਵਿੱਚ 2 ਸਕੀਮਾਂ ਆ,

0: ਹੈ ਜੀ,
1: ਇੱਕ ਉਦਮ ਤੇ ਇੱਕ ਉਡਾਨ,
0: ਠੀਕ ਹੈ ਜੀ।
1: ਸੋ ਉਹਦੇ ਵਿੱਚ ਜਿਵੇਂ ਉਦਮ ਦੇ ਵਿੱਚ ਹੈਗਾ ਜਿਹੜੀ 15 ਲੱਖ ਦੀ ਤੇ ਉਡਾਨ ਦੇ ਵਿੱਚ 25 ਲੱਖ ਦੀ ਗ੍ਰਾਂਟ ਨੇਡ ਮਿਲਦੀ ਹੈ, ਪਰ ਇਹ ਆ ਉਹਨਾਂ ਦਾ ਜਿਹੜਾ ਵੀ ਕੋਈ ਐਗਰੀ ਸਟਾਰਟਅਪ ਲਈ ਆਉਂਦਾ ਉਹਨਾਂ ਦਾ ਜਿਹੜਾ ਆਪਣਾ ਆਈਡੀਆ ਆ ਉਹਨਾਂ ਨੇ ਆਪ ਲੈ ਕੇ ਆਉਣਾ, ਖੇਤੀਬਾੜੀ ਨਾਲ ਸੰਬੰਧਿਤ ਹੋਵੇ ਹਨਾ, ਕਿਉਂਕਿ ਆਪਾਂ ਖੇਤੀਬਾੜੀ ਨੂੰ ਹੀ ਅੱਗੇ ਵਧਾਉਣਾ, ਵੀ ਉਹਦੇ ਵਿੱਚ ਉਹਦੇ ਨਾਲ ਸੰਬੰਧਿਤ ਹੋਵੇ, ਉਹਨਾਂ ਦਾ ਨਵਾਂ ਆਈਡੀਆ ਹੋਵੇ, ਸਮਝ ਲਓ ਉਹਨਾਂ ਦੀ ਆਪਦੀ ਇਨੋਵੇਸ਼ਨ ਹੈ। ਉਹ ਆਪਣਾ ਆਈਡੀਆ ਲੈ ਕੇ ਆਉਂਦੇ ਇੱਥੇ ਆ ਕੇ ਪ੍ਰੈਜੈਂਟ ਕਰਦੇ ਆ, ਜਦੋਂ ਉਹ ਇੱਥੋਂ ਜਾਂ ਦਿੱਲੀ ਵੱਲੋਂ ਫਾਈਨਲ ਹੁੰਦਾ ਆ ਕੰਮ ਕਾਰ ਸ਼ੁਰੂ ਕਰਨ ਦੇ ਲਈ, ਉਹਨਾਂ ਉਹ ਪੈਸਾ ਹੀ ਮਿਲਦੇ ਆ, ਉਹ ਵਿੱਤੀ ਮਦਦ ਮਿਲਦੀ ਹੈ ਜਿਹੜੀ ਉਹਨਾਂ ਨੇ ਵਾਪਸ ਨਹੀਂ ਕਰਨੀ ਆਪਣੇ ਕਿੱਤੇ ਨੂੰ ਅੱਗੇ ਵਧਾਉਣ ਲਈ ਆ।
0: ਜੀ ਮੈਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਤੇ ਸਾਨੂੰ ਇੰਨੀ ਬੇਸ਼ਕੀਮਤੀ ਜਾਣਕਾਰੀ ਦਿੱਤੀ ਵਿਸ਼ਵ ਯੁਵਾ ਕੌਸ਼ਲ ਦਿਵਸ ਤੇ ਸਾਡੇ ਲਿਸਨਰਸ ਨੂੰ। ਯੁਵਾ ਲਿਸਨਰਸ, ਇਸ ਤੋਂ ਉਮੀਦ ਕਰਦੀ ਹਾਂ ਕਿ ਖੂਬ ਸਾਰਾ ਜਿਹੜਾ ਗਿਆਨ ਉਹਨਾਂ ਨੇ ਅਰਜਿਤ ਕੀਤਾ ਹੋਊਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਨੂੰ ਅਪਣਾ ਕੇ ਅੱਗੋਂ ਹੋਰ ਜ਼ਿਆਦਾ ਖੂਬ ਤਰੱਕੀ ਉਹ ਜ਼ਰੂਰ ਕਰਨਗੇ। ਮੈਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਮੈਡਮ, ਮੈਨੂੰ ਇਹ ਮੌਕਾ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ ਮੈਮ, ਹੈਵ ਅ ਗ੍ਰੇਟ ਡੇ ਅਹੈਡ। ਸੋ ਡਾਕਟਰ ਰੁਪਿੰਦਰ ਕੌਰ ਜੀ ਦੇ ਨਾਲ, ਜੋ ਕਿ ਐਸੋਸੀਏਟ ਡਾਇਰੈਕਟਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਲੁਧਿਆਣਾ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਹੁਣੇ ਗੱਲਬਾਤ ਕੀਤੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਅਤੇ ਇਹਨਾਂ ਨੇ ਬਹੁਤ ਸਾਰੇ ਯੁਵਾਵਾਂ ਦੇ ਲਈ ਇੱਦਾਂ ਦੇ ਕੌਸ਼ਲ ਦੱਸੇ ਨੇ ਜੋ ਕਿ ਸਿੱਖ ਕੇ, ਯਾਨੀ ਕਿ ਆਪਣੇ ਸਕਿੱਲਸ ਨੂੰ ਇਨਹੈਂਸ ਕਰਕੇ ਉਹ ਚਾਹੇ ਤਾਂ ਖੁਦ ਦਾ ਵਿਵਸਾਏ ਵੀ ਸ਼ੁਰੂ ਕਰ ਸਕਦੇ ਨੇ ਅਤੇ ਜਾਂ ਫਿਰ ਅੱਗੇ ਜੋਬਸ ਦੇ ਵਿੱਚ ਅਗਰ ਕਰ ਰਹੇ ਨੇ ਕਿਤੇ ਤਾਂ ਉਹ ਅੱਛੇ ਸਕਿੱਲਸ ਦੇ ਨਾਲ ਅੱਛਾ ਕੰਮ ਕਰ ਸਕਦੇ ਨੇ, ਖਾਸ ਕਰਕੇ ਖੁਦ ਦਾ ਵਿਵਸਾਏ ਸ਼ੁਰੂ ਕਰ ਸਕਦੇ ਨੇ ਔਰ ਬਿਹਤਰ ਜ਼ਿੰਦਗੀ ਅਤੇ ਤਰੱਕੀ ਵਾਲੀ ਜ਼ਿੰਦਗੀ ਦੇ ਰਾਹ 'ਤੇ ਚੱਲ ਸਕਦੇ ਨੇ। ਤਾਂ ਜ਼ਿੰਦਗੀ ਦੇ ਵਿੱਚ ਹਰ ਕਿਸੇ ਨੂੰ ਮੌਕਾ ਮਿਲਣਾ ਚਾਹੀਦਾ ਸੁਪਨੇ ਦੇਖਣ ਦਾ, ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ। ਸੋ ਪੂਜਾ ਟੋਹਾਨੀ ਤੁਹਾਡੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਜੋ ਕਿ ਇੰਜੋਏ ਕਰ ਰਹੇ ਹੋ ਤੁਸੀਂ FM ਰੇਨਬੋ 'ਤੇ।

हर चीज तो सीखा जा सकता है, पर जेकर पेड़ों की पाठशाला ਦੇ ਜ਼ਰੀਏ ਸਿੱਖ ਕੇ ਬੱਚਿਆਂ ਨੂੰ ਪ੍ਰਕਿਰਤੀ ਦੇ ਨਾਲ ਜੋੜਿਆ ਜਾਵੇ ਤਾਂ ਆਈਡੀਆ ਕਿੱਦਾਂ ਦਾ ਲੱਗਾ ਤੁਹਾਨੂੰ? ਬਈ ਦੇਖੋ, ਅੱਜ ਕੱਲ੍ਹ ਦੇ ਬੱਚਿਆਂ ਨੂੰ ਕਾਰਾਂ ਦੇ ਨਾਮ, ਉਹਨਾਂ ਦੇ ਬ੍ਰਾਂਡਸ ਦਾ ਨਾਮ ਤਾਂ ਬਹੁਤ ਪਤਾ ਹੈ। ਮਤਲਬ ਖਾਸ ਕਰਕੇ ਬੱਚਿਆਂ ਨੂੰ ਕਾਰਾਂ ਦੇ ਮਹਿੰਗੇ ਮਹਿੰਗੇ ਬ੍ਰਾਂਡਸ ਦੇ ਨਾਮ, ਜਿਹੜੇ ਕਿ ਯਾਦ ਕਰਨੇ ਵੀ ਔਖੇ ਨੇ, ਉਹ ਬਹੁਤ ਈਜ਼ੀਲੀ ਪ੍ਰੋਨਾਊਂਸ ਕਰ ਲੈਂਦੇ ਨੇ। ਲੇਕਿਨ ਆਸ ਪਾਸ ਜਿਹੜੇ ਸਾਡੇ ਦਰਖਤ ਨੇ, ਪੇੜ ਨੇ, ਉਹਨਾਂ ਦੇ ਨਾਮਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਹੈ। ਸੋ ਇਹੀ ਸੋਚ ਕੇ ਇੱਕ IRS ਅਧਿਕਾਰੀ ਰੋਹਿਤ ਮਹਿਰਾ ਨੇ ਅਤੇ ਉਹਨਾਂ ਦੀ ਪਤਨੀ ਗੀਤਾਂਜਲੀ ਨੇ ਪਿਛਲੇ ਸਾਲ 2025 ਦੇ ਵਿੱਚ ਦਿੱਲੀ ਦੇ ਕਿਦਵਈ ਨਗਰ ਦੇ ਵਿੱਚ ਮੁਫਤ ਦੇ ਵਿੱਚ ਪੇੜੋਂ ਕੀ ਪਾਠਸ਼ਾਲਾ ਸ਼ੁਰੂ ਕੀਤਾ ਹੈ। ਔਰ ਇਸੇ ਲਈ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਹਰ ਵੀਕੈਂਡ 'ਤੇ 45 ਬੱਚੇ ਬੈਠ ਕੇ ਪੇੜਾਂ ਦੇ ਵਿੱਚ ਬੈਠ ਕੇ ਸਿੱਖਦੇ ਨੇ ਵਿਗਿਆਨ, ਪਰਿਆਵਰਣ ਅਤੇ ਕਿਸ ਤਰੀਕੇ ਦੇ ਨਾਲ ਟਿਕਾਊ ਜੀਵਨ ਸ਼ੈਲੀ ਜੀਣੀ ਹੈ, ਇਨਵਾਇਰਮੈਂਟ ਦੇ ਨਾਲ, ਕੁਦਰਤ ਦੇ ਨਾਲ ਜੁੜੀ ਹੋਈ ਜ਼ਿੰਦਗੀ ਕਿਵੇਂ

ਇਹ ਤਾਂ ਕਿ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਹਰ ਵੀਕਐਂਡ 'ਤੇ 45 ਬੱਚੇ ਬੈਠ ਕੇ ਪੇੜਾਂ ਦੇ ਵਿੱਚ ਬੈਠ ਕੇ ਸਿੱਖਦੇ ਨੇ ਵਿਗਿਆਨ, ਪਰਿਆਵਰਣ ਅਤੇ ਕਿਸ ਤਰੀਕੇ ਦੇ ਨਾਲ ਟਿਕਾਊ ਜੀਵਨ ਸ਼ੈਲੀ ਜੀਣੀ ਹੈ, ਇਨਵਾਇਰਮੈਂਟ ਦੇ ਨਾਲ, ਕੁਦਰਤ ਦੇ ਨਾਲ ਜੁੜੀ ਹੋਈ ਜ਼ਿੰਦਗੀ ਕਿਵੇਂ ਜੀਣੀ ਹੈ। ਔਰ ਕਿਤਾਬਾਂ ਦੀ ਬਜਾਏ ਉਹਨਾਂ ਬੱਚਿਆਂ ਨੂੰ ਪੱਤਿਆਂ ਨੂੰ ਛੂ ਕੇ, ਟੱਚ ਕਰਕੇ, ਦੇਖ ਕੇ, ਮਹਿਸੂਸ ਕਰਕੇ ਉਹਨਾਂ ਦਾ ਨਾਮ ਦੱਸਿਆ ਜਾਂਦਾ ਹੈ, ਉਸਦੇ ਫਾਇਦੇ, ਉਸਦੇ ਗੁਣ ਦੱਸੇ ਜਾਂਦੇ ਨੇ। ਔਰ ਇੰਨਾ ਹੀ ਨਹੀਂ, ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਦੇ ਲਈ ਇੰਸਪਾਇਰ ਵੀ ਕਰਦੇ ਨੇ। ਔਰ ਹੁਣ ਤੱਕ 200 ਬੱਚੇ ਅਤੇ ਉਹਨਾਂ ਦੇ ਪੇਰੈਂਟਸ 250 ਪੌਦੇ ਲਗਾ ਚੁੱਕੇ ਨੇ। ਮੈਨੂੰ ਪਤਾ ਕਿ ਸ਼ਹਿਰਾਂ ਦੇ ਵਿੱਚ ਜਗ੍ਹਾ ਦੀ ਬਹੁਤ ਵੱਡੀ ਦਿੱਕਤ ਆਉਂਦੀ ਹੈ ਕਿ ਤੁਸੀਂ ਕਹਿੰਦੇ ਤਾਂ ਹੈ ਪੇੜ ਲਗਾਓ, ਪੌਦੇ ਲਗਾਓ, ਜਗ੍ਹਾ ਕਿੱਥੇ ਹੈ? ਬਸ ਇਹੀ ਇੱਕ ਟਾਸਕ ਹੁੰਦਾ, ਲੱਭਣਾ ਹੈ ਅਤੇ ਕੰਮ ਕਰਨਾ ਹੈ, ਬਾਕੀ ਫਿਰ ਸਾਰੇ ਕੰਮ ਹੋ ਜਾਂਦੇ ਨੇ। ਲੇਕਿਨ ਥੋੜ੍ਹਾ ਜਿਹਾ ਮਿਹਨਤ ਸਾਨੂੰ ਲੱਭਣ 'ਤੇ ਕਰਨੀ ਪੈਂਦੀ ਹੈ। ਲੇਕਿਨ ਇੱਕ ਚੀਜ਼ ਹੋਰ, ਮਿਹਨਤ ਕਰਦੇ ਕਰਦੇ ਇਹ ਨਾ ਭੁੱਲ ਜਾਇਓ ਤੁਸੀਂ ਕਿ ਅਗਰ ਤੁਸੀਂ ਡਰਾਈਵ ਕਰਦੇ ਹੋ ਤਾਂ ਸੀਟ ਬੈਲਟ ਦਾ ਇਸਤੇਮਾਲ ਜ਼ਰੂਰ ਕਰੋ। ਹਾਂਜੀ, ਜਿਹੜੀ ਸਾਹਮਣੇ ਟ੍ਰੈਫਿਕ ਲਾਈਟ ਆ ਨਾ, ਕਹਿ ਰਹੀ ਹੈ ਕੁਝ, ਰੈੱਡ ਦਾ ਮਤਲਬ ਹੁੰਦਾ ਖਤਰਾ, ਸੋ ਉਹਨੂੰ ਪਾਰ ਨਹੀਂ ਕਰਨਾ ਹੁੰਦਾ, ਉੱਥੇ ਰੁਕਣਾ ਹੁੰਦਾ ਹੈ। ਸੋ ਇਹ ਸਾਡੀ ਨੰਬਰ 1 ਰਿਸਪੋਂਸੀਬਿਲਿਟੀ ਹੈ ਵਾਈਲ ਡਰਾਈਵਿੰਗ। ਸੋ ਅਗਰ ਕਾਰ ਦੇ ਵਿੱਚ 4 ਵੀਲਰ ਡਰਾਈਵ ਕਰ ਰਹੇ ਹੋ, ਸੀਟ ਬੈਲਟ ਦਾ ਇਸਤੇਮਾਲ ਜ਼ਰੂਰ ਕਰੋ ਔਰ ਜਲਦੀ ਜਲਦੀ ਦੇ ਵਿੱਚ ਆਪਣੀਆਂ ਬ੍ਰੇਕਾਂ ਨੂੰ ਥੋੜ੍ਹਾ ਜਿਹਾ ਲਗਾਮ ਲਗਾ ਲਓ, ਕਿਉਂਕਿ ਇਹ ਬ੍ਰੇਕਾਂ ਜਦੋਂ ਨਹੀਂ ਲਗਾਉਂਦੇ ਨਾ, ਆਪਣਾ ਕੰਮ ਨਹੀਂ ਖਰਾਬ ਹੁੰਦਾ, ਬਾਕੀਆਂ ਦਾ ਕੰਮ ਵੀ ਖਰਾਬ ਹੁੰਦਾ ਹੁੰਦਾ। ਸੋ ਇਸ ਕਰਕੇ ਬ੍ਰੇਕਸ ਦੇ ਨਾਲ ਥੋੜ੍ਹਾ ਜਿਹਾ ਪੈਚਅਪ ਔਰ ਗੱਲਬਾਤ ਬਣਾ ਕੇ ਰੱਖੋ ਔਰ ਇਹਨਾਂ ਦਾ ਇਸਤੇਮਾਲ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਓ ਔਰ ਜਲਦਬਾਜ਼ੀ ਦੇ ਵਿੱਚ ਇਹ ਨਾ ਭੁੱਲੋ ਕਿ ਬਾਕੀ ਰੋਡ 'ਤੇ ਨਿਕਲ ਕੇ ਜਿਹੜਾ ਰਿਸਪੋਂਸੀਬਲ ਰੋਡ ਬਿਹੇਵੀਅਰ ਹੈ, ਇਹ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸੇ ਨੋਟ 'ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਇੱਥੇ ਹੀ ਵਾਇੰਡ ਅਪ ਕਰ ਰਹੀ ਹਾਂ, ਜਾਂ ਮੈਂ ਕਿਤੇ ਨਹੀਂ ਰਹੀ, ਸਿਰਫ ਪ੍ਰੋਗਰਾਮ ਵਾਇੰਡ ਅਪ ਕਰ ਰਹੀ ਹਾਂ। ਔਰ ਤੁਸੀਂ FM ਰੇਨਬੋ 'ਤੇ ਟਿਊਨ ਇਨ ਕੀਤੇ ਹੋਏ ਰਹਿਣਾ ਹੈ, ਕਿਉਂਕਿ ਅੱਗੇ 8:30 ਵਜੇ ਸੁਣੋਗੇ ਖਬਰਾਂ ਅਤੇ 8:40 ਤੋਂ 9 ਵਜੇ ਤੱਕ ਬੈਕ ਟੂ ਬੈਕ ਪੰਜਾਬੀ ਸੌਂਗਸ। ਔਰ ਫਿਲਹਾਲ ਲਾਸਟ ਟ੍ਰੈਕ ਦੇ ਨਾਲ ਗੁੱਡ ਮਾਰਨਿੰਗ ਜਲੰਧਰ ਦਾ ਸਫ਼ਰ ਤੁਹਾਡੇ ਨਾਲ, ਮੇਰਾ ਅੱਜ ਇੰਨਾ ਹੀ ਸੀ, ਲੇਕਿਨ ਵੈਸੇ ਸਫ਼ਰ ਤੁਹਾਡਾ ਮੇਰੇ ਨਾਲ ਠੀਕ 10 ਵਜੇ ਤੱਕ ਚੱਲਦਾ ਰਹੇਗਾ।

0: ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ 102.7 FM ਰੇਨਬੋ ਤੇ।
1: ਆਕਾਸ਼ਵਾਣੀ FM ਰੇਨਬੋ, ਆਕਾਸ਼ਵਾਣੀ FM ਰੇਨਬੋ।
2: ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਈਰਾਨ ਵੱਲੋਂ ਹਾਲ ਹੀ ਵਿੱਚ ਹੌਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ।

0: ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਸੈਟਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਸਮਝੌਤਾ, ਜਿਸ ਨੂੰ ਡਬਲ ਕੰਟਰੀਬਿਊਸ਼ਨ ਕਨਵੈਨਸ਼ਨ DCC ਵੀ ਕਿਹਾ ਜਾਂਦਾ, ਵੀ ਕਾਰਜਸ਼ੀਲ ਹੋ ਗਿਆ, ਜਿਸ ਨਾਲ ਬਰਤਾਨੀਆ ਵਿੱਚ ਭਾਰਤੀ ਕਾਰੋਬਾਰੀਆਂ ਦੀ ਗਤੀਸ਼ੀਲਤਾ ਅਤੇ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਇਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਆਪਣੇ ਲੋਕਾਂ ਲਈ ਖੁਸ਼ਹਾਲੀ ਲਿਆਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਭਾਰਤ ਬਰਤਾਨੀਆ ਸਮਝੌਤੇ ਨੂੰ ਭਾਰਤ ਦੀ ਵਪਾਰ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦੱਸਿਆ। ਉਹਨਾਂ ਕਿਹਾ ਕਿ ਇਹ ਸਮਝੌਤਾ ਭਾਰਤ ਅਤੇ ਬਰਤਾਨੀਆ ਵਿਚਕਾਰ ਦੁਆਲੇ ਵਪਾਰ ਅਤੇ ਨਿਵੇਸ਼ ਸੰਬੰਧਾਂ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਕਰੇਗਾ।
1: यह भारत के सबसे महत्वाकांक्षी मुक्त व्यापार समझौतों में से एक है। इस समझौते में परंपरागत टैरिफ उदारीकरण से कहीं आगे बढ़कर सरकारी खरीद, लघु तथा मध्यम उद्यम, नवाचार, श्रम रोजगार और लैंगिक समानता जैसे मुद्दों को शामिल किया गया है।
0: श्री अग्रवाल ने कहा कि यह भारत के सब तो अहम व्यापार समझौतों में से एक है, जो ਮਹਿਸੂਲ ਅਤੇ ਗੈਰ ਮਹਿਸੂਲ ਰੁਕਾਵਟਾਂ ਨੂੰ ਘਟਾਉਂਦੇ ਹੋਏ ਭਵਿੱਖ ਲਈ ਆਰਥਿਕ ਸਾਂਝੇਦਾਰੀ ਕਾਇਮ ਕਰੇਗਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਸਪੇਨ ਦਾ ਆਪਣਾ ਦੌਰਾ ਖਤਮ ਕਰਨ ਤੋਂ ਬਾਅਦ ਕੱਲ੍ਹ ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਪਹੁੰਚੇ। ਵਪਾਰ, ਨਿਵੇਸ਼, ਤਕਨਾਲੋਜੀ, ਨਵੀਨਤਾ ਅਤੇ ਸਥਿਰਤਾ 'ਤੇ ਕੇਂਦਰਿਤ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਉੱਚ ਪੱਧਰੀ ਵਪਾਰਕ ਵਫਦ ਵੀ ਕੇਂਦਰੀ ਮੰਤਰੀ ਦੇ ਨਾਲ ਹੈ। ਸ਼੍ਰੀ ਗੋਇਲ ਨੇ ਬੈਲਜੀਅਮ ਦੇ ਉਪ ਪ੍ਰਧਾਨ ਮੰਤਰੀ ਅਤੇ ਰੁਜ਼ਗਾਰ, ਆਰਥਿਕਤਾ ਅਤੇ ਖੇਤੀਬਾੜੀ ਮੰਤਰੀ ਡੇਵਿਡ ਕਲੈਰਨਵਲ ਨਾਲ ਮੁਲਾਕਾਤ ਕੀਤੀ। ਉਹਨਾਂ ਵਪਾਰ, ਨਿਵੇਸ਼, ਤਕਨਾਲੋਜੀ, ਲੌਜਿਸਟਿਕਸ ਅਤੇ ਕਾਰਜਬਲ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਭਾਰਤ ਅਤੇ ਬੈਲਜੀਅਮ ਵਿਚਕਾਰ ਸਹਿਯੋਗ ਵਧਾਉਣ 'ਤੇ ਚਰਚਾ ਕੀਤੀ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਖਾਣ ਮੰਤਰਾਲੇ ਨੇ ਕਿਹਾ ਕਿ ਇਸ ਗੇੜ ਵਿੱਚ 9 ਰਾਜਾਂ ਵਿੱਚ ਫੈਲੇ 20 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕ ਸ਼ਾਮਲ ਨੇ। ਖਣਿਜਾਂ ਦੀ ਸੂਚੀ ਵਿੱਚ ਮੈਲੀਬਡਨਮ, ਗ੍ਰੇਫਾਈਟ, ਗਲੋਕੋਨਾਈਟ, ਟਾਈਟੇਨੀਅਮ, ਟੰਗਸਟਨ, ਪੋਟਾਸ਼, ਲੀਥੀਅਮ, ਸੀਜੀਅਮ ਅਤੇ ਰੂਬੀਡੀਅਮ ਸ਼ਾਮਲ ਨੇ। ਇਹ ਖਣਿਜ ਸਾਫ਼ ਸੁਥਰੀ ਊਰਜਾ, ਆਧੁਨਿਕ ਨਿਰਮਾਣ, ਖਾਦਾਂ, ਰੱਖਿਆ ਅਤੇ ਹੋਰ ਰਣਨੀਤਿਕ ਖੇਤਰਾਂ ਲਈ ਜ਼ਰੂਰੀ ਨੇ। 7 ਨਿਲਾਮੀ ਗੇੜ ਪੂਰੇ ਹੋਣ ਨਾਲ ਮੰਤਰਾਲੇ ਨੇ 88 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਵਿੱਚੋਂ 56 ਦੀ ਸਫਲਤਾਪੂਰਵਕ ਨਿਲਾਮੀ ਕਰ ਲਈ ਹੈ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਦੁਬਾਰਾ ਨਾਕਾਬੰਦੀ ਲਾਗੂ ਕਰ ਦਿੱਤੀ ਹੈ। ਇੱਕ TV ਨਿਊਜ਼ ਚੈਨਲ ਨਾਲ ਇੰਟਰਵਿਊ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੂੰ ਛੱਡ ਕੇ ਬਾਕੀਆਂ ਲਈ ਹੋਰਮੁਜ਼ ਖੁੱਲ੍ਹਾ ਹੈ। ਸ਼੍ਰੀ ਟਰੰਪ ਨੇ ਤਹਿਰਾਨ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਅੱਜ ਰਾਤ ਈਰਾਨ 'ਤੇ ਜ਼ੋਰਦਾਰ ਹਮਲਾ ਕਰੇਗਾ ਅਤੇ ਹਰ ਅਗਲੀ ਰਾਤ ਦੇ ਨਾਲ ਹਮਲਿਆਂ ਦੀ ਤੀਬਰਤਾ ਵੱਧਦੀ ਜਾਏਗੀ। ਉਹਨਾਂ ਐਲਾਨ ਕੀਤਾ ਕਿ ਜਦ ਤੱਕ ਈਰਾਨ ਗੱਲਬਾਤ ਲਈ ਸਹਿਮਤ ਨਹੀਂ ਹੁੰਦਾ, ਅਮਰੀਕਾ ਉਸਦੇ ਸਾਰੇ ਬਿਜਲੀ ਪਲਾਂਟਾਂ ਅਤੇ ਪੁਲਾਂ ਨੂੰ ਨਿਸ਼ਾਨਾ ਬਣਾਏਗਾ। ਇਸ ਦੌਰਾਨ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਬਹਿਰੀਨ ਵਿੱਚ ਹਥਿਆਰਾਂ ਅਤੇ ਭੰਡਾਰ ਸਹੂਲਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ 'ਤੇ ਹਮਲੇ ਕੀਤੇ ਨੇ। ਇੱਕ ਬਿਆਨ ਵਿੱਚ IRGC ਨੇ ਐਲਾਨ ਕੀਤਾ ਕਿ ਬਹਿਰੀਨ ਦੇ ਸ਼ੇਖ ਹਿੱਸਾ ਏਅਰਬੇਸ 'ਤੇ ਮਿਜ਼ਾਈਲ ਅਤੇ ਡਰੋਨ ਕਾਰਵਾਈ ਦੌਰਾਨ ਹਥਿਆਰਾਂ ਅਤੇ ਹਿੱਸੇ ਪੁਰਜਿਆਂ ਵਾਲੇ ਕਈ ਭੰਡਾਰ ਸ਼ੈੱਡ ਤਬਾਹ ਕਰ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਪੱਛਮੀ ਏਸ਼ੀਆ 'ਚ ਵਪਾਰੀਆਂ ਘਟਨਾਵਾਂ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਇੱਕ ਵਾਰ ਫਿਰ ਹੋਰਮੁਜ਼ ਸਟੇਟ ਰਾਹੀਂ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਆਵਾਜਾਈ ਅਤੇ ਵਪਾਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਇਹ ਦੁਨੀਆ ਭਰ ਦੇ ਲੋਕਾਂ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
2: ਪੱਛਮ ਏਸ਼ੀਆ ਮੇਂ ਜੋ ਵੀ ਗਤੀਵਿਧੀਆਂ ਚੱਲ ਰਹੀ ਹੈ ਉਸ ਪਰ ਹਮ ਲਗਾਤਾਰ ਨਜ਼ਰ ਰੱਖੇ ਹੋਏ ਹੈ। ਹਮਾਰਾ ਮਾਨਨਾ ਹੈ ਕਿ ਸਟੇਟ ਆਫ ਹੋਰਮੁਜ਼ ਕੇ ਰਾਸਤੇ ਸੁਰੱਖਿਅਤ ਔਰ ਆਜ਼ਾਦ ਨੌ ਪਰਿਵਹਨ ਔਰ ਵਪਾਰ ਕੇ ਪਕਸ਼ ਜਿਸਕਾ ਹਮ ਹਮੇਸ਼ਾ ਸੇ ਬਾਤ ਕਰਤੇ ਰਹੇ ਹੈ, ਇਸਸੇ ਯਹ ਸੁਨਿਸ਼ਚਿਤ ਕੀਆ ਜਾ ਸਕਤਾ ਹੈ ਕਿ ਲੋਗੋਂ ਕਾ ਆਰਥਿਕ ਸੁਰੱਖਿਆ, ਉਨਕੇ ਊਰਜਾ ਕਾ ਸੁਰੱਖਿਆ ਪੂਰੇ ਦੁਨੀਆ ਮੇਂ ਸਿਰਫ ਭਾਰਤ ਮੇਂ ਨਹੀਂ ਪੂਰੇ ਦੁਨੀਆ ਮੇਂ ਉਸ ਪਰ ਆਧਾਰਿਤ ਹੈ ਔਰ ਯਹ ਨੌ ਪਰਿਵਹਨ ਅਗਰ ਆਜ਼ਾਦ ਤਰੀਕੇ ਸੇ ਚਲੇਗਾ ਤੋ ਉਨਕੀ ਆਰਥਿਕ ਔਰ ਊਰਜਾ ਸੁਰੱਖਿਆ ਕੋ ਸੁਨਿਸ਼ਚਿਤ ਕੀਆ ਜਾ ਸਕਤਾ ਹੈ।
0: ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਸ਼੍ਰੀ ਜੈਸਵਾਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾਏ ਗਏ ਇਲਾਕਿਆਂ ਵਿੱਚ ਦਹਾਕਿਆਂ ਤੋਂ ਕੀਤੇ ਜਾ ਰਹੇ ਸ਼ੋਸ਼ਣ, ਮੌਲਿਕ ਅਧਿਕਾਰਾਂ ਦੀ ਉਲੰਘਣਾ

0: प्रशासनिक दमन का नतीजा ने।
1: पाकिस्तान अधिकृत जम्मू कश्मीर में चल रहे विरोध प्रदर्शन, दशकों से चल रहे शोषण, मौलिक अधिकारों का हनन और प्रशासनिक उत्पीड़न का सीधा परिणाम है और प्रमाण भी है। स्थानीय आबादी की जायज शिकायतों को समाधान करने के बजाय वहां का प्रशासन, वहां का सरकार ने अत्यधिक पुलिस क्रूरता का सहारा लिया है। इसमें असहाय लोग, जिसमें महिलाएं भी हैं और बच्चे भी हैं, उनके खिलाफ कार्रवाई की गई है और निहत्थे नागरिक के खिलाफ घातक बल का प्रयोग करना भी शामिल है, जिसके परिणाम स्वरूप कई दुखद मौतें हुई हैं।
0: घट गिणती मामले बारे मंत्री किरेन रिजिजू ने कतर के अमीर शेख तमीम बिन हमद अल थानी नाल उन्हां दे पिता ते साबक अमीर शेख हमद बिन खलीफा अल थानी दे देहांत ते संवेदना प्रगट कीती है। दोहा विच भारतीय दूतघर वल्लों एक सोशल मीडिया पोस्ट विच कहा गया कि श्री रिजिजू ने कतर दे अमीर प्रति प्रधानमंत्री नरेंद्र मोदी दी डूंघी निजी संवेदना भी प्रगट कीती। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਦੋ ਦਿਨਾਂ ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਿਰਤ ਖੇਤਰ ਨੂੰ ਵਧੇਰੇ ਸੰਗਠਿਤ ਬਣਾਉਣ ਅਤੇ ਕਾਰਜ ਬਲ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵਰਗੇ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ ਜਾਏਗੀ। ਸਮਾਗਮ ਦੌਰਾਨ ਰੁਜ਼ਗਾਰ ਕਾਰਜ ਸਮੂਹ ਵੱਲੋਂ ਤਿਆਰ ਕੀਤੇ ਗਏ ਇੱਕ ਖਰੜਾ ਐਲਾਨਨਾਮੇ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦਾ ਉਦੇਸ਼ ਕਿਰਤ ਨੀਤੀਆਂ, ਹੁਨਰ ਵਿਕਾਸ, ਕਿਰਤੀਆਂ ਦੀ ਭਲਾਈ ਅਤੇ ਸਮਾਵੇਸ਼ੀ ਰੁਜ਼ਗਾਰ ਵਰਗੇ ਖੇਤਰਾਂ 'ਚ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਨੇ ਕੱਲ੍ਹ ਰਾਤ ਰੂਸ ਦੇ ਸਯੂਜ MS-29 ਪੁਲਾੜ ਵਾਹਨ ਰਾਹੀਂ ਉਡਾਨ ਭਰੀ। ਇਹ ਵਿਗਿਆਨਕ ਖੋਜ ਅਤੇ ਨਵੀਂ ਤਕਨੋਲੋਜੀਆਂ ਦੇ ਪ੍ਰਦਰਸ਼ਨ 'ਤੇ ਕੇਂਦਰਿਤ 8 ਮਹੀਨਿਆਂ ਦੇ ਮਿਸ਼ਨ ਦੇ ਹਿੱਸੇ ਵਜੋਂ ਉਹਨਾਂ ਦੀ ਪਹਿਲੀ ਪੁਲਾੜ ਯਾਤਰਾ ਦੀ ਸ਼ੁਰੂਆਤ ਹੈ। ਸਯੂਜ ਪੁਲਾੜ ਵਾਹਨ ਨੇ ਕਜ਼ਾਕਿਸਤਾਨ ਦੇ ਬੈਕਨੂਰ ਕੋਸੋਡਰੋਮ ਤੋਂ ਉਡਾਨ ਭਰੀ, ਜਿਸ ਵਿੱਚ ਮੈਨਨ ਨਾਲ ਰੋਸਕੋਮੋਸ ਦੇ ਪੁਲਾੜ ਯਾਤਰੀ ਪਿਓਤਰ ਦੁਬਰੋਵ ਅਤੇ ਅੰਨਾ ਕਿਕੀਨਾ ਵੀ ਨੇ। ਸਪੇਨ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ। ਅਮਰੀਕਾ ਦੇ ਟੈਕਸਾਸ ਵਿੱਚ ਖੇਡੇ ਗਏ ਸੈਮੀਫਾਈਨਲ 'ਚ ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾ ਦਿੱਤਾ ਹੈ। ਮਿਕਲ ਓਯਾਰਜ਼ਾਬਾਲ ਨੇ 22ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਪਹਿਲਾ ਗੋਲ ਕੀਤਾ। ਫਿਰ ਪੈਡਰੋ ਪੈਰੋ ਨੇ 58ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਫਾਈਨਲ ਵਿੱਚ ਸਪੇਨ ਦਾ ਮੁਕਾਬਲਾ ਅੱਜ ਰਾਤ ਹੋਣ ਵਾਲੇ ਅਰਜਨਟੀਨਾ ਅਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਏਗਾ। ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਬਰਮਿੰਗਮ ਦੇ ਐਜਬੈਸਟਨ 'ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸ਼ੁਭਮਨ ਗਿੱਲ ਨੇ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 57 ਅਤੇ ਵਾਸ਼ਿੰਗਟਨ ਸੁੰਦਰ ਨੇ 52 ਦੌੜਾਂ ਬਣਾਈਆਂ ਅਤੇ ਦੋਨੋਂ ਆਊਟ ਨਹੀਂ ਹੋਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕੇਬੰਦੀ ਮੁੜ ਲਾਗੂ ਕਰ ਦਿੱਤੀ ਹੈ। ਅਤੇ ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

ਆਕਾਸ਼ਵਾਣੀ ਐਫ ਐਮ ਰੇਨਬੋ ਦੀ ਕੜੀ ਦੇ 9 ਵੱਜ ਚੁੱਕੇ ਨੇ ਤੇ ਵੇਲਾ ਹੋ ਗਿਆ ਐਫ ਐਮ ਨਿਊਜ਼ ਹੈਡਲਾਈਨਸ ਦਾ, ਜੋ ਕਿ ਤੁਸੀਂ ਸੁਣੋਗੇ ਬਿਲਕੁਲ ਲਾਈਵ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਸੀਟਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕ੍ਰਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਰਾਨ ਵੱਲੋਂ ਹਾਲ ਹੀ ਵਿੱਚ ਹੌਰਮੁਜ਼ ਜਲ ਮਾਰਗ ਵਿੱਚ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਇਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਹਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸਬੰਧਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਏ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਏ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਮਾਮਲਿਆਂ ਵਿੱਚ 5 ਤਸਕਰਾਂ ਨੂੰ ਇੱਕ AK-47 ਰਾਈਫਲ, ਅਸਲੇ ਅਤੇ 30 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ 1 ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਹਨ ਹੁਣ ਤੱਕ ਦੇ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਬਣੇ ਰਹੋ ਐਫ ਐਮ ਰੇਨਬੋ ਦੇ ਨਾਲ।

ਨਮਸਕਾਰ, ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਵਾਂਸ ਅਗੇਨ। ਟਿਊਨ ਕੀਤਾ ਹੋਇਆ ਜੀ ਤੁਸੀਂ ਐਫ ਐਮ ਰੇਨਬੋ ਨੂੰ 102.7 ਤੇ, 103.6 ਤੇ, ਔਰ ਨਾਲ ਦੀ ਨਾਲ ਸਾਡੀ ਐਪ ਨਿਊਜ਼ ਔਨ EIR ਐਪ ਤੇ ਸੁਣ ਰਹੇ ਹੋ ਬਿਲਕੁਲ ਲਾਈਵ। ਦਿਲ ਸੇ ਦਿਲ ਤੱਕ ਗੱਲਾਂ ਚੱਲ ਰਹੀਆਂ ਨੇ, ਔਰ ਟਾਈਮ ਹੋ ਗਿਆ ਜੀ 9:03। ਟਾਈਮ ਹੋ ਗਿਆ ਹੈ ਤੁਹਾਡੇ ਅਤੇ ਸਾਡੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਸੋ ਹਾਜ਼ਰ ਹਾਂ ਮੈਂ ਤੁਹਾਡੀ ਦੋਸਤ ਆਰ ਜੇ ਪੂਜਾ ਟੋਹਾਨੀ, ਕਰਾਂਗੀ ਗੱਲਾਂ ਬਾਤਾਂ ਇੱਕ ਵਾਰ ਫਿਰ ਤੋਂ। ਸੋ ਵਾਂਸ ਅਗੇਨ ਵੈਰੀ ਹੈਪੀ, ਪੋਜ਼ਿਟਿਵ, ਖੁਸ਼ਹਾਲ ਵੈਂਸਡੇ ਮੋਰਨਿੰਗ। ਸੋ ਜੀ ਸਿੰਪਲ ਜਿਹਾ ਤਰੀਕਾ ਦੱਸ ਦਿੰਦੀ ਹਾਂ, ਮੇਰੀਆਂ ਤਾਂ ਗੱਲਾਂ ਸਵੇਰ ਦੇ ਸੁਣ ਰਹੇ ਹੋ ਤੁਸੀਂ, ਅਤੇ ਹੁਣ ਤੁਸੀਂ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ ਦੇ ਜ਼ਰੀਏ। ਮਤਲਬ ਨੰਬਰ ਦੇ ਜ਼ਰੀਏ ਇੱਦਾਂ ਹੈ ਕਿ ਵਟਸਐਪ ਨੰਬਰ ਦੱਸਦੇ ਹਾਂ ਤੁਹਾਨੂੰ ਸਾਡਾ ਅਫੀਸ਼ੀਅਲ ਐਫ ਐਮ ਰੇਨਬੋ ਦਾ, ਔਰ ਤੁਸੀਂ ਆਪਣੀ ਆਵਾਜ਼ ਪਹੁੰਚਾ ਸਕਦੇ ਹੋ ਸਾਡੇ ਤੱਕ। ਦੇਖੋ ਨੋਰਮਲ ਹਾਈ ਹੈਲੋ ਤਾਂ ਬਾਕੀ ਸਾਰੇ ਪ੍ਰੋਗਰਾਮਾਂ 'ਚ ਕੀਤੀ ਜਾ ਸਕਦੀ ਹੈ, ਲੇਕਿਨ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈ ਕਿ ਤੁਸੀਂ ਅਗਰ ਕੋਈ ਟੈਲੈਂਟ ਹੈ, ਜਿਵੇਂ ਕੋਈ ਵਧੀਆ ਵਧੀਆ ਗੀਤ ਗਾ ਲੈਂਦੇ ਹੋ, ਗੁਣਗੁਣਾ ਲੈਂਦੇ ਹੋ, ਕੋਈ ਗਿਟਾਰ ਜਾਂ ਕੋਈ ਵੀ ਇੰਸਟਰੂਮੈਂਟ ਬਜਾ ਲੈਂਦੇ ਹੋ, ਜਾਂ ਫਿਰ ਕੋਈ ਪੇਂਟਿੰਗ, ਕੋਈ ਦਸਤਕਾਰੀ, ਸ਼ਿਲਪਕਾਰੀ, ਜਾਂ ਫਿਰ ਕੁਕਿੰਗ ਵਗੈਰਾ ਦਾ ਕੋਈ ਸ਼ੌਕ ਹੈਗਾ, ਜਾਂ ਕੁਦਰਤ ਨੂੰ ਪਿਆਰ ਕਰਦੇ ਹੋ, ਆਸੇ ਪਾਸੇ ਤੁਸੀਂ ਕੋਈ ਬਹੁਤ ਵਧੀਆ ਕੋਈ ਬਾਗ ਬਗੀਚੀ ਬਣਾਈ ਹੋਈ ਹੈ ਬੱਚਿਆਂ ਦੇ ਖੇਡਣ ਦੇ ਲਈ, ਜਾਂ ਫਿਰ ਤੁਸੀਂ ਪਸ਼ੂ ਪੰਛੀਆਂ ਨੂੰ ਪਿਆਰ ਕਰਦੇ ਹੋ, ਇੱਦਾਂ ਦਾ ਕੋਈ ਵੀ ਸੁਨੇਹਾ ਜੋ ਖਾਸ ਹੈ ਔਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਤੱਕ ਜਾਂ ਸਾਡੇ ਬਾਕੀ ਲਿਸਨਰਸ ਤੱਕ ਪਹੁੰਚਣਾ ਚਾਹੀਦਾ ਹੈ, ਤੁਹਾਡੀ ਸ਼ਹਿਰ ਦੀ, ਆਸ ਪਾਸ ਦੀ, ਜ਼ਿਲ੍ਹੇ ਦੀ ਕੋਈ ਖਾਸੀਅਤ ਹੈ, ਕੋਈ ਮੇਲਾ ਲੱਗਾ ਹੋਇਆ ਹੈ ਜਾਂ ਕੋਈ ਇਤਿਹਾਸਿਕ ਉਸਦਾ ਪਿਛੋਕੜ ਹੈ, ਤਾਂ ਜਲਦੀ ਦੇ ਨਾਲ ਫੋਨ ਚੱਕੋ 98 55 10 10 27 ਤੇ, ਯਾਨੀ ਕਿ 9

5510107 ਤੇ ਮੇਰੇ ਨਾਲ ਯਾਨੀ ਕਿ ਪੂਜਾ ਰੋਹਾਨੀ ਦੇ ਨਾਲ ਕਰ ਦਿਓ ਜਲਦੀ ਦੇ ਨਾਲ ਸਾਂਝੀ। ਹਾਂਜੀ, ਇੰਤਜ਼ਾਰ ਕਿਸ ਚੀਜ਼ ਦਾ ਹੈ? ਓ ਅੱਛਾ ਅੱਛਾ, ਗੀਤ ਦਾ। ਗੀਤ ਤਾਂ ਮੈਂ ਤੁਹਾਨੂੰ ਸੁਣਾ ਹੀ ਦੇਣਾ ਹੈ, ਮੈਂ ਬਿਲਕੁਲ ਨਹੀਂ ਭੁੱਲੀ। ਮੈਨੂੰ ਪਤਾ ਹੈ ਕਿ ਗੱਲਾਂ ਦੇ ਨਾਲ ਨਾਲ ਗੀਤ ਵੀ ਚੱਲੇਗਾ ਔਰ ਤੁਹਾਡਾ ਅਤੇ ਮੇਰਾ ਸਾਥ ਅੱਜ 10 ਵਜੇ ਤੱਕ ਰਹੇਗਾ। ਸੋ ਖੂਬਸੂਰਤ ਜੇ ਪਿਆਰੇ ਜੇ ਇਸ ਸਫ਼ਰ ਦੀ ਸ਼ੁਰੂਆਤ ਮੈਨੂੰ ਲੱਗਦਾ ਕਿ ਕਰ ਲੈਣੀ ਚਾਹੀਦੀ ਹੈ ਬਹੁਤ ਹੀ ਪਿਆਰੀ ਜਿਹੀ ਆਵਾਜ਼ ਦੇ ਨਾਲ, ਮਿੱਠੀ ਪਿਆਰੀ ਜਿਹੀ ਆਵਾਜ਼ ਦੇ ਨਾਲ ਆ ਰਿਹਾ ਹੈ ਫਸਟ ਟਰੈਕ ਦਿਲ ਆਪਣਾ ਪੰਜਾਬੀ ਦੇ ਵਿੱਚ।

0: ਜੀ, ਤਮੰਨਾ ਦੇ ਹਰ ਕਿਸੇ ਦੀ ਬੜੀ ਹੁੰਦੀ ਹੈ, ਜਿਵੇਂ ਕਿ ਜੇ ਕਿਸੇ ਦਾ ਜਨਮ ਦਿਨ ਹੈ ਤੇ ਉਹਦੀ ਤਮੰਨਾ ਇਹ ਹੁੰਦੀ ਹੈ ਕਿ ਸਾਨੂੰ ਕੋਈ ਤਸੱਲੀ ਦੇ ਨਾਲ ਵਿਸ਼ ਕਰ ਦੇਵੇ, ਤੇ ਕਿਸੇ ਦਾ ਮਨ ਹੁੰਦਾ ਹੈ ਕਿ ਸਾਨੂੰ ਬਹੁਤ ਵਧੀਆ ਵਿਸ਼ ਆ ਜਾਵੇ, ਗਿਫਟ ਮਿਲ ਜਾਵੇ। ਅੱਛਾ ਜੀ, ਗਿਫਟ ਵਾਲੀ ਵੀ ਤਮੰਨਾ ਹੁੰਦੀ ਹੈ ਕਿਸੇ ਦੀ, ਔਰ ਤੇ ਕਈ ਬੜਾ ਮੈਨੂੰ ਸਜਾ ਸਜਾ ਕੇ ਦੱਸ ਰਹੇ ਨੇ ਹੋਰ ਵੱਡਾ ਵਾਲਾ ਗਿਫਟ ਵੀ ਚਾਹੀਦਾ ਹੁੰਦਾ। ਬਈ ਦੇਖੋ, ਹਰ ਦਿਨ ਖਾਸ ਹੁੰਦਾ, ਲੇਕਿਨ ਜਦੋਂ ਜੰਮਣ ਦਿਨ ਆਉਂਦਾ ਨਾ, ਜੰਮਣ ਵਾਲਾ ਦਿਨ, ਜਨਮ ਦਿਨ ਆਉਂਦਾ ਨਾ, ਯਾਨੀ ਕਿ ਹੈਪੀ ਵਾਲਾ ਬਰਥਡੇ ਆਉਂਦਾ ਹੈ, ਉਦੋਂ ਬੰਦਾ ਕੁਝ ਜ਼ਿਆਦਾ ਹੀ ਹੈਪੀ ਹੈਪੀ ਹੋ ਜਾਂਦਾ। ਅਤੇ ਬਸ ਫਿਰ ਇੱਦਾਂ ਦੇ ਦਿਨ ਖਾਸ ਹੀ ਹੁੰਦੇ ਨੇ। ਅਤੇ ਇੱਦਾਂ ਦੇ ਦਿਨ 'ਤੇ ਇੱਕ ਹੋਰ ਚੀਜ਼ ਕੀਤੀ ਜਾ ਸਕਦੀ ਹੈ, ਜਿਵੇਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ, ਅਗਰ ਕੋਈ ਵੈਡਿੰਗ ਐਨੀਵਰਸਰੀ ਹੈ, ਹੈ ਨਾ, ਸਾਲਗਿਰਾ ਆ ਗਈ, ਜਨਮ ਦਿਨ ਜਾਂ ਸ਼ਾਦੀ ਦੀ ਸਾਲਗਿਰਾ, ਅਤੇ ਉਦੋਂ ਵੀ ਤੁਸੀਂ ਇੱਕ ਦੂਸਰੇ ਨੂੰ ਗਿਫਟ ਕਰ ਸਕਦੇ ਹੋ ਪਿਆਰੇ ਪਿਆਰੇ ਜਿਹੇ ਪੌਦੇ। ਲੇਕਿਨ ਗਿਫਟ ਕਰਨ ਤੱਕ ਹੀ ਨਹੀਂ ਆਪਾਂ ਕੰਮ ਸੀਮਿਤ ਰੱਖਣਾ ਹੁੰਦਾ, ਆਪਾਂ ਉਹਨਾਂ ਨੂੰ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਵੀ ਕਰਨੀ ਹੁੰਦੀ ਹੈ, ਕੋਈ ਪਿਆਰਾ ਜਿਹਾ ਨਾਮ ਉਹਨਾਂ ਨੂੰ ਦੇ ਸਕਦੇ ਹਾਂ, ਔਰ ਬਸ ਉਹਨਾਂ ਦੇ ਨਾਲ ਰੋਜ਼ ਗੱਲਾਂ ਕਰੋ, ਉਹਨਾਂ ਨੂੰ ਵੱਧਦੇ ਹੋਏ ਦੇਖੋ, ਅਤੇ ਦੇਖੋ ਕਿੰਨੀ ਦਿਲ ਨੂੰ ਖੁਸ਼ੀ ਮਿਲਦੀ ਹੈ, ਔਰ ਕਿੰਨੀ ਜ਼ਿਆਦਾ ਸੈਟਿਸਫੈਕਸ਼ਨ ਮਿਲੇਗੀ ਤੁਹਾਨੂੰ ਕਿ ਹਾਂਜੀ, ਤੁਸੀਂ ਵੀ ਕੋਈ ਗੁੱਡ ਡੀਡ, ਕੋਈ ਅੱਛਾ ਕੰਮ ਕੀਤਾ ਹੈ। ਅਤੇ ਅੱਛਾ ਕੰਮ ਇੱਦਾਂ ਵੀ ਕੀਤਾ ਜਾ ਸਕਦਾ ਕਿ ਫਟਾਫਟ ਆਪਣਾ ਫੋਨ ਚੁੱਕੋ, ਚੱਕੋ ਚੱਕੋ ਸ਼ਾਬਾਸ਼, ਹਾਂਜੀ, ਅਤੇ ਨੰਬਰ ਸੇਵ ਹੈ ਨਹੀਂ ਹੈ, ਓਕੇ ਨੰਬਰ ਸੇਵ ਕਰੋ, 9855-1010-1023, ਨੰਬਰ ਇੱਕ ਵਾਰੀ ਫਿਰ ਤੋਂ ਬੋਲ ਲੈਂਦੀ ਹਾਂ, 9855-1010-1027। ਹਾਂਜੀ, ਐਫ ਐਮ ਰੇਨਬੋ ਦੇ ਨਾਮ 'ਤੇ ਇਹ ਨੰਬਰ, ਚਲੋ ਫਟਾਫਟ ਸੇਵ ਕਰੋ, ਕਰੋ ਕਰੋ ਕਰੋ, ਸ਼ਾਬਾਸ਼, ਸੇਵ ਕਰ ਲਿਆ। ਹੁਣ ਇਹਦੇ 'ਤੇ ਤੁਸੀਂ ਆਪਣੇ ਵੋਇਸ ਮੈਸੇਜ ਭੇਜੋ, ਨੋਰਮਲ ਟੈਕਸਟ 'ਤੇ ਆਉਂਦੇ ਹੀ ਰਹਿੰਦੇ ਨੇ। ਚਲੋ ਠੀਕ ਹੈ, ਅਗਰ ਘਰ ਦੇ ਵਿੱਚ ਕਿਸੇ ਪਿਆਰੇ ਦਾ ਆਪਣੇ ਦਾ ਜਨਮ ਦਿਨ ਹੈ, ਤਾਂ ਉਹਦੇ ਬਾਰੇ ਵੀ ਦੱਸ ਸਕਦੇ ਹੋ ਨਾ ਕਿ ਅੱਜ ਕਿਸ ਵੱਖਰੇ ਜਿਹੇ ਅਤੇ ਕ੍ਰੀਏਟਿਵ ਜਿਹੇ ਤਰੀਕੇ ਦੇ ਨਾਲ ਤੁਸੀਂ ਜਨਮ ਦਿਨ ਮਨਾਉਣਾ ਹੈ, ਜਾਂ ਫਿਰ ਪਰਮਾਤਮਾ ਦੇ ਗੁਰੂ ਘਰ ਜਾ ਸਕਦੇ ਹੋ ਤੁਸੀਂ, ਹੈ ਨਾ, ਦਰਸ਼ਨ ਕਰ ਸਕਦੇ ਹੋ, ਆਸ਼ੀਰਵਾਦ ਲੈ ਸਕਦੇ ਹੋ, ਜਾਂ ਫਿਰ ਅਗੇਨ ਉਹੀ ਉਹਨਾਂ ਦੇ ਨਾਮ 'ਤੇ ਕੋਈ ਪੇੜ ਕੋਈ ਪੌਦਾ ਲਗਾ ਸਕਦੇ ਹੋ। ਬਸ ਆਪਣੇ ਜਿਹੜਾ ਸੁਨੇਹਾ ਹੈ ਨਾ ਪਿਆਰਾ ਜਿਹਾ, ਬਹੁਤ ਲੰਬੇ 4-4, 5-5 ਮਿੰਟ ਦਾ ਨਹੀਂ, ਸ਼ੋਰਟ ਜਿਹੇ ਮੈਸੇਜ ਰਿਕਾਰਡ ਕਰੋ, ਸੈਂਡ ਕਰੋ ਸਾਫ਼ ਆਵਾਜ਼ ਦੇ ਵਿੱਚ, ਪਿੱਛੇ ਕੋਈ ਬਹੁਤ ਰੌਲਾ ਨਾ ਹੋਵੇ, ਤਾਂ ਕਿ ਮੈਨੂੰ ਔਰ ਬਾਕੀ ਲਿਸਨਰਸ ਨੂੰ ਸਾਫ਼ ਤੁਹਾਡਾ ਸੁਨੇਹਾ ਸਮਝ ਆਵੇ, ਅਤੇ ਸ਼ੇਅਰ ਕਰ ਦਿਓ ਸਾਡੇ ਨਾਲ। ਜਿੱਦਾਂ ਕਿ ਹੁਣ ਪਹਿਲਾ ਵੋਇਸ ਮੈਸੇਜ ਜਿੱਥੋਂ ਆਇਆ ਹੈ, ਦੇਖਦੇ ਹਾਂ ਕਿ ਪਹਿਲਾਂ ਮਤਲਬ ਸੁਣਦੇ ਹਾਂ ਕਿ ਕਿੱਥੋਂ ਆਇਆ, ਮੈਂ ਦੇਖੂੰਗੀ, ਤੁਸੀਂ ਸੁਣੋ ਮੇਰੇ ਨਾਲ, ਅੱਜ ਸੁਣਦੇ ਹਾਂ ਫਿਰ ਕਿੱਥੋਂ ਆਇਆ ਮੈਸੇਜ।
1: ਜੀ ਮੈਡਮ, ਹਾਂਜੀ
0: ਹਾਂਜੀ,
1: ਬਿਨਾਂ ਸੂਰਜ ਢਲੇ ਰਾਤ ਨਹੀਂ ਹੋਤੀ,
0: ਜੀ ਬਿਲਕੁਲ,
1: ਬਿਨਾਂ ਸਾਵਨ ਕੇ ਤੋ ਬਰਸਾਤ ਵੀ ਨਹੀਂ ਹੋਤੀ, ਹਮਾਰਾ ਹਾਲ ਤੋ ਐਸਾ ਹੈ, ਹਮਾਰਾ ਹਾਲ ਤੋ ਐਸਾ ਹੈ ਕਿ ਆਪਕੋ ਯਾਦ ਕੀਏ ਬਿਨਾਂ ਦਿਨ ਕੀ
0: ਸ਼ੁਰੂਆਤ ਨਹੀਂ ਹੋਤੀ,
1: ਸ਼ੁਰੂਆਤ ਨਹੀਂ ਹੋਤੀ,
0: ਅਰੇ ਵਾਹ ਵਾਹ,
1: ਦਿਨ ਕੀ, ਹਾਂਜੀ, ਸ਼ੁਰੂਆਤ ਨਹੀਂ ਹੋਤੀ,
0: ਹਾਂਜੀ।
1: ਗੁੱਡ ਮਾਰਨਿੰਗ ਪੂਜਾ ਟੋਹਾਨੀ ਜੀ,
0: ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਸਵਾਗਤ,
1: ਵੈਲਕਮ,
0: ਥੈਂਕ ਯੂ ਜੀ
1: ਤੁਹਾਡਾ ਦੁਬਾਰਾ ਫਿਰ ਜਲਦੀ ਆਉਣ ਲਈ।
0: ਠੀਕ ਹੈ ਜੀ,
1: ਮੈਂ ਬਲਵਿੰਦਰ ਸਰਾਂ ਬੋਲ ਰਿਹਾ ਜੀ, ਪਿੰਡ ਮੋਰਜਣ ਸਿੱਖਾਂ, ਜ਼ਿਲ੍ਹਾ ਹਨੂਮਾਨਗੜ੍ਹ, ਰਾਜਸਥਾਨ ਤੋਂ। ਹਾਂਜੀ, ਇੱਕ ਛੋਟੀ ਜੀ ਲਾਈਨ ਕਹਿ ਲਓ, ਕਵਿਤਾ ਕਹਿ ਲਓ, ਹਾਂਜੀ, ਉਹਦੇ ਉੱਤੇ ਬੋਲਦੇ ਜੀ।
0: ਠੀਕ ਹੈ ਜੀ,
1: ਮਤਲਬ ਮੌਜੂ ਹੈ ਜੀ ਇੱਕ ਰੁੱਖ, ਹਾਂਜੀ, ਇੱਕ ਰੱਖ ਸੋਰੀ ਇੱਕ ਰੁੱਖ ਲਾਓ ਬਾਬੇ ਬੋੜ ਦਾ
0: ਜੀ,
1: ਇੱਕ ਰੁੱਖ ਲਾਓ ਪਿੱਪਲ ਦਾ, ਗਮ ਰੁੱਤ ਵਿੱਚ ਦੇਖਿਓ ਫਿਰ ਸੂਰਜ ਕਿਵੇਂ ਠੰਡਾ ਠੰਡਾ ਨਿਕਲਦਾ, ਲਾਇਓ ਇੱਕ ਨਿੰਮ ਦਾ ਬੂਟਾ, ਇੱਕ ਰੁੱਖ ਲਾਇਓ ਅੰਬੀ ਦਾ, ਫਿਰ ਹਨੇਰਾ ਦੂਰ ਹੋ ਜਾਊ ਕਿਸੇ ਉਦਾਸੀ ਲੰਬੀ ਦਾ, ਬੂਟਾ ਇੱਕ ਸ਼ਹਿਤੂਤ ਦਾ ਲਾਇਓ, ਇੱਕ ਰੁੱਖ ਲਾਇਓ ਕਿੱਕਰ ਦਾ, ਗੰਦਾ ਮੌਸਮ ਸਾਫ਼ ਹੋ ਜਾਊ, ਹਰ ਦਿਨ ਵੇਖਿਓ ਕਿਵੇਂ ਫਿਰ ਨਿਖਰਦਾ, ਇੱਕ ਰੁੱਖ ਆਪਣੀ ਅਕਲ ਦਾ ਲਾਇਓ, ਇੱਕ ਰੁੱਖ ਡੂੰਘੀਆਂ ਸੋਚਾਂ ਦਾ, ਭੇਦ ਭਾਵ ਦਾ ਜੰਗਲ ਮੁੱਕ ਜਾਊ, ਵਹਿਮ ਨਿਕਲ ਜਾਊ ਲੋਕਾਂ ਦਾ, ਹਾਂਜੀ ਵਹਿਮ ਨਿਕਲ ਜਾਊ ਲੋਕਾਂ ਦਾ, ਤਾਂ ਰੁੱਖ ਲਾਇਓ ਭਾਈ, ਮੌਸਮ ਹੈ ਰੁੱਖ ਦਾ ਹੁਣ ਇਸ ਟਾਈਮ, ਬਰਸਾਤੀ ਮੌਸਮ ਹੈ ਜੀ, ਜਲਦੀ ਲੱਗ।

0: हाँ जी,
1: ठीक है
0: मैनू
1: जी,
0: रिक्वेस्ट है,
1: ठीक है जी,
0: लिसना मेरी,
1: ओके,
0: कि जरूर कोशिश करो, बिल्कुल पक्का टाइम है जी, हुण रुख लग जाओ आराम नाल, ज्यादा मेहनत नहीं करनी पैंदी। हाँ जी, मौसम बिल्कुल अनुकूल है जी।
1: ठीक है जी,
0: हाँ जी,
1: लवा देने जी रुख फिर।
0: जिथे जिथे जगह अपने, तो जरूर अपने जिथे जिथे जगह अपने, जरूर एक एक रुख लाने की कोशिश करो जी। धन्यवाद जी, सत श्री अकाल।
1: लवा दिनी हाँ जी रुख, आपां तां पहले ही सुनेहा दे चुके, रुखां दा ही सुनेहा मैं सवेर दी दई जानी हाँ अज ते, क्योंकि ये जिहड़ा तुसीं दस्सिया ने बलविंदर सराज जी के जिहड़ा अनुकूल मौसम है, वाकई तुसीं ना देखो आसे पासे मरे हुए जिहड़े पौधे भी सी ना, मुरझाए हुए सुके हुए बेचारे, बिल्कुल मतलब कुमलाए हुए, उहनां ते भी बहार जी आई हुई है, नमी है मौसम दे विच, ये पौद्यां दे पनपण दा उन्हां दा मन पसंदीदा मौसम है। देखो हर पासे खिड़े खिड़े जे पौधे नज़र आउणगे, बस ला दिओ जिन्ने तुहानू समझ विच आउंदे ने, पौधे उन्हां नू फिर पेड़ बणदे हुए देखो, उन्हां नाल सांझ पाओ, गल्लां गूड़ियां करो, ते बस फिर दिलां दी सांझ एदां ही हौली हौली वधेगी ते रूह नू भी सुकून देगी, फिर ते आउण वाली पीढ़ियां नू छां दोगी। जल्दी दे नाल सुनते हैं अगला वॉइस मैसेज भी।
2: ਦੇਣ ਆਪਣਾ ਪੰਜਾਬੀ ਪੇਸ਼ਕਾਰ ਹੈ ਮੈਡਮ ਪੂਜਾ ਟੋਹਾਨੇ ਜੀ,
1: ਹਾਂਜੀ,
2: ਤੁਹਾਨੂੰ ਮੇਰੇ ਵੱਲੋਂ ਅਤੇ ਮੇਰੇ ਬੇਟਾ ਸੁਮਿਤ ਕੁਮਾਰ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਨਮਸਤੇ।
1: ਬਹੁਤ ਬਹੁਤ ਸਵਾਗਤ
2: ਮੈਡਮ
1: ਜੀ,
2: ਜੀ ਤੁਹਾਡਾ ਪ੍ਰੋਗਰਾਮ ਮੈਂ ਸਵੇਰੇ 7 ਵਜੇ ਤੋਂ ਸੁਣਦੇ ਹਾਂ।
1: ਓਕੇ ਜੀ,
2: ਤੁਹਾਡੀ ਜਿਹੜੀ ਆਵਾਜ਼ ਹੈ ਕੋਇਲ ਵਰਗੀ ਮਿੱਠੀ ਤੇ ਸ਼ਹਿਦ ਨਾਲੋਂ ਜ਼ਿਆਦਾ ਮਿੱਠੀ ਹੈ,
1: ਥੈਂਕ ਯੂ ਜੀ,
2: ਜਿਸ ਨੂੰ ਮੈਂ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ,
1: ਠੀਕ ਹੈ ਜੀ,
2: ਤੇ
1: ਸ਼ੁਕਰੀਆ।
2: ਤੁਹਾਡੀ ਆਵਾਜ਼ ਕੰਨਾਂ ਵਿੱਚ ਰਸ ਘੋਲਦੀ ਹੈ,
1: ਅੱਛਾ ਜੀ,
2: ਇਸ ਲਈ ਮੈਂ ਜੀ ਕਰਦਾ ਵੀ ਤੁਸੀਂ ਸਾਰੀ ਦਿਨ ਤੁਸੀਂ ਬੋਲੀ ਜਾਓ ਤੇ ਅਸੀਂ ਸੁਣੀ ਜਾਈਏ। ਮੈਡਮ
1: ਠੀਕ ਹੈ
2: ਜੀ,
1: ਜੀ ਹਾਂਜੀ,
2: ਤੁਸੀਂ ਪਹਿਲਾਂ ਡੀਡੀਐਚ ਤੇ ਆਉਂਦੇ ਹੁੰਦੇ ਸੀ, ਉੱਥੇ ਵੀ ਆਇਆ ਕਰੋ।
1: ਠੀਕ ਹੈ ਜੀ
2: ਮੈਡਮ ਜੀ, ਮੈਂ ਕੁਝ ਲੈਣਾ ਪੇਸ਼ ਕਰਨੀਆਂ ਚਾਹੁੰਦਾ ਹਾਂ।
1: ਹਾਂਜੀ ਕਰੋ ਜੀ।
2: ਦੁੱਖ ਦੇਵੇ ਭਾਵੇਂ ਦੇਵੇ ਸੁੱਖ, ਅਸੀਂ ਤਾਂ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦੇ ਹਾਂ,
1: ਹਾਂਜੀ,
2: ਨਾ ਬੁਰਾ ਕਹਿੰਦੇ ਹਾਂ, ਨਾ ਬੁਰਾ ਸੁਣਦੇ ਹਾਂ, ਨਾ ਹੀ ਬੁਰਾ ਕਿਸੇ ਨੂੰ ਕਹਿੰਦੇ ਹਾਂ, ਕਦੇ ਵੀ ਜ਼ਬਾਨ ਵਿੱਚੋਂ ਕੌੜਾ ਨਹੀਂ ਬੋਲਦੇ, ਹਮੇਸ਼ਾ ਮਿੱਠਾ ਮਿੱਠਾ ਤੇ ਪਿਆਰ ਨਾਲ ਬੋਲਦੇ ਰਹਿੰਦੇ ਹਾਂ। ਮੈਡਮ ਜੀ, ਇਹ ਸ਼ੇਰੋ ਸ਼ਾਇਰੀ ਮੈਂ ਤੁਹਾਤੋਂ ਹੀ ਸਿੱਖੀ ਹੈ,
1: ਅਰੇ ਵਾਹ,
2: ਕਿਉਂ ਤੁਸੀਂ ਪਹਿਲਾਂ ਸ਼ੇਰ ਸੁਣਾਉਂਦੇ ਹੁੰਦੇ ਸੀ, ਉਸ ਤੋਂ ਇਸ ਕਰਕੇ ਮਨ ਨੂੰ ਜੀ ਕੀਤਾ ਵੀ ਆਪਾਂ ਵੀ ਸ਼ੇਰ ਸ਼ਾਇਰੀ ਕਰਿਆ ਕਰੀਏ।
1: ਠੀਕ ਹੈ ਜੀ
2: ਮੈਡਮ ਜੀ, ਮੇਰੇ ਵੱਲੋਂ ਧੰਨਵਾਦ, ਨਮਸਕਾਰ।
1: ਯਾਨੀ ਕਿ ਤੁਸੀਂ ਮੇਰੀ ਕੀਤੀ ਹੋਈ ਉਹ ਦੋ ਦੋ ਚਾਰ ਚਾਰ ਲਾਈਨਾਂ ਦੀ ਸ਼ੇਰੋ ਸ਼ਾਇਰੀ ਯਾਦ ਕਰ ਰਹੇ ਹੋ, ਮੈਨੂੰ ਲੱਗਾ ਸੀ ਕਿ ਚਲੋ ਥੋੜ੍ਹਾ ਜਿਹਾ ਬਦਲਾਵ ਕਰ ਲੈਣਾ ਚਾਹੀਦਾ, ਜਿੱਦਾਂ ਮੌਸਮ ਬਦਲ ਜਾਂਦਾ ਹੈ ਹੌਲੀ ਹੌਲੀ, ਹੈ ਨਾ, ਸਾਰੀਆਂ ਰੁੱਤਾਂ ਆਉਂਦੀਆਂ, ਇੱਦਾਂ ਥੋੜ੍ਹਾ ਥੋੜ੍ਹਾ ਬਦਲਾਵ ਕਰ ਲੈਣਾ ਚਾਹੀਦਾ, ਅਤੇ ਮੈਨੂੰ ਲੱਗਾ ਪਤਾ ਨਹੀਂ ਤੁਹਾਨੂੰ ਮੇਰੀ ਸ਼ੇਰੋ ਸ਼ਾਇਰੀ ਪਸੰਦ ਹੈ ਹੀ ਨਹੀਂ ਬਿਲਕੁਲ ਵੀ, ਹੁਣ ਮੈਨੂੰ ਸਮਝ ਆ ਗਿਆ ਕਿ ਤੁਹਾਨੂੰ ਮੇਰੀ ਸ਼ੇਰੋ ਸ਼ਾਇਰੀ ਚੰਗੀ ਲੱਗਦੀ ਹੈ, ਮੈਂ ਤਾਂ ਬਸ ਲਾਈਨਾਂ ਜਿਹੀਆਂ ਤੁੱਕਾਂ ਜਿਹੀਆਂ ਜੋੜ ਕੇ ਤੁੱਕੇ ਮਾਰ ਦਿੰਦੀ ਹੁੰਦੀ ਹਾਂ, ਉਹ ਨਿਸ਼ਾਨੇ 'ਤੇ ਲੱਗ ਜਾਣ ਉਹ ਗੱਲ ਵੱਖਰੀ ਹੈ। ਚਲੋ ਠੀਕ ਹੈ ਜੀ, ਅੱਗੇ ਤੋਂ ਵੀ ਆਪਾਂ ਵਿੱਚ ਵਿੱਚ ਸ਼ੇਰੋ ਸ਼ਾਇਰੀ ਕਰ ਲਿਆ ਕਰਾਂਗੇ। ਅਗਲਾ ਮੈਸੇਜ ਹੈ ਕਿ ਪਰਖਣ ਲੱਗੋਗੇ ਤਾਂ ਹਰ ਰਿਸ਼ਤਾ ਝੂਠਾ ਪੈ ਜਾਵੇਗਾ, ਸਮਝਣ ਲੱਗੋਗੇ ਤਾਂ ਹਰ ਰਿਸ਼ਤਾ ਸੱਚਾ ਨਜ਼ਰ ਆਵੇਗਾ, ਨਾਟਕ ਕਰਾਂਗੇ ਤਾਂ ਸਭ ਦੇ ਮਨੋਂ ਲੈ ਜਾਵਾਂਗੇ, ਜ਼ਿੰਮੇਵਾਰੀ ਨਿਭਾਵਾਂਗੇ ਤਾਂ ਦਿਲਾਂ ਵਿੱਚ ਬਹਿ ਜਾਵਾਂਗੇ, ਸਿਰਫ ਕਮਾਉਣ ਬਾਰੇ ਸੋਚਦੇ ਰਹੇ ਤਾਂ ਸਿਰਫ ਖਰਚਾਂਗੇ ਕਦੋਂ, ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ। ਗੱਲ ਤੁਸੀਂ 100 ਆਨੇ ਬਿਲਕੁਲ 100% ਸੱਚ ਕਹੀ ਹੈ ਕਿ ਜੇ ਟਾਈਮ ਨਾ ਕੱਢਿਆ ਤਾਂ ਕਿਸੇ ਨਾਲ ਵਰਤਾਂਗੇ ਕਦੋਂ, ਅਤੇ ਜਦੋਂ ਮੁੜ ਕੇ ਸਾਨੂੰ ਕੰਮ ਮਤਲਬ ਲੋੜ ਪਈ ਤਾਂ ਉਦੋਂ ਫਿਰ ਸਾਡੇ ਨਾਲ ਵੀ ਕੋਈ ਆ ਕੇ ਖੜਾ ਨਹੀਂ ਨਾ ਹੋਊਗਾ। ਇਹ ਮੈਸੇਜ ਆਇਆ ਹੈ ਜੀ ਸਾਨੂੰ ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ ਭੇਜਿਆ ਹੈ ਅਮਰਜੀਤ ਜੱਸਲ ਹੋਰਾਂ ਨੇ, ਅਤੇ ਹਮੇਸ਼ਾ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਅਗਲਾ ਮੈਸੇਜ ਆਇਆ ਹੈ ਸਾਨੂੰ ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ, ਇਹ ਲਿਖ ਰਹੇ ਨੇ ਕਿ ਕੰਡਾ ਨਿਕਲਣ ਤੋਂ ਬਾਅਦ ਜੋ ਮਜ਼ਾ ਹੈ ਨਾ ਤੁਰਨ ਦੇ ਵਿੱਚ ਆਉਂਦਾ, ਉਹੀ ਮਜ਼ਾ ਹੰਕਾਰ ਨਿਕਲਣ ਤੋਂ ਬਾਅਦ ਜ਼ਿੰਦਗੀ ਜੀਣ 'ਚ ਆਉਂਦਾ, ਮਤਲਬ ਪੈਰ ਦੇ ਵਿੱਚ ਕੰਡਾ ਚੁੱਭਿਆ ਹੋਵੇ ਤਾਂ ਤੁਰਨਾ ਕਿੱਥੇ ਸੌਖਾ ਲੱਗਦਾ, ਚੰਗਾ ਨਹੀਂ ਨਾ ਲੱਗਦਾ, ਚੁੱਭਦਾ ਹੈ ਉਹ ਹਰ ਵੇਲੇ। ਇੱਦਾਂ ਹੀ ਜਦੋਂ ਜ਼ਿੰਦਗੀ ਦੇ ਵਿੱਚੋਂ ਕਹਿੰਦੇ ਹੰਕਾਰ ਨਿਕਲ ਜਾਂਦਾ ਹੈ ਤਾਂ ਜ਼ਿੰਦਗੀ ਜੀਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ। ਗੱਲ ਤਾਂ ਬਿਲਕੁਲ ਸਹੀ ਹੈ। ਚਲੋ ਗੱਲ ਸਹੀ ਦੇ ਨਾਲ ਨਾਲ ਅਗਲਾ ਵੋਇਸ ਮੈਸੇਜ ਸੁਣ ਲੈਂਦੇ ਹਾਂ ਜੀ, ਕਿੱਥੋਂ ਆਇਆ ਹੈ।

ਕੀ ਖੂਹੇ ਉੱਤੇ ਭਰਦੀ ਪਈ ਸੀ ਪਾਣੀ, ਕੀਮਾ ਕੋਲ ਆ ਕੇ ਇਨਤੀ ਗੁਜ਼ਾਰੇ, ਲੰਮਾ ਪੈਂਡਾ ਰਾਹੀ ਗਰਗਨੀ ਪਿਆਸੇ, ਸੰਨਾ ਪਾਣੀ ਦਾ ਇੱਕ ਤੇਰੇ ਨੀ ਮਟਿਆਰੇ, ਉੜਦੇ ਉੜਦੇ ਪਹੋਰੇ ਆ ਗਏ ਨੀ ਪਰਦੇਸੀ, ਹੋ ਉੜਦੇ ਉੜਦੇ ਪਹੋਰੇ ਆ ਗਏ ਨੀ ਪਰਦੇਸੀ, ਤੇਰੇ ਜੋ ਬਣਾ ਦੇ ਲੈਣ ਲਈ ਨਜ਼ਾਰੇ, ਪੱਲਾ ਨਾ ਕਰ ਐਵੇਂ ਚੁੰਨੀ ਸਾੜ ਪਵੇਗੀ ਨੀ ਕੁੜੀਏ, ਤੇਰੇ ਕੁੰਡ ਵਿੱਚ ਬਲਦੇ ਦਿਸਦੇ ਦੋ ਅੰਗਿਆਰੇ, ਹੋ ਮਲਕੀ ਕਹਿੰਦੀ ਸਮਲੇ ਵਾਲੇ ਆਵੇ ਰਾਜਾ, ਪਾਣੀ ਪੀਣ ਦੇ ਨਾ ਧੀਰੇ ਤੇਰੇ ਚਾਲੇ, ਕੁੜੀਆਂ ਵੇਖ ਕਿਵੇਂ ਖੂਮਲ ਭੱਜਾ ਆਇਓ ਵੇ, ਰੋਬੀ ਪੌਰ ਜਿਸ ਤਰ੍ਹਾਂ ਫੁੱਲਾਂ ਦੇ ਦੁਆਲੇ, ਤੂੰ ਤਾਂ ਜਾਪੇ ਕਿਸੇ ਹੀਰ ਦਾ ਟੰਡਾਊ ਵੇ, ਰਾਂਝੇ ਵਾਂਗੂ ਕਸੇ ਮੰਜਲੀ ਕੰਨੀ ਵਾਲੇ, ਸਾਨੂੰ ਸ਼ੇਰ ਨਾ ਸਾਡਾ ਚਾਚਾ ਸੂਬੇਦਾਰ ਵੇ ਮੁੰਡਿਆ, ਮੈਂ ਫੜ ਕੇ ਕਰ ਦੂੰ ਤੈਨੂੰ ਅਕਬਰ ਦੇ ਹਵਾ।

0: ਰਾਹੀ ਕਹਿੰਦਾ ਕਿਉਂ ਪਰਦੇਸੀਆਂ ਨੂੰ ਤਾਰੇ ਹੋ ਰਾਹੀ ਕਹਿੰਦਾ ਕਿਉਂ ਪਰਦੇਸੀਆਂ ਨੂੰ ਤਾਰੇ ਐਵੇਂ ਮਾਰ ਜਵਾਨੀ ਗੋਬੰਦਾ ਨੀ ਕਰਕੇ ਸੰਨਾ ਨਹੀਂ ਤਾਂ ਪਾਣੀ ਚੱਪੇ ਨਾਲ ਪਲਾ ਦੇਣੀ ਤੇਰੇ ਹੱਥੋਂ ਨਾ ਜੋ ਪੀਲਾ ਗੇ ਬੁੱਕ ਭਰ ਕੇ ਪਾਣੀ ਲਾਲ ਸ਼ਰਾਬ ਬਣ ਗਿਆ ਜਾਪੇ ਪਰਜੇ ਨੀ ਤੇਰੇ ਮਹਿੰਦੀ ਦੇ ਲਸਕਾਰੇ ਕੋਲੋਂ ਡਰ ਕੇ ਬਿਜਲੀ ਨਿੰਮੀ ਨਿੰਮੀ ਬਦਲਾ ਓਲੇ ਚਮਕੇ ਨੀ ਮਟਿਆਰੇ ਤੂੰ ਜਦੋਂ ਹੱਸਦੀ ਹੈ ਤੂੰ ਨੀਂਦਾ ਓਲਾ ਕਾਰੀ ਕੇ
1: ਲਓ ਜੀ ਬੜਾ ਹੀ 5 ਮਿੰਟ ਦਾ ਲੰਬਾ ਮੈਸੇਜ ਸਾਡੇ ਕੋਲ ਆਇਆ ਸੀ ਬਹੁਤ ਬਹੁਤ ਸ਼ੁਕਰੀਆ ਔਰ ਇਸ ਪ੍ਰੋਗਰਾਮ ਦੇ ਵਿੱਚ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਅਗਲਾ ਮੈਸੇਜ ਵੀ ਸਾਨੂੰ ਪੜ੍ਹ ਲੈਣਾ ਚਾਹੀਦਾ ਹੈ ਲਿਖ ਰਹੇ ਨੇ ਗੁੱਡ ਮਾਰਨਿੰਗ ਪੂਜਾ ਦੀ ਸੂਰਜ ਚੌਹਾਨ ਤਹਿਸੀਲ ਥਿਓਗ ਡਿਸਟ੍ਰਿਕਟ ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਹਾਏ ਮੈਸੇਜ ਪੜ੍ਹਦਿਆਂ ਨਾਲ ਹੀ ਮਤਲਬ ਕਿੰਨੀ ਠੰਡੀ ਠੰਡੀ ਹਵਾ ਆਉਂਦੀ ਹੈ ਮਤਲਬ ਇੱਦਾਂ ਮੈਨੂੰ ਮਹਿਸੂਸ ਹੁੰਦਾ ਹੈ ਸ਼ਿਮਲਾ ਪੜ੍ਹਨਾ ਹੀ ਕਿੰਨਾ ਠੰਡਕ ਜਿਹਾ ਮਤਲਬ ਮਹਿਸੂਸ ਕਰਵਾ ਦਿੰਦਾ ਹੈ ਬੜੇ ਲੱਕੀ ਹੋ ਤੁਸੀਂ ਬੜੀ ਖੁਸ਼ਕਿਸਮਤ ਹੋ ਸ਼ਿਮਲੇ ਦੀਆਂ ਠੰਡੀਆਂ ਠੰਡੀਆਂ ਹਵਾ ਦੀਆਂ ਪਹਾੜੀਆਂ 'ਚ ਰਹਿੰਦੇ ਹੋ ਚਲੋ ਮੈਂ ਆਪਣੇ ਖਿਆਲਾਂ ਤੋਂ ਵਾਪਸ ਆਉਂਦੀ ਹਾਂ ਮੁਝੇ ਪੰਜਾਬੀ ਬੋਲਣੀ ਆਤੀ ਹੈ ਤੋ ਅਰਜ਼ ਕੀਆ ਹੈ ਯਾਨੀ ਕਿ ਸਾਨੂੰ ਸੂਰਜ ਚੌਹਾਨ ਹੋਰਾਂ ਨੇ ਲਿਖਿਆ ਹੈ ਕਿ ਉਹਨਾਂ ਨੂੰ ਪੰਜਾਬੀ ਬੋਲਣੀ ਆਉਂਦੀ ਅਤੇ ਲਿਖ ਰਹੇ ਨੇ ਅੱਗੇ ਕੁਝ ਸ਼ਾਇਰੀ ਵਗਦੀ ਇਹ ਠੰਡੀ ਹਵਾ ਸਾਵਨ ਦੀ ਬੱਦਲ ਕਾਲੇ ਛਾਏ ਨੇ ਪਿੰਡ ਦੀਆਂ ਸਭੇ ਧੀਆਂ ਨੇ ਮੁੜ ਪਿੱਪਲ ਤੇ ਪੇਚੇ ਲਾਏ ਨੇ ਪਿੱਛੇ ਲਗਾਏ ਨੇ ਓਕੇ ਕੋਈ ਗੱਲ ਨਹੀਂ ਛਣਕਦੀਆਂ ਵੰਗਾਂ ਦੇ ਨਾਲੇ ਖਿੜੀਆਂ ਨੇ ਸਭ ਖੁਸ਼ੀਆਂ ਮੁੜ ਚੇਤੇ ਆਉਂਦੀਆਂ ਨੇ ਯਾਦਾਂ ਉਹ ਤੀਆਂ ਤੀਜ ਦੀਆਂ ਮਾਪਿਆਂ ਦੇ ਵਿਹੜੇ ਵਿੱਚ ਫਿਰ ਤੋਂ ਹਾਸਿਆਂ ਦਾ ਚਾਲਾ ਏ ਸੱਸ ਸਹੁਰੇ ਦਾ ਡਰ ਭੁੱਲ ਕੇ ਅੱਜ ਚੜ੍ਹਿਆ ਚਾਹ ਅਵੱਲਾ ਏ ਮਾਹੀਵਾਲ ਵੀ ਭੁੱਲੇ ਪਰਦੇਸ ਨੂੰ ਜਦੋਂ ਤੱਕੀਆਂ ਨੇ ਇਹੋ ਜਿਹੀਆਂ ਸੂਰਤਾਂ ਇਕੱਠੀਆਂ ਹੋ ਕੇ ਗਿੱਧੇ ਵਿੱਚ ਪਾਉਣ ਧਮਾਲਾਂ ਆ ਨੇ ਤੀਆਂ ਤੀਜ ਦੀਆਂ ਮੁਟਿਆਰ ਦਾ ਹਾਸਾ ਹੱਸ ਦੱਸੇ ਜਿਵੇਂ ਅੰਬਰਾਂ ਤੋਂ ਅੰਮ੍ਰਿਤ ਚੋਵੇ ਬਾਬੁਲ ਦੀ ਲਾਡਲੀ ਧੀ ਕਦੇ ਵੀ ਦੁੱਖ ਵਿੱਚ ਨਾ ਰੋਵੇ ਰੱਬਾ ਸਲਾਮਤ ਰੱਖੀ ਤੂੰ ਇਹਨਾਂ ਚਰਖੜਿਆਂ ਦੀਆਂ ਤੰਦਾਂ ਨੂੰ ਸਦਾ ਵੱਸਦੀਆਂ ਰਹਿਣ ਰੌਣਕਾਂ ਸਦਾ ਵੱਸਦੀਆਂ ਰਹਿਣੇ ਰੌਣਕਾਂ ਉਹ ਤੀਆਂ ਤੀਜ ਦੀਆਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਹੀ ਪਿਆਰੀ ਤੁਸੀਂ ਸਾਨੂੰ ਲਿਖ ਕੇ ਭੇਜੀ ਹੈ ਪੰਜਾਬੀ ਦੇ ਵਿੱਚ ਕਵਿਤਾ ਸ਼ਿਮਲੇ ਤੋਂ ਚਲੋ ਇਸਦੇ ਨਾਲ ਹੀ ਚੱਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਔਰ ਇੱਕ ਵੀਡੀਓ ਵਾਲਾ ਮੈਸੇਜ ਆਇਆ ਹੈ ਮੈਂ ਵੀਡੀਓ ਦੇਖਦੀ ਹਾਂ ਅਤੇ ਤੁਸੀਂ ਸੁਣੋ

ਜੀ ਸ਼ਾਇਰੀ ਮੇਰੇ ਨਾਮ ਕਰਕੇ ਭੇਜ ਦਿੱਤੀ ਹੈ ਆਪਣੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਚਲੋ ਇਸੀ ਸ਼ਾਇਰੀ ਤੋਂ ਬਾਅਦ ਮੈਨੂੰ ਲੱਗਦਾ ਕਿ ਹੁਣ ਟਾਈਮ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਮਿੱਠੇ ਪਿਆਰੇ ਜੀ ਗਾਣੇ ਦਾ। ਸੋ ਆ ਰਿਹਾ ਹੈ ਅਗਲਾ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਪੂਜਾ ਟੋਹਾਨੀ ਯਾਨੀ ਕਿ ਮੇਰੇ ਨਾਲ। ਇੰਜੋਏ ਕਰਦੇ ਰਹੋ ਦਿਲ ਆਪਣਾ ਪੰਜਾਬੀ ਹੁੰਦੀ ਔਨ FM Rainbow।

0: ਕੋਲ ਤੇ ਆਉਣਾ ਹੀ ਪੈਣਾ ਕਿਉਂਕਿ ਹੋਰ ਕੋਈ ਰਸਤਾ ਹੀ ਨਹੀਂ ਹੈ। ਅਗਰ ਤੁਸੀਂ ਦੂਰ ਬੈਠੇ ਹੋ ਔਰ ਤੁਹਾਨੂੰ ਸਮਝ ਨਹੀਂ ਆ ਰਹੀ ਕਿ ਮੈਂ ਰੇਡੀਓ 'ਤੇ ਕੀ ਬੋਲ ਰਹੀ ਹਾਂ, ਫਿਰ ਤੁਹਾਨੂੰ ਥੋੜ੍ਹਾ ਜਿਹਾ ਰੇਡੀਓ ਦੇ ਕੋਲ ਆਉਣਾ ਪੈਣਾ ਹੈ, ਅਤੇ ਜਾਂ ਫਿਰ ਬਿਲਕੁਲ ਫੁੱਲ ਵੋਲੀਅਮ ਦੇ ਵਿੱਚ ਇੰਜੋਏ ਕਰਨਾ ਪੈਣਾ ਐਫਐਮ ਰੇਨਬੋ 'ਤੇ ਤੁਹਾਡੇ ਅਤੇ ਮੇਰੇ ਸ਼ੋਅ ਨੂੰ, ਦਿਲ ਆਪਣਾ ਪੰਜਾਬੀ ਨੂੰ। ਚਲੋ ਜੀ, ਮੇਰੇ ਕੋਲ ਕੁਝ ਵੀਡੀਓਜ਼ ਵਾਲੇ ਮੈਸੇਜ ਵੀ ਆਏ ਹੋਏ ਨੇ, ਅਤੇ ਮੈਂ ਦੇਖਦੀ ਹਾਂ ਕਿ ਕਿੱਥੋਂ ਆਇਆ ਹੈ ਜੀ ਮੈਸੇਜ। ਅਚਾਰ ਪਿਆ ਹੋਇਆ ਜੀ ਮਿਰਚਾਂ ਦਾ, ਮਰਦਬਾਨ ਦੇ ਵਿੱਚ ਵੀ ਹੈ, ਡੋਂਗੇ ਦੇ ਵਿੱਚ ਵੀ ਹੈ, ਅਤੇ ਦੇਖਣ ਨੂੰ ਤਾਂ ਬੜਾ ਯੰਮੀ ਜਿਹਾ ਲੱਗ ਰਿਹਾ। ਬਸ ਬਸ ਬਸ ਬਸ, ਮੈਨੂੰ ਨਾਲ ਹੀ ਪਤਾ ਲੱਗ ਗਿਆ ਕਿ ਅਗਲਾ ਮੈਸੇਜ ਕਿੱਥੋਂ ਆਇਆ ਹੈ।
1: ਹੈਲੋ ਦਿਲ ਆਪਣਾ ਪੰਜਾਬੀ, ਪੂਜਾ ਟੋਹਾਨੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ,
0: ਵੈਰੀ ਗੁੱਡ ਮਾਰਨਿੰਗ
1: ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ।

0: ਜੀ ਸਵਾਗਤ
1: ਹੈ ਜੀ। ਮੈਡਮ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੱਤੀਆਂ, ਇੰਟਰਟੇਨਮੈਂਟ ਇਨਫੋਰਮੇਸ਼ਨ ਦੇ ਨਾਲ ਨਾਲ ਇਨਫੋਰਮੇਸ਼ਨ ਬਹੁਤ ਵਧੀਆ ਦਿੱਤੀਆਂ ਜਿਹਦੇ ਵਿੱਚ ਤੁਸੀਂ ਦੱਸਿਆ ਇਨਸਾਨ ਦੀ ਤਾਕਤ ਕੀ ਹੁੰਦੀ ਹੈ, ਪੇਸ਼ੈਂਸ, ਧੈਰਯ, ਸ਼ਾਂਤ ਰਹਿ ਕੇ ਕਠਿਨਾਈਆਂ ਪ੍ਰਸਥਿਤੀਆਂ ਦਾ ਸਾਹਮਣਾ ਅਸੀਂ ਕਿਵੇਂ ਕਰ ਸਕਦੇ ਹਾਂ। ਮੈਡਮ ਜੀ ਧੈਰਯ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਅਸੀਂ ਆਪਣੀ ਪ੍ਰਸਥਿਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਪਰਮਾਤਮਾ ਦੀ ਸ਼ਕਤੀਆਂ ਬਾਰੇ ਅੱਛੀ ਸੋਚ ਰੱਖੋ, ਸਭ ਦੀ ਮਦਦ ਕਰੋ। ਫਿਰ ਤੁਸੀਂ ਅੱਜ ਵਿਸ਼ਵ ਯੁਵਾ ਕੌਸ਼ਲ ਡੇ ਦੀ ਡਾਕਟਰ ਉਪਜਿੰਦਰ ਕੌਰ ਜੀ ਦੇ ਨਾਲ ਯੁਵਾਵਾਂ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ।
0: ਡਾਕਟਰ ਰੁਪਿੰਦਰ ਜੀ ਸੀ ਉਹਨਾਂ ਦਾ ਨਾਮ ਜੀ।
1: ਉਹਨਾਂ ਦੇ ਕੈਰੀਅਰ ਬਾਰੇ, ਉਹਨਾਂ ਦੀ ਜੋਬ ਬਾਰੇ, ਉਹਨਾਂ ਨੂੰ ਜੋ ਫਾਇਦੇ ਮਿਲਦੇ ਨੇ ਸਰਕਾਰ ਵੱਲੋਂ, ਜੋ ਉਹ ਕਰ ਸਕਦੇ ਆ, ਕੋਰਸ ਕਰ ਸਕਦੇ ਹੈ ਐਗਰੀਕਲਚਰ ਦਾ, ਇਹ ਸਾਰੀਆਂ ਇਨਫੋਰਮੇਸ਼ਨਾਂ ਮੈਂ ਬੜੇ ਧਿਆਨ ਨਾਲ ਸੁਣੀਆਂ ਮੈਡਮ ਜੀ। ਟਾਈਮ ਥੋੜਾ ਹੁੰਦਾ ਹੈ ਤੇ ਪੂਰੀ ਗੱਲ ਘੱਟ ਹੋ ਸਕਦੀ ਹੈ। ਫਿਰ ਤੁਸੀਂ ਸਾਨੂੰ ਦਿਵਿਆਂਗ ਬੱਚਿਆਂ ਬਾਰੇ ਦੱਸਿਆ ਜਿਹਨਾਂ ਨੂੰ ਬਹੁਤ ਕੁਛ ਮਿਲ ਸਕਦਾ ਹੈ ਸਰਕਾਰ ਵੱਲੋਂ, ਉਹ ਆਨਲਾਈਨ ਅਪਲਾਈ ਕਰਨ। ਇਹ ਸਾਰੀਆਂ ਗੱਲਾਂ ਨੂੰ ਸੁਣਦੇ ਹੋਏ ਰੁੱਖਾਂ ਦੇ ਬਾਰੇ ਜਾਣਕਾਰੀ ਦਿੱਤੀ, ਕਾਲੀ ਤੇ ਵਾਈਟ ਕਾਲੀ ਮਿਰਚ ਬਾਰੇ ਜਾਣਕਾਰੀ ਦਿੱਤੀ। ਇਹ ਸਾਰੀਆਂ ਜਾਣਕਾਰੀਆਂ ਤੁਹਾਡੀਆਂ ਬਹੁਤ ਵਧੀਆ ਸੀ। ਸਾਰੀਆਂ ਜਾਣਕਾਰੀਆਂ ਸੁਣਦੇ ਹੋਏ ਮੈਂ ਪਾਇਆ ਵਾ ਤੁਹਾਡੇ ਨਾਲ ਨਾਲ ਮਿਰਚ ਦਾ ਅਚਾਰ, ਰਾਤੀ ਧੋ ਕੇ ਰੱਖੀਆਂ ਸੀ, ਸਵੇਰੇ ਸੋਹਣੀਆਂ ਸੁੱਕ ਗਈਆਂ, ਹਲਕੀ ਜੀ ਪੱਖੇ ਥੱਲੇ ਹਵਾ ਲਗਵਾਈ ਤੇ ਅਖਬਾਰ ਦੇ ਉੱਪਰ ਪਾਓ ਨਾ ਤੇ ਬਹੁਤ ਸੋਹਣੀ ਚੀਜ਼ ਸੁੱਕਦੀ ਹੈ, ਚਾਹੇ ਭਿੰਡੀਆਂ ਵਾ ਤੇ ਚਾਹੇ ਹੈਗੀ ਹੈ ਮਿਰਚ, ਕੋਈ ਵੀ ਚੀਜ਼ ਤੁਸੀਂ ਅਖਬਾਰ ਤੇ ਪਾਓਗੇ ਛੇਤੀ ਸੁੱਕ ਜਾਂਦੀ ਹੈ।
0: ਠੀਕ ਹੈ ਜੀ।
1: ਇਹ ਸੁੱਕਣ ਦੇ ਨਾਲ ਮੈਂ ਪਾਇਆ ਅੱਜ ਮਿਰਚ ਦਾ ਅਚਾਰ, ਤੁਹਾਡੀ ਇਨਫੋਰਮੇਸ਼ਨ ਦੇ ਨਾਲ ਨਾਲ ਮੈਂ ਅਚਾਰ ਪਾ ਰਹੀ ਸੀਗੀ। ਅਚਾਰ ਦੇਖੋ ਕਿੱਦਾਂ ਦਾ ਬਣਿਆ ਹੈ, ਸਾਰੇ ਦੋਸਤਾਂ ਦੇ ਵਿਚਾਰ ਬਹੁਤ ਵਧੀਆ ਨੇ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
0: ਜੀ ਬਹੁਤ ਬਹੁਤ ਸ਼ੁਕਰੀਆ, ਬੜਾ ਸੋਹਣਾ ਤੇ ਯੰਮੀ ਜਿਹਾ ਅਚਾਰ ਦੀ ਫੋਟੋ ਵੀਡੀਓ ਤੁਸੀਂ ਭੇਜ ਦਿੱਤੀ ਹੈ ਸਾਨੂੰ, ਥੈਂਕ ਯੂ ਜੀ ਸਾਡੇ ਨਾਲ ਸਾਂਝਾ ਕਰਨ ਦੇ ਲਈ। ਔਰ ਇੱਕ ਹੋਰ ਵੀਡੀਓ ਵਾਲਾ ਮੈਸੇਜ ਆਇਆ ਹੈ ਜੀ।
2: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ,
2: ਔਰ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ।
0: ਨਮਸਕਾਰ ਜੀ।
2: ਜੰਮੂ ਕਸ਼ਮੀਰ ਡਿਸਟ੍ਰਿਕਟ, ਜੰਮੂ ਤਹਿਸੀਲ, ਖੜਾਵੱਲੀ, ਪਿੰਡ ਸਾਡਾ ਸਿਉਣੀ
0: ਜੀ।
2: ਤੁਸੀਂ ਕਿਹਾ ਕਿ ਰੁੱਖ ਬੂਟੇ ਲਾਣੇ ਚਾਹੀਦੇ, ਅਸੀਂ ਤੇ ਰੁੱਖ ਬੂਟੇ ਬਹੁਤ ਸਾਰੇ ਲਾਏ ਨੇ,
0: ਮੈਨੂੰ ਦੇਖ ਗਈ ਹੈ ਗ੍ਰੀਨਰੀ,
2: ਇਸੇ ਕਰਕੇ ਤੁਹਾਨੂੰ ਇਹ ਵੀਡੀਓ ਬਣਾ ਕੇ ਵੀ ਭੇਜ ਰਹੇ ਹਾਂ
0: ਜੀ।
2: ਬਾਕੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ।
0: ਸ਼ੁਕਰੀਆ ਜੀ।
2: ਮੇਰੀ ਵਾਈਫ ਅਨੂ ਦੇਵੀ
0: ਜੀ,
2: ਮੇਰੇ ਦੋ ਬੇਟੀਆਂ ਭਾਰਤੀ, ਆਰਤੀ ਔਰ ਸੰਦੀਪ,
0: ਓਕੇ,
2: ਅਸੀਂ ਸਾਰੇ ਹੀ ਬੜੇ ਚਾਅ ਨਾਲ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਸੁਣਦੇ ਹਾਂ
0: ਜੀ। ਸ਼ੁਕਰੀਆ,
2: ਬਹੁਤ ਬਹੁਤ ਧੰਨਵਾਦ ਜੀ।
0: ਸਾਰੇ ਪਾਸੇ ਗ੍ਰੀਨਰੀ, ਹਰੇ ਹਰੇ ਪੇੜ ਪੌਦੇ, ਫੁੱਲ ਔਰ ਪਹਾੜਾਂ ਵਾਲੀਆਂ ਵਾਦੀਆਂ ਦਾ ਜਦੋਂ ਨਜ਼ਾਰਾ ਦੇਖਣ ਨੂੰ ਮਿਲ ਜਾਂਦਾ, ਰੂਹ ਨੂੰ ਕਿੰਨਾ ਸਕੂਨ ਜਿਹਾ ਮਿਲਦਾ ਨਾ। ਅਗਲਾ ਮੈਸੇਜ ਆਇਆ ਹੈ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਧੀ ਰਾਣੀ ਪੂਜਾ ਟੋਹਾਨੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ ਹਠੂਰ, ਦਿਲੋਂ ਦੁਆਵਾਂ ਪੁੱਤਰਾ ਤੇਰੇ ਲਈ, ਹਰ ਵਿਸ਼ ਤੇਰੀ ਪੂਰੀ ਹੋਵੇ, ਖੁਸ਼ੀਆਂ ਤੇਰੇ ਅੰਗ ਸੰਗ ਰਹਿਣ, ਕਦੇ ਸੁੱਖਾਂ ਤੋਂ ਨਾ ਦੂਰੀ ਹੋਵੇ, ਸਦਾ ਤਰੱਕੀਆਂ ਮਿਲਣ ਤੈਨੂੰ, ਅਸੀਂ ਹਮੇਸ਼ਾ ਦੁਆਵਾਂ ਕਰਦੇ ਹਾਂ, ਤੇਰੀ ਉਮਰ ਵਾਹਿਗੁਰੂ ਜੀ ਲੰਮੀਰੀ ਕਰਨ, ਅਸੀਂ ਤੇਰੇ ਐਡੀਸ਼ਨਲ SDO ਬਣਨ 'ਤੇ ਇਹ ਦੁਆ ਕਰਦੇ ਹਾਂ, ਔਰ ਵਾਹਿਗੁਰੂ ਜੀ ਦੀ ਰਹਿਮਤ ਮਿਹਰ ਸਦਕਾ ਪੁੱਤਰ ਅਮਨਦੀਪ ਸਿੰਘ ਜੀ ਦੀ ਤਰੱਕੀ ਹੋ ਗਈ, ਐਡੀਸ਼ਨਲ SDO ਬਣ ਗਏ ਨੇ ਜੀ। ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਮੁਬਾਰਕਾਂ। ਅਗਲਾ ਮੈਸੇਜ ਆਇਆ ਹੈ, ਮਾਪਿਆਂ ਦੀ ਸਭ ਤੋਂ ਵੱਡੀ ਸਿੱਖਿਆ ਇਹ ਸੀ, ਰੋਟੀ ਬਣਾਉਣੀ ਵੀ ਆਉਂਦੀ ਹੋਵੇ ਅਤੇ ਰੋਟੀ ਕਮਾਉਣੀ ਵੀ ਆਵੇ ਅਤੇ ਘਰ ਨੂੰ ਘਰ ਬਣਾਉਣਾ ਵੀ ਆਉਂਦਾ ਹੋਵੇ। ਬਿਲਕੁਲ ਜੀ, ਇਹ ਸਭ ਤੋਂ ਕੀਮਤੀ ਕਹਿ ਸਕਦੇ ਹਾਂ ਆਪਾਂ ਕਿ ਸਿੱਖਿਆ। ਗੁੱਡ ਮਾਰਨਿੰਗ ਤੂਫਾਨੀ RJ ਪੂਜਾ ਟੋਹਾਨੀ, ਤੁਹਾਡਾ ਸਦਾ ਹੀ ਮੁਸਕੁਰਾਉਂਦੇ ਰਹੋ, ਬਾਬਾ ਜੀ ਬਲੈਸ ਯੂ ਆਲ ਦਾ ਟਾਈਮ, ਥੈਂਕ ਯੂ ਜੀ, ਥੈਂਕ ਯੂ। ਇੱਕ ਮੈਸੇਜ ਕਰ ਰਹੀ ਹਾਂ, ਘਰ ਨਹੀਂ ਸੀ ਤਾਂ ਕਰਕੇ ਲਿਖ ਨਹੀਂ ਸਕਦੀ, ਪਿੰਡ ਥੰਮਣ ਵਾਲ ਫਿਲੌਰ ਜਲੰਧਰ ਤੋਂ ਕਮਲਪ੍ਰੀਤ। ਮੈਨੂੰ ਪਤਾ ਲੱਗ ਗਿਆ ਸੀ ਜੀ ਤੁਹਾਡਾ ਮੈਸੇਜ ਹੈ ਤੂਫਾਨੀ ਵਾਲੇ ਸਟਾਈਲ 'ਚ, ਥੈਂਕ ਯੂ। ਅੱਗੇ ਮੈਸੇਜ ਆਇਆ ਹੈ ਜੀ ਮੇਰੇ ਕੋਲ, ਤੁਸੀਂ ਬਹੁਤ ਪ੍ਰੋਗਰਾਮ ਬਹੁਤ ਹੀ ਵਧੀਆ ਚਲਾ ਰਹੇ ਹੋ ਜੀ, ਮੈਂ ਵਿਸ਼ਾਲ ਮੁੰਬਈ ਤੋਂ ਲੋਕਲ ਦੇ ਸਫ਼ਰ ਦੇ ਵਿੱਚ, ਅੱਛਾ ਲੋਕਲ ਟ੍ਰੇਨ ਦੇ ਸਫ਼ਰ ਦੇ ਵਿੱਚ ਰੋਜ਼ ਦਿਲ ਆਪਣਾ ਪੰਜਾਬੀ ਸੁਣ ਲੇਤਾ ਹੂੰ, ਆ ਪੰਜਾਬੀ ਅੱਛੇ ਸੇ ਸਮਝ ਮੇਂ ਵੀ ਆਤੀ ਹੈ, ਬਹੁਤ ਹੀ ਪਿਆਰੀ ਜ਼ੁਬਾਨ।

ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਵਿਸ਼ਾਲ ਜੀ, ਤੁਸੀਂ ਮੁੰਬਈ ਦੀ ਲੋਕਲ ਟ੍ਰੇਨ 'ਚ ਬੈਠੇ ਬੈਠੇ ਦਿਲ ਆਪਣਾ ਪੰਜਾਬੀ ਸੁਣਦੇ ਸੁਣਦੇ ਪੰਜਾਬੀ ਸਿੱਖ ਗਏ ਹੋ। ਸਭੀ ਸ਼ਰੋਤਾਓਂ ਕੋ ਪਿਆਰ ਭਰਾ ਨਮਸਕਾਰ, ਬਹੁਤ ਬਹੁਤ ਸ਼ੁਕਰੀਆ ਜੀ। ਵਿਸ਼ਾਲ ਕੇਲਕਰ ਹੋਰਾਂ ਨੇ ਮੁੰਬਈ ਤੋਂ ਸਾਨੂੰ ਇਹ ਮੈਸੇਜ ਭੇਜਿਆ ਹੈ, ਦਿਲ ਤੋਂ ਬਿੱਗ ਵਾਲਾ ਥੈਂਕ ਯੂ ਕਰ ਰਹੀ ਹਾਂ ਜੀ ਤੁਹਾਡਾ। ਅਗਲਾ ਮੈਸੇਜ ਵੀ ਜ਼ਰੂਰ ਸੁਣਾਉਂਗੀ ਤੁਹਾਨੂੰ, ਲੇਕਿਨ ਇੱਕ ਮੈਸੇਜ ਆਇਆ ਹੈ ਜੀ ਸਾਡੇ ਕੋਲ, ਸਾਡੇ ਕੋਲ ਮੈਸੇਜ ਆਇਆ ਹੈ ਜੀ, ਪੁਨੀਤ ਕਪੂਰ ਹੋਰਾਂ ਨੇ ਸਾਨੂੰ ਪਟਿਆਲੇ ਤੋਂ ਭੇਜਿਆ ਹੈ ਮੈਸੇਜ ਕਿ ਇਹਨਾਂ ਦੇ ਬਹੁਤ ਹੀ ਖਾਸ ਮਿੱਤਰ ਗਰਗ ਸਾਹਿਬ ਹੋਰਾਂ ਦਾ ਜਨਮਦਿਨ ਹੈ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਵਿਸ਼ਸ ਦੇ ਰਹੇ ਨੇ ਔਰ ਇਹੀ ਕਹਿ ਰਹੇ ਨੇ ਕਿ ਪਰਮਾਤਮਾ ਉਹਨਾਂ ਦੀ ਉਮਰ ਬਹੁਤ ਹੀ ਲੰਬੀ ਅਤੇ ਤੰਦਰੁਸਤੀ ਵਾਲੀ ਕਰਨ, ਅਤੇ ਅਸੀਂ ਵੀ ਬਹੁਤ ਬਹੁਤ ਦੁਆ ਕਰਦੇ ਹਾਂ ਜੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਪਰਮਾਤਮਾ ਆਪਣਾ ਆਸ਼ੀਰਵਾਦ ਦੇਵੇ। ਸੋ ਜਨਮਦਿਨ ਦੀਆਂ ਮੁਬਾਰਕਾਂ ਭੇਜ ਰਹੇ ਨੇ ਜੀ ਪੁਨੀਤ ਕਪੂਰ ਜੀ ਗਰਗ ਸਾਹਿਬ ਹੋਰਾਂ ਦੇ ਲਈ। ਸੋ ਇਸ ਦੇ ਨਾਲ ਹੀ ਮੈਨੂੰ ਲੱਗਦਾ ਕਿ ਟਾਈਮ ਹੋ ਗਿਆ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਦਾ, ਕਿਉਂਕਿ ਅੱਗੇ ਵਧਦੇ ਵਧਦੇ ਇੱਕ ਚੀਜ਼ ਮੈਨੂੰ ਸਮਝ ਆਈ ਕਿ ਬਾਕੀ ਗੱਲਾਂ ਦੀਆਂ ਗੱਲਾਂ, ਲੇਕਿਨ ਚਾਹ ਤੋਂ ਬਿਨਾਂ ਨਾ ਜਿਹੜਾ ਕੰਮ ਉਹ ਚੱਲਦਾ ਨਹੀਂ ਹੈ, ਮੈਨੂੰ ਇੱਦਾਂ ਲੱਗਦਾ, ਕਿਉਂਕਿ ਗਲੇ ਨੂੰ ਚਾਹ ਦਾ ਕੱਪ ਨਾ ਥੋੜ੍ਹਾ ਜਿਹਾ ਆਰਾਮ ਦਿੰਦਾ ਅਤੇ ਮੈਨੂੰ ਲੱਗਦਾ ਨਹੀਂ ਕਿ ਚਾਹ ਦਾ ਕੋਈ ਸਬਸਟੀਟਿਊਟ ਹੋ ਸਕਦਾ ਹੈ। ਸੋ ਜਲਦੀ ਦੇ ਨਾਲ ਮੈਨੂੰ ਲੱਗਦਾ ਕਿ ਹੁਣ ਚਾਹ ਵਾਲਾ ਗਾਣਾ ਆਪਾਂ ਸੁਣ ਹੀ ਲੈਂਦੇ ਹਾਂ। ਤਿਆਰ ਹੈ ਜੀ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਪਹਿਲਾਂ ਆਪਾਂ ਇੱਦਾਂ ਕਰਦੇ ਹਾਂ ਚਾਹ ਦਾ ਕੱਪ ਪ੍ਰਿਪੇਅਰ ਕਰ ਲੈਂਦੇ ਹਾਂ ਅਤੇ ਫਿਰ ਆਪਾਂ ਚਾਹ ਦਾ ਕੱਪ ਪੀ ਵੀ ਲਵਾਂਗੇ, ਕੀ ਕਹਿੰਦੇ ਹੋ ਤੁਸੀਂ? ਮੈਨੂੰ ਲੱਗਦਾ ਕਿ ਪ੍ਰਿਪੇਅਰ ਹੋ ਰਿਹਾ ਹੈ ਅਤੇ ਲਓ ਜੀ ਪ੍ਰਿਪੇਅਰ ਹੁੰਦੇ ਹੁੰਦੇ ਚਾਹ ਦਾ ਕੱਪ ਰੈਡੀ ਹੈ, ਇੰਜੋਏ ਕਰਦੇ ਹਾਂ ਨਾਲ ਦੀ ਨਾਲ ਗਾਣਾ ਅਤੇ ਚਾਹ ਦਾ ਕੱਪ।

0: ਤੂੰ ਫੁੱਲ ਤੇ ਮੈਂ ਟਾਣੀ, ਕੋਈ ਨਾ ਖਿਲ ਵੀ ਜਾਵਾਂਗੇ, ਬਸ ਤੂੰ ਅਰਦਾਸਾ ਕਰਿਆ ਕਰ, ਆਪਾਂ ਮਿਲ ਵੀ ਜਾਵਾਂਗੇ, ਆਪਾਂ ਮਿਲ ਵੀ ਜਾਵਾਂਗੇ।
1: ਮਿਲਦੀ ਜਾਊਂਗੀ, ਅਰਦਾਸ ਵੀ ਕਰਨੀ ਪੈਂਦੀ ਹੈ, ਕਿਉਂਕਿ ਕਈ ਵਾਰੀ ਬੰਦਾ ਨਾ ਕੋਸ਼ਿਸ਼ ਬੜੀ ਕਰਦਾ, ਪਲਾਨ ਵੀ ਬਹੁਤ ਕਰਦਾ, ਲੇਕਿਨ ਉਹ ਪਲਾਨ ਪੂਰੇ ਨਹੀਂ ਹੋ ਪਾਉਂਦੇ, ਅਤੇ ਮੈਨੂੰ ਲੱਗਦਾ ਕਿ ਉਦੋਂ ਫਿਰ ਇੱਦਾਂ ਦੇ ਟਾਈਮ 'ਤੇ ਅਰਦਾਸ ਹੀ ਕੰਮ ਆਉਂਦੀ। ਰੁੱਖ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਨੇ, ਰੁੱਖਾਂ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ, ਇਹ ਸਾਡੇ ਜੀਵਨ ਦਾ ਅਨਮੋਲ ਧਨ ਨੇ।

ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਸਾਡੇ ਜੀਵਨ ਵਿੱਚ ਰੁੱਖਾਂ 'ਤੇ ਅਸੀਂ ਨਿਰਭਰ ਕਰਦੇ ਹਾਂ, ਸਾਡੇ ਜੀਵਨ ਵਿੱਚ ਰੁੱਖਾਂ ਦਾ ਬਹੁਤ ਮਹੱਤਵ ਹੈ। ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਪੱਖ ਵੀ ਰੁੱਖਾਂ 'ਤੇ ਨਿਰਭਰ ਕਰਦੇ ਨੇ। ਇਹਨਾਂ ਤੋਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਮਨੁੱਖ ਦੀ ਮੁੱਢਲੀ ਲੋੜ ਹੈ ਕੁੱਲੀ, ਗੁੱਲੀ ਅਤੇ ਜੁੱਲੀ। ਰੁੱਖ ਸਾਡੀਆਂ ਇਹਨਾਂ ਤਿੰਨਾਂ ਲੋੜਾਂ ਦੀ ਪੂਰਤੀ ਕਰਦੇ ਨੇ। ਔਰ ਇਹ ਮੈਸੇਜ ਸਾਨੂੰ ਭੇਜਿਆ ਹੈ ਪਾਲੀ ਪਿਆਲਾ ਹੋਰਾਂ ਨੇ ਹੁਸ਼ਿਆਰਪੁਰ ਤੋਂ। ਕਾਫ਼ੀ ਹੁਸ਼ਿਆਰ ਹੋ ਤੁਸੀਂ ਜੀ। ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਅਗਰ ਮੈਸੇਜ ਕਰਨਾ ਚਾਹੁੰਦੇ ਹੋ ਤਾਂ ਜਲਦੀ ਦੇ ਨਾਲ ਚੱਕੋ ਆਪਣਾ ਫੋਨ 9855-10-10-27, ਯਾਨੀ ਕਿ 9855-10-10-27 'ਤੇ ਭੇਜ ਸਕਦੇ ਹੋ ਮੈਨੂੰ ਮੈਸੇਜ। ਮਨਜੀਤ ਸਿੰਘ ਬੱਦਣ ਹੋਰਾਂ ਨੇ ਵੀ ਸਾਨੂੰ ਮੈਸੇਜ ਭੇਜਿਆ ਹੈ ਕਿ ਦਸ ਖਾਂ ਕਲੀ ਕੇ ਜੋਟਾ, ਬੋਲ ਖਾਂ ਕਲੀ ਕੇ ਜੋਟਾ, ਮਾਹੀ ਦਿਲ ਦਾ ਖੋਟਾ ਖੋਟਾ, ਕਲੀ ਕੇ ਜੋਟਾ ਜੋਟਾ। ਮੈਂ ਕਿਹਾ ਲੈ ਚੱਲ ਮੇਲੇ, ਮੈਂ ਕਿਹਾ ਲੈ ਚੱਲ ਮੇਲੇ, ਅਖੇ ਪੱਲੇ ਪੈਸੇ ਨਾ ਧੇਲੇ, ਦਿਲ ਮੇਰਾ ਰੋਇਆ ਟੋਟਾ ਟੋਟਾ, ਕਲੀ ਕੇ ਜੋਟਾ ਜੋਟਾ। ਨਾ ਬੋਲਾਂ ਪਿਆ ਵਾਜਾਂ ਮਾਰੇ, ਨਾ ਬੋਲਾਂ ਪਿਆ ਵਾਜਾਂ ਮਾਰੇ, ਮਨਾਵੇ ਤੈਨੂੰ ਤੇ ਲਾਵੇ ਲਾਰੇ, ਲਵਾ ਦਿੱਤਾ ਚੁੰਨੀ ਨੂੰ ਗੋਟਾ, ਕਲੀ ਕੇ ਜੋਟਾ ਜੋਟਾ। ਸਿਰ ਕਰਜ਼ਾ ਉਸ ਦੱਸਿਆ, ਇੱਕੋ ਪੁੰਨਿਆ ਤੇ ਮੱਸਿਆ, ਮੈਂ ਵੀ ਕੁਝ ਸੋਚਾਂ ਮਾੜਾ ਮੋਟਾ, ਕਲੀ ਕੇ ਜੋਟਾ। ਦੁੱਖ ਦਰਦ ਸਾਰੇ ਭੁੱਲੇ, ਉੱਠ ਕੇ ਅੱਗ ਪਾਈ ਚੁੱਲ੍ਹੇ, ਅੱਜ ਲੱਗੇ ਸੋਨੇ ਦਾ ਆਟਾ, ਕਲੀ ਕੇ ਜੋਟਾ ਜੋਟਾ। ਪਾ ਲਿਆ ਸੂਟ ਮੈਂ ਸੂਹਾ, ਹੋ ਅੱਗੇ ਖੋਲਿਆ ਬੂਹਾ, ਮੈਂ ਤੇ ਮਾਹੀ ਇੱਕੋ ਮਿੱਕੇ ਪੋਟਾ, ਮੈਂ ਤੇ ਮਾਹੀ ਇੱਕੋ ਮਿੱਕੇ ਪੋਟਾ, ਕਲੀ ਕੇ ਜੋਟਾ ਜੋਟਾ। ਤਾਂ ਉਹ ਪਿੰਡ ਬੱਦੋਵਾਲ ਲੁਧਿਆਣਾ ਤੋਂ ਇਹਨਾਂ ਨੇ ਭੇਜੀ ਸੀ ਮਨਜੀਤ ਸਿੰਘ ਬੱਦਣ ਹੋਰਾਂ ਨੇ। ਬਹੁਤ ਹੀ ਪਿਆਰੀ ਜਿਹੀ ਇਹ ਲਿਖ ਕੇ ਸਾਨੂੰ ਇਹ ਜੋ ਵੀ ਸੀ, ਇਹ ਕਵਿਤਾ ਸੀ, ਬੋਲੀ ਸੀ, ਰਚਨਾ ਸੀ, ਜੋ ਵੀ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਮੈਨੂੰ ਲੱਗਦਾ ਕਿ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਵੀ ਆਪਾਂ ਸੁਣ ਲਈਏ। ਬਹੁਤ ਸਾਰੇ ਦੋਸਤਾਂ ਨੇ ਆਲਰੇਡੀ ਸਾਨੂੰ ਮੈਸੇਜ ਭੇਜੇ ਨੇ, ਕੁਝ ਭੇਜ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਹੁਣ ਨਾਲ ਦੀ ਨਾਲ ਗੱਲਾਂ ਦੇ ਸਿਲਸਿਲੇ ਦੇ ਨਾਲ ਨਾਲ, ਮੈਸੇਜਿਸ ਦੇ ਸਿਲਸਿਲੇ ਦੇ ਨਾਲ ਨਾਲ ਆਪਾਂ ਅਗਲਾ ਮੈਸੇਜ ਇੱਕ ਹੋਰ ਪਾੜੀ ਲੈਂਦੇ ਹਾਂ, ਜੋ ਕਿ ਪਵਨ ਕੁਮਾਰ ਹੋਰਾਂ ਨੇ ਪਿੰਡ ਪਿਆਲਾ ਤੋਂ ਹੀ ਭੇਜਿਆ ਹੈ। ਦੁਨੀਆ ਦੀ ਅਦਾਲਤ ਵਿੱਚ ਸ਼ਾਇਦ ਵਕੀਲ ਦਿੱਤਾ ਜਾਵੇ, ਪਰ ਰੱਬ ਦੀ ਦਰਗਾਹ ਵਿੱਚ ਸਿਰਫ ਨੀਤਾਂ ਦਾ ਨਿਬੇੜਾ ਹੁੰਦਾ ਹੈ। ਗੱਲ ਤਾਂ ਬਿਲਕੁਲ ਸਹੀ ਹੈ ਜੀ, ਨੀਅਤ ਸਾਫ ਰੱਖੋਗੇ ਤੇ ਸਭ ਸਾਫ ਹੋ ਜਾਊਗਾ, ਮਤਲਬ ਕਿ ਰਸਤਾ ਸਾਫ ਹੋ ਜਾਊਗਾ, ਪਰਮਾਤਮਾ ਰਸਤਾ ਸਾਫ ਕਰ ਦੇਣਗੇ ਤੁਹਾਡਾ, ਮੁਸ਼ਕਿਲਾਂ ਸਾਫ ਕਰ ਦੇਣਗੇ ਤੁਹਾਡੀਆਂ, ਮਤਲਬ ਇਹ ਹੈ ਜੀ। ਹੱਸ ਵੀ ਲਿਆ ਕਰੋ ਕਦੀ। ਚਲੋ ਠੀਕ ਹੈ, ਆਪਾਂ ਇੱਦਾਂ ਕਰਦੇ ਹਾਂ, ਅਗਲਾ ਗਾਣਾ ਤੁਹਾਡੇ ਲਈ ਪਲੇ ਕਰਦੇ ਹਾਂ, ਆਪਾਂ ਹੱਸ ਵੀ ਲੈਂਦੇ ਹਾਂ ਅਤੇ ਨੱਚ ਵੀ ਲੈਂਦੇ ਹਾਂ ਥੋੜ੍ਹੀ ਜਿਹਾ।

0: ਬਿਲਕੁਲ ਜੀ ਝਾਂਜਰਾ ਪਾ ਕੇ ਤੇ ਫਿਰ ਨੱਚਣ ਟੱਪਣ ਦਾ ਤੇ ਆਪਣਾ ਹੀ ਮਤਲਬ ਮਜ਼ਾ ਹੈ। ਔਰ ਏਦਾਂ ਪਟਿਆਲਾ ਸਲਵਾਰ ਸੂਟ ਪਾਇਆ ਹੋਵੇ, ਨਾਲ ਪਾਈਆਂ ਹੁਣ ਝਾਂਜਰਾ ਪੰਜਾਬੀ ਜੁੱਤੀ ਪਾਈ ਹੋਵੇ, ਮੁਟਿਆਰ ਦੂਰੋਂ ਪਛਾਣੀ ਜਾਂਦੀ ਹੈ ਕਿ ਇਹ ਤੇ ਪੰਜਾਬੀ ਮੁਟਿਆਰ ਹੈ। ਨਹੀਂ ਕੋਈ ਗੱਲ ਨਹੀਂ, ਬੂਟ ਵੀ ਚੱਲੂਗੇ ਤੇ ਪਾ ਲੈਂਦੇ ਹੁੰਦੇ ਸਲਵਾਰ ਦੇ ਨਾਲ ਬੂਟ ਵੀ ਸੋ ਕੇ, ਜਿਨ੍ਹਾਂ ਨੇ ਨਹੀਂ ਪਾਈ ਜੁੱਤੀ ਕੋਈ ਗੱਲ ਨਹੀਂ। ਵੀ ਦੇਖੋ ਆਪਣਾ ਆਪਣਾ ਕੰਫਰਟ ਦੇਖਣਾ ਚਾਹੀਦਾ ਹੈ, ਜੁੱਤੀ ਕਈਆਂ ਨੂੰ ਲੱਗਦੀ ਉਹ ਨਹੀਂ ਪਾਉਂਦੇ ਤੇ ਜਿਨ੍ਹਾਂ ਨੂੰ ਨਹੀਂ ਲੱਗਦੀ ਉਹ ਪਾਉਂਦੇ ਹੈ। ਤੇ ਆਪਾਂ ਸੁਣਦੇ ਹਾਂ ਕਿ ਅਗਲਾ ਵੌਇਸ ਮੈਸੇਜ ਕਿੱਥੋਂ ਆਇਆ ਹੈ।
1: ਪਿੰਡ ਮਹਿਰਮਪੁਰ SCBS ਨਗਰ ਪਰਲੋਚਨ ਟੇਲਰ ਪੂਜਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਬੰਦਾ ਸਵਾਗਤ।
1: ਹੋਰ ਪੂਜਾ ਜੀ ਕੀ ਹਾਲ ਚਾਲ ਆ?
0: ਬਹੁਤ ਵਧੀਆ
1: ਜੀ, ਠੀਕ ਠਾਕ ਆ।
0: ਹਾਂਜੀ,
1: ਗਰਮੀ ਤਾਂ ਬੱਟ ਕੱਢੀ ਜਾਂਦੀ ਆ। ਹੋਰ ਪੂਜਾ ਜੀ ਠੰਡਾ ਠੰਡਾ ਸ਼ਰਬਤ ਪੀਓ,
0: ਪਲਾਓ ਜੀ।
1: ਜਿੰਨੇ ਵੀ ਸਰੋਤੇ ਮੈਸੇਜ ਕਰਦੇ ਨੇ ਸਾਰੇ ਬਹੁਤ ਵਧੀਆ ਕਰਦੇ ਨੇ। ਦੋ ਕੁ ਲਾਈਨਾਂ ਤੁਹਾਡੇ ਲਈ
0: ਜੀ,
1: ਤੇ ਉਸ ਤੋਂ ਬਾਅਦ ਥੋੜਾ ਜਿਹਾ ਮੈਂ ਵਿਚਾਰ ਲਿਖਿਆ, ਕਿਉਂਕਿ ਲਾਈਟ ਥੋੜੀ ਜਿਹੀ ਲੇਟ ਆਈ ਆ। ਮੈਂ ਹੁਣੇ ਹੁਣੇ ਜਿਹੜਾ ਰੇਡੀਓ ਸੈੱਟ ਆਪਾਂ ਔਨ ਕੀਤਾ
0: ਜੀ।
1: ਪੂਜਾ ਜੀ, ਪੂਜਾ ਜੀ ਬੱਤੀ ਹੁਣੇ ਆਈ ਆ, ਤਾਂ ਹੀ ਤਾਂ ਮੈਂ ਜਲਦੀ ਜਲਦੀ ਹਾਜ਼ਰੀ ਲਗਵਾਈ ਆ। ਤੁਸੀਂ ਤਾਂ ਮਿੱਠੇ ਮਿੱਠੇ ਬੋਲ ਬੋਲ ਕੇ ਗੱਲਾਂ ਦੀ ਸ਼ੈਬਰ ਲਾਈ ਆ, ਸ਼ੈਬਰ ਲਾਈ ਆ। ਸੋ ਤੁਹਾਡੀ ਆਵਾਜ਼ ਨੂੰ ਸਲੂਟ ਆ ਜੀ, ਤੰਦਰੁਸਤੀ ਰੱਖੇ। ਟਾਈਮ ਸ਼ੋਰ ਘੱਟ ਆ ਤਾਂ ਮੈਸੇਜ ਦਾਰੇ ਵਿੱਚ ਰਹਿ ਕੇ ਕਰਨਾ
0: ਜੀ।
1: ਸਭ ਦਾ ਆਦਰ ਕਰ, ਸਭ ਦਾ ਆਦਰ ਕਰ, ਨਰਾਦਰ ਨਾ ਕਰ, ਸਖਤ ਮਿਹਨਤ ਕਰ, ਰਜ ਰਜ ਤਰੱਕੀ ਕਰ, ਫਲ ਸਬਰ ਦਾ ਸੱਜਣਾ ਬੇ ਮਿੱਠਾ, ਬਸ ਸਭ ਨਾਲ ਰਜ ਰਜ ਪਿਆਰ ਕਰ, ਸਭ ਨਾਲ ਰਜ ਰਜ ਪਿਆਰ ਕਰ। ਥੈਂਕ ਯੂ ਵੈਰੀ ਮਚ ਜੀ।
0: ਜੀ ਬਹੁਤ ਹੀ ਵਧੀਆ ਪਿਆਰਾ ਜਿਹਾ ਮੈਸੇਜ ਕਰ ਦਿੱਤਾ ਤੁਸੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤਰਲੋਚਨ ਜੀ, ਹਮੇਸ਼ਾ ਦੀ ਤਰ੍ਹਾਂ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ ਔਰ ਬੜੇ ਦਾਇਰੇ 'ਚ ਰਹਿ ਕੇ ਤੁਸੀਂ ਮੈਸੇਜ ਵੀ ਕਰ ਦਿੰਦੇ ਹੋ। ਸੋ ਜਿਹੜੀ ਸਾਨੂੰ ਸੇਬ ਦੇ ਬਾਗ ਦੀ, ਦਰਖਤ ਦੀ, ਸੇਬ ਦੇ ਫਰੂਟ ਦੇ ਨਾਲ ਭਰੇ ਹੋਏ ਬਾਗ ਦੀ ਫੋਟੋ ਆਈ ਸੀ, ਵੀਡੀਓ ਆਈ ਸੀ, ਇਹ ਆਈ ਸੀ ਜੀ ਸ਼ਿਮਲਾ ਤੋਂ ਹੀ, ਸੂਰਜ ਚੌਹਾਨ ਹੋਰਾਂ ਨੇ ਭੇਜੀ ਸੀ। ਆਪਾਂ ਪਤਾ ਲਾ ਲਿਆ, ਖਬਰ ਹੀ ਆਪਾਂ ਪੂਰੇ ਵੱਡੇ ਹੈਂ, ਮਤਲਬ ਪੂਰੇ, ਇਸ ਕਰਕੇ ਖਬਰ ਤੁਹਾਡੇ ਤੱਕ ਵਧੀਆ ਅਤੇ ਪੱਕੀ ਹੀ ਪਹੁੰਚਾਉਂਦੇ ਹਾਂ। ਚਲੋ ਕੋਈ ਗੱਲ ਨਹੀਂ, ਜਿਹੜੀਆਂ ਖਬਰਾਂ ਨਹੀਂ ਪਹੁੰਚੀਆਂ ਕੋਈ ਗੱਲ ਨਹੀਂ, ਉਹਨਾਂ ਦਾ ਅੱਜ ਵੇਲਾ ਨਹੀਂ ਹੋਊਗਾ ਤਾਂ ਵੀ ਕੋਈ ਚੱਕਰ ਨਹੀਂ ਹੈ। ਇੰਦਰਵੀਰ ਅਰੋੜਾ ਹੋਰਾਂ ਨੇ ਸੁਲਤਾਨਪੁਰ ਲੋਧੀ ਤੋਂ ਗੁੱਡ ਮਾਰਨਿੰਗ ਭੇਜੀ ਹੈ ਜੀ ਸਾਨੂੰ ਪ੍ਰੋਗਰਾਮ ਦੇ ਵਿੱਚ। ਕਈਆਂ ਨੇ ਸਾਨੂੰ ਚਾਹ ਦਾ ਕੱਪ ਭੇਜਿਆ ਇੰਜੋਏ ਕਰਨ ਦੇ ਲਈ, ਬਸ ਆਪਾਂ ਇੱਦਾਂ ਹੀ 5 ਮਿੰਟਾਂ ਬਾਅਦ ਮੈਂ ਜਾ ਕੇ ਚਾਹ ਦਾ ਕੱਪ ਇੰਜੋਏ ਕਰਨਾ ਹੈ। ਅਤੇ ਕਈਆਂ ਨੇ ਸਾਨੂੰ ਤੰਦਰੁਸਤੀ ਦੀਆਂ ਦੁਆਵਾਂ ਭੇਜੀਆਂ ਨੇ। ਬੌਬੀ ਰਾਜਪੂਤ ਕਸਤੂਰਬਾ ਨਗਰ ਜਲੰਧਰ ਕੈਂਟ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ, ਖੁਸ਼ ਰਹੋ, ਸਵਸਥ ਰਹੋ, ਮਸਤ ਰਹੋ, ਥੈਂਕ ਯੂ ਜੀ। ਕਹਿੰਦੇ ਘਰ ਆਏ ਨੂੰ ਹੱਸ ਕੇ ਬੁਲਾਇਆ ਕਰੋ, ਐਵੇਂ ਮੱਥੇ ਨਾ ਵੱਟ ਪਾਇਆ ਕਰੋ, ਇਸ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਕਿਹਦੇ ਕੋਲ ਫਾਲਤੂ ਟਾਈਮ ਹੈ? ਪਤਾ ਨਹੀਂ ਕਿਵੇਂ ਕੋਈ ਆਪਣੀ ਕਬੀਲਦਾਰੀ ਦੇ ਝਮੇਲਿਆਂ 'ਚੋਂ 2 ਘੰਟੇ ਮਸਾਂ ਟਾਈਮ ਕੱਢਦਾ। ਅੰਮ੍ਰਿਤ ਮਠਾੜੂ ਹੋਰਾਂ ਨੇ ਸਾਨੂੰ ਇਹ ਮੈਸੇਜ ਭੇਜਿਆ ਹੈ। ਅੱਜ ਦੇ ਲੋਕ ਕਹਿੰਦੇ ਸਰੀਰ ਦਾ

0: ਵਜ਼ਨ ਘਟਾਉਣਾ ਚਾਹੁੰਦੇ ਨੇ ਪਰ ਗੁੱਸਾ ਨਹੀਂ, ਪੈਸੇ ਬਚਾਉਣਾ ਚਾਹੁੰਦੇ ਨੇ ਪਰ ਰਿਸ਼ਤੇ ਨਹੀਂ, ਫੋਨ ਹਰ ਸਾਲ ਬਦਲ ਲੈਂਦੇ ਨੇ ਪਰ ਆਦਤਾਂ ਨਹੀਂ, ਚਿਹਰੇ ਹੱਸਦੇ ਨੇ ਪਰ ਦਿਲ ਨਹੀਂ, ਘਰ ਸਾਫ਼ ਰੱਖਦੇ ਨੇ ਪਰ ਸੋਚ ਨਹੀਂ। ਇੰਦਰਵੀਰ ਅਰੋੜਾ ਹੋਰਾਂ ਨੇ ਗੁੱਡ ਮਾਰਨਿੰਗ ਭੇਜੀ ਹੈ ਮੈਨੂੰ ਅਤੇ ਨਾਲ ਹੀ ਭੇਜੇ ਮੈਸੇਜ, ਬਹੁਤ ਬਹੁਤ ਸ਼ੁਕਰੀਆ ਜੀ। ਜੋਬਨ ਵਾਲੀਆ ਪਿੰਡ ਪਿਆਲਾ ਤੋਂ ਭੇਜ ਰਹੇ ਨੇ ਕਿ ਮਾਲੀ ਹਰ ਰੋਜ਼ ਬੂਟਿਆਂ ਨੂੰ ਪਾਣੀ ਦਿੰਦਾ ਹੈ ਪਰ ਫਲਾਂ ਦਾ ਮੌਸਮ ਪਰ ਫਲ ਤਾਂ ਮੌਸਮ ਆਉਣ 'ਤੇ ਹੀ ਲੱਗਦੇ ਨੇ। ਉਸੇ ਤਰ੍ਹਾਂ ਪਰਮਾਤਮਾ ਦਾ ਨਾਮ ਲੈ ਕੇ ਮਿਹਨਤ ਕਰਦੇ ਰਹੋ, ਵਕਤ ਆਉਣ 'ਤੇ ਮਿਹਨਤ ਦਾ ਫਲ ਜ਼ਰੂਰ ਮਿਲੇਗਾ। ਗੱਲ ਬਿਲਕੁਲ ਸਹੀ ਕਹੀ ਹੈ ਜੀ ਤੁਸੀਂ, ਮਿਹਨਤ ਦਾ ਫਲ ਤਾਂ ਸਾਨੂੰ ਮਿਲੇਗਾ ਪਰ ਸਮਾਂ ਆਉਣ 'ਤੇ ਹੀ ਮਿਲੇਗਾ। ਔਰ ਇਸ ਦੇ ਨਾਲ ਮੈਂ ਇਹੀ ਤੁਹਾਨੂੰ ਕਹੂੰਗੀ ਜਾਂਦੇ ਜਾਂਦੇ ਕਿ ਆਪਣਾ ਰੱਖੋ ਤੁਸੀਂ ਢੇਰ ਸਾਰਾ ਖਿਆਲ, ਅਤੇ ਆਪਣੀ ਸਿਹਤ ਦਾ ਵੀ ਖਿਆਲ ਰੱਖੋ, ਸੜਕ 'ਤੇ ਜਾਂਦੇ ਹੋਏ ਟ੍ਰੈਫਿਕ ਸਿਗਨਲਸ ਦਾ ਖਿਆਲ ਰੱਖੋ ਅਤੇ ਕੁਦਰਤ ਦਾ ਵੀ ਖਿਆਲ ਰੱਖੋ। ਪਰ ਜਾਂਦੇ ਜਾਂਦੇ ਲਾਸਟ ਇੱਕ ਮੈਸੇਜ ਆਇਆ ਹੈ, ਉਹ ਵੀ ਸੁਣ ਲੈਂਦੇ ਹਾਂ ਜੀ।
1: ਹੈਲੋ ਦੋਸਤੋ, ਆਪਣਾ ਪੰਜਾਬੀ ਮੈਡਮ ਪੂਜਾ ਢਵਾਣੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਇਸ ਮਤਾਨੀ ਜਲੰਧਰ ਤੋਂ ਲੋਕ ਲੈਣਾ ਲੈ ਕੇ ਆ ਜਾਣਾ ਕਬੂਲ ਕਰਨਾ ਜੀ। ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸੈਂਦਾ, ਸਾਂਭਦੇ ਹੋਈ ਬਰਸਾਤ, ਫੁੱਲ ਬੂਟੇ ਵਿੱਚ ਖੁਸ਼ੀ ਦੇ ਝੂਮੀ, ਹੋਇਆ ਦਿਲ ਬਾਗੋ ਬਾਗ, ਪੰਛੀ ਹੱਸ ਕੇ ਉਡਾਨਾ ਭਰਨ ਲੱਗੇ, ਤੇ ਵੇਖੋ ਸਾਂਭਣ ਦੀ ਕਰਾਮਾਤ, ਮੋਰ ਵੀ ਪਹਿਲਾਂ ਪਾਉਂਦੇ ਨੇ, ਇੱਧਰ ਵੀ ਮਾਰੋ ਝਾਤ, ਨਿੱਕੀ ਨਿੱਕੀ ਕਣੀ ਦਾ ਮੀਂਹ ਬਰਸੈਂਦਾ, ਸਾਂਭਦੇ ਹੋਈ ਬਰਸਾਤ, ਤਿਉਹਾਰਾਂ ਦੀ ਹੋਈ ਸ਼ੁਰੂਆਤ
0: ਜੀ। ਦੇਖ ਲੈਣੇ ਕਿਹੜੇ ਕਿਹੜੇ ਤਿਉਹਾਰ ਆ ਗਏ, ਆਪਾਂ ਸਾਰੇ ਤਿਉਹਾਰ ਇਕੱਠੇ ਮਨਾ ਲੈਣੇ ਨੇ। ਫਿਲਹਾਲ ਐਫ ਐਮ ਰੇਨਬੋ 'ਤੇ ਮੇਰਾ ਯਾਨੀ ਕਿ ਪੂਜਾ ਟੋਹਾਨੀ ਦਾ ਇੰਨਾ ਹੀ ਸੀ ਸਾਥ, ਅਤੇ ਬਾਹਰ ਦੇਖਦੇ ਹਾਂ ਨਿੱਕੀ ਕਣੀ ਹੈ ਕਿ ਵੱਡੀ ਕਣੀ ਹੈ ਕਿ ਮੋਟੀ ਕਣੀ, ਆਪਾਂ ਸਾਰਾ ਕੁਛ ਜਾ ਕੇ ਬਾਹਰ ਚੈੱਕ ਕਰ ਲੈਣਾ ਹੈ। ਪਰ ਤੁਸੀਂ ਆਪਣਾ ਖਿਆਲ ਰੱਖੋ, ਐਫ ਐਮ ਰੇਨਬੋ ਦੇ ਨਾਲ ਬਣੇ ਰਹੋ, ਔਰ ਅਗਲੇ ਆਰ ਜੇ ਰਿਚਾ ਉਪ ਬਿਲਕੁਲ ਤਿਆਰ ਬਰ ਤਿਆਰ ਨੇ ਪ੍ਰੋਗਰਾਮ ਅਗਲਾ ਸ਼ੁਰੂ ਕਰਨ ਦੇ ਲਈ। ਸੋ ਮੈਨੂੰ ਫਿਲਹਾਲ ਚਾਹੀਦੀ ਹੈ ਹੁਣ ਇਜਾਜ਼ਤ ਤੁਹਾਡੇ ਤੋਂ, ਲੇਕਿਨ ਇੱਦਾਂ ਹੀ ਨਹੀਂ ਜਾ ਰਹੀ, ਫਿਰ ਜਲਦੀ ਹੀ ਮਿਲਣ ਦੀ ਆਸ ਅਤੇ ਉਮੀਦ ਲੈ ਕੇ ਜਾ ਰਹੀ ਹਾਂ, ਔਰ ਉਮੀਦ ਕਰਦੇ ਹਾਂ ਕਿ ਜਲਦੀ ਹੀ ਆਪਾਂ ਫਿਰ ਮਿਲਾਂਗੇ। ਤਦ ਤੱਕ ਆਪਣਾ ਢੇਰ ਸਾਰਾ ਖਿਆਲ ਰੱਖੋ ਔਰ ਮੈਨੂੰ ਪੂਜਾ ਟੋਹਾਨੀ ਨੂੰ ਯਾਦ ਕਰਦੇ ਰਹੋ, ਔਰ ਇਹਦੇ ਨਾਲ ਹੀ ਬਾਏ ਬਾਏ, ਟੇਕ ਕੇਅਰ ਐਂਡ ਲਵ ਯੂ ਆਲ ਐਂਡ ਸਟੇ ਟਿਊਨ ਓਨਲੀ ਔਨ ਐਫ ਐਮ ਰੇਨਬੋ।

ਭਾਰਤ ਤੇ ਬ੍ਰਿਟਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬ੍ਰਿਟਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚ ਉਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਯਾ ਰਾਟਕਰ ਅੱਜ ਮੋਗਾ

ਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਤੇ ਵਿਭਾਗਾਂ ਤੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੀ ਬਸਤੀ ਸ਼ੇਖ ਇਲਾਕੇ ਵਿੱਚ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਦਾ ਪਹਿਲ ਤੇ ਆਧਾਰ ਤੇ ਹੱਲ ਕਢਵਾਉਣ ਦਾ ਭਰੋਸਾ ਦਿੱਤਾ। ਪੰਜਾਬ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਮਿਊਜ਼ੀਕਲੀ ਆਵਾਜ਼ ਆਕਾਸ਼ਵਾਣੀ FM ਰੇਨਬੋ ਔਰ ਰੇਨਬੋ ਟਿਊਨਿੰਗ ਕਿੱਦਾਂ ਹੋਇਆ ਤੁਸੀਂ ਸਾਰਿਆਂ ਨੇ? ਦੇਖੋ ਆਪਣੇ ਆਪ ਨੂੰ ਕਾਊਂਟ ਕਰ ਲਓ, ਕਿਉਂਕਿ ਮੈਨੂੰ ਨਹੀਂ ਪਤਾ ਤੁਸੀਂ ਇਸ ਟਾਈਮ ਕਿੱਥੇ ਬਹਿ ਕੇ ਟਿਊਨਿੰਗ ਕਰਕੇ ਜਿਹੜੀ ਰੇਨਬੋ ਦੇ ਮਿਊਜ਼ੀਕਲ ਐਕਸਪ੍ਰੈਸ ਚੱਲ ਰਹੀ ਆ ਉਹਦੇ 'ਤੇ ਸਵਾਰ ਹੋਏ ਹੋਏ ਹੋ। ਔਰ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੈ ਕਿ ਹੁਣ ਟਾਈਮ ਚੇਂਜ ਹੋ ਗਿਆ, ਤਾਂ ਫਿਰ ਇੰਜਨ ਤਾਂ ਚੇਂਜ ਨਹੀਂ ਹੋਊਗਾ ਪਰ ਹਾਂ ਡਰਾਈਵਰ ਜ਼ਰੂਰ ਚੇਂਜ ਹੋ ਜਾਂਦਾ ਹੈ ਜੀ। 10:03:32 ਐਗਜੈਕਟ ਹੋ ਚੁੱਕੇ ਨੇ ਔਰ 102.7 FM ਰੇਨਬੋ 'ਤੇ ਹੁਣ ਆ ਗਈ ਹੈ ਜੀ ਅਗਲੀ ਦੋਸਤ ਔਰ ਹੋਸਟ ਅੱਜ ਦੀ, ਔਰ ਮੇਰੇ ਨਾਲ ਤੁਸੀਂ ਇੰਜੋਏ ਕਰੋਗੇ ਅੱਜ ਦਾ ਇਹ ਸਫ਼ਰ ਠੀਕ ਦੁਪਹਿਰ ਦੇ 2 ਵਜੇ ਤੱਕ। ਸੋ ਰਿਚਾਰਜ ਤੁਹਾਡੇ ਨਾਲ ਜੁੜਿਆ ਜੀ, ਅਤੇ ਮੇਰੇ ਵੱਲੋਂ ਪਹਿਲਾਂ ਤਾਂ ਸਭੀ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਅਰੇ ਜਾਬ। ਮੈਂ ਕਿਹਾ ਕੀ ਹਾਲ ਚਾਲ? ਹਾਲ ਚਾਲ ਬਹੁਤ ਵਧੀਆ ਹੈ, ਵਧੀਆ ਵੀ ਹੋ ਸਕਦੇ, ਨਹੀਂ ਵੀ ਵਧੀਆ ਹੋ ਸਕਦੇ, ਹੈ ਨਾ? ਆਪਣੀ ਆਪਣੀ ਲਾਈਫ ਹੈ ਸਾਰਿਆਂ ਦੇ, ਔਰ ਆਪਣੇ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਇਹ ਤੁਸੀਂ ਦੇਖਣਾ ਹੈ, ਔਰ ਨਹੀਂ ਵੀ ਉਹਨਾਂ ਹਾਲ ਚਾਲ ਵਧੀਆ ਫਿਰ ਵੀ ਕਰ ਲੈਣੇ ਚਾਹੀਦੇ, ਕਹਿਣਾ ਚਾਹੀਦਾ ਕਿ ਆਈ ਐਮ ਗੁੱਡ ਔਰ ਗੁੱਡ ਐਮ ਗੁੱਡ। ਇਸੇ ਤਰ੍ਹਾਂ ਜੀ ਰਵਾਂਗੇ ਔਰ ਜਿਹੜੀ ਜਰਨੀ ਹੈ, ਪ੍ਰੋਗਰਾਮ ਹੈ ਗੀਤ ਬਹਾਰ, ਉਸਦੀ ਸ਼ੁਰੂਆਤ ਕਰਾਂਗੇ। ਔਰ ਗੀਤ ਬਹਾਰ ਦੀ ਸ਼ੁਰੂਆਤ ਚਲੋ ਮੈਂ ਕਿਹਾ ਅੱਜ ਕੇ ਦੀ ਆਵਾਜ਼ ਨਾਲ ਕਰਦੇ ਹਾਂ, ਅਤੇ ਉਸ ਤੋਂ ਬਾਅਦ ਮੈਂ ਇੱਥੇ ਵਾਪਸ ਆ ਰਹੀ ਹਾਂ, ਹੋਰ ਕਿਤੇ ਨਹੀਂ ਜਾ ਰਹੀ। ਸੋ ਜੁੜੇ ਰਹਿਣਾ ਜੀ ਮੇਰੇ ਨਾਲ 102.7 FM ਰੇਨਬੋ 'ਤੇ, ਦਿਲ ਸੇ ਦਿਲ ਤੱਕ।

ਸਵੇਰੇ ਸਵੇਰੇ ਉੱਠ ਕੇ ਕਦੇ ਆਪਣੇ ਆਪ ਨੂੰ ਕਹੀਏ ਇਲਾਇਨ ਆਏ ਕਿੰਨਾ ਸੋਹਣਾ ਕਿੰਨਾ ਪਿਆਰਾ ਹੈ ਤੂੰ, ਨਹੀਂ ਕਿਉਂਕਿ ਸਾਨੂੰ ਫੁਰਸਤ ਹੀ ਨਹੀਂ ਹੁੰਦੀ ਹੈ, ਮੋਬਾਈਲ 'ਚ ਇੰਨੀ ਸਾਰੀਆਂ ਨੋਟੀਫਿਕੇਸ਼ਨਸ ਆ ਜਾਂਦੀਆਂ ਨੇ ਔਰ ਉਹਨਾਂ ਨੂੰ ਦੇਖਦੇ ਦੇਖਦੇ ਕਦੋਂ ਆਪਾਂ ਤਿਆਰ ਹੋ ਗਏ, ਕਦੋਂ ਨਾਸ਼ਤਾ ਕਰ ਲਿਆ ਜਾਂ ਫਿਰ ਆਫਿਸ ਲਈ ਬਾਹਰ ਵੀ ਆ ਗਿਆ, ਕੁਝ ਨਹੀਂ ਪਤਾ ਲੱਗਦਾ ਹੈ ਨਾ, ਕਿਉਂਕਿ ਪਿਆਰ ਹੈ ਆਪਣੇ ਆਪ ਨਾਲ। ਦੇਖੋ ਜਦੋਂ ਤੱਕ ਸਾਨੂੰ ਪਿਆਰ ਨਹੀਂ ਹੋਏਗਾ ਕੋਈ ਦੂਜਾ ਸਾਨੂੰ ਕੀ ਪਿਆਰ ਕਰੇਗਾ, ਹੈ ਨਾ। ਇਸ ਕਰਕੇ ਪਿਆਰ ਕਰਨਾ ਸਿੱਖੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ, ਅਤੇ ਉਸ ਤੋਂ ਬਾਅਦ ਲਾਈਨ ਲੱਗੀ ਹੈ ਬਹੁਤ ਲੰਬੀ, ਫਿਲਹਾਲ ਲਾਈਨ ਲੱਗੀ ਹੈ ਜੀ ਗਾਣੇ ਦੀ ਬਹੁਤ ਸਾਰੀ, ਇੱਕ ਲੰਬੀ ਜੀ ਲਾਈਨ ਹੈ ਮੇਰੇ ਕੋਲ ਔਰ ਉਹਦੇ ਵਿੱਚ ਅਗਲਾ ਗਾਣਾ ਆ ਰਿਹਾ ਸੁਵਰਨਾ ਯਾਦਵ ਦੀ ਆਵਾਜ਼ ਦੇ ਵਿੱਚ। ਪ੍ਰੋਗਰਾਮ ਦਾ ਨਾਮ ਹੈ ਜੀ ਗੀਤ ਬਹਾਰ, ਸਟੇ ਟਿਊਨਡ।

0: ਸੋ ਡਾਂਸਿੰਗ ਇਨ ਦਾ ਸਨ। ਵੈਸੇ ਨਾ ਸਨ ਦੇ ਵਿੱਚ ਤਾਂ ਬਹੁਤ ਘੱਟ ਲੋਕ ਡਾਂਸ ਕਰਦੇ ਨੇ, ਰੇਨ ਦੇ ਵਿੱਚ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਡਾਂਸ ਕਰਦੇ ਹੋਏ, ਹੈ ਨਾ। ਫਿਲਹਾਲ ਨਾ ਰੇਨ ਹੋ ਰਹੀ ਹੈ ਨਾ ਡਾਂਸ ਹੋ ਰਿਹਾ, ਮੈਨੂੰ ਵੀ ਨਹੀਂ ਪਤਾ ਕੀ ਕੁਛ ਚੱਲ ਰਿਹਾ ਲਾਈਫ 'ਚ। ਸੋ ਉਮੀਦ ਆਈ ਸੀ ਕਿ ਜੇ ਮੌਨਸੂਨ ਬਹੁਤ ਵਧੀਆ ਆਏਗਾ, ਔਰ ਜਦੋਂ ਰੇਨੀ ਸੀਜ਼ਨ ਸਟਾਰਟ ਹੁੰਦਾ ਨਾ, ਦਿਲ ਦੇ ਵਿੱਚ ਉਹ ਛੋਟੀ ਛੋਟੀ ਉਮੰਗਾਂ ਜਿਹੜੀਆਂ ਜਾਗ ਜਾਂਦੀਆਂ ਨੇ ਕਿ ਆਪਾਂ ਵੀ ਉਹ ਰੇਨੀ ਸੀਜ਼ਨ ਨੂੰ ਇੰਜੋਏ ਕਰਾਂਗੇ ਛੋਟੇ ਬੱਚੇ ਬਣ ਕੇ। ਉਹ ਜਦੋਂ ਆਪਾਂ ਛੋਟੇ ਹੁੰਦੇ ਸੀ ਕਸ਼ਤੀ ਚਲਾਉਂਦੇ ਸੀ, ਹੈ ਨਾ, ਕਾਗਜ਼ ਦੀ ਬਣਾ ਕੇ ਅਤੇ ਡਾਂਸ ਕਰਦੇ ਸੀ। ਫਿਲਹਾਲ ਉਹ ਵਾਲੀ ਡੇਜ਼ ਮੈਂ ਮਿਸ ਕਰ ਰਹੀ ਹਾਂ, ਅਤੇ ਤੁਸੀਂ ਦੇਖੋ ਤੁਸੀਂ ਆਪਣੇ ਰੇਨੀ ਡੇਜ਼ ਕੋਈ ਯਾਦ ਹੋ ਗਈ ਤੁਹਾਨੂੰ, ਹੈ ਨਾ, ਜੋ ਤੁਹਾਨੂੰ ਵੀ ਯਾਦ ਆ ਰਹੀ ਹੋਗੀ, ਔਰ ਉਸਨੂੰ ਯਾਦ ਕਰਕੇ ਤੁਹਾਡੇ ਫੇਸ 'ਤੇ ਇੱਕ ਛੋਟੀ ਜਿਹੀ ਜਾਂ ਵੱਡੀ ਜਿਹੀ ਸਮਾਈਲ ਵੀ ਆ ਸਕਦੀ ਹੈ। ਔਰ ਸਮਾਈਲ ਆ ਕੇ ਤਾਂ ਸਮਾਈਲ ਕਰੋ, ਉਹਦੇ ਨਾਲ ਹੀ ਨਾਲ ਅਲੱਗ ਲਗਾਉਣਾ ਵੀ ਇੰਜੋਏ ਕਰੋ ਜੀ। ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, ਓਨਲੀ ਔਨ 102.7 FM ਰੇਨਬੋ, ਦਿਲ ਸੇ ਦਿਲ ਤੱਕ।
1: ਨਹੀਂ ਜੀਣਾ ਤੇਰਾ ਬਿਨਾ, ਤੇਰਾ ਬਿਨਾ।

ਵੈਸੇ ਸਵੇਰੇ ਸਵੇਰੇ ਕਿਸੇ ਨੂੰ ਦੇਖ ਕੇ ਅਰਮਾ ਜਿਹੜੇ ਆ ਉਹ ਜਾਗੇ ਆ ਨਾ ਜਾਗੇ, ਦੇਖੋ ਇਹ ਤਾਂ ਮੈਨੂੰ ਪਤਾ ਨਹੀਂ, ਪਰ ਹਾਂ ਸਾਡੀਆਂ ਅੱਖਾਂ ਜ਼ਰੂਰ ਜਾਗਦੀਆਂ ਨੇ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਕੱਪ ਗਰਮਾ ਗਰਮ ਚਾਹ ਦੀ ਆ ਜਾਂਦੀ ਹੈ ਨਾ ਜੀ। ਸੋ ਅਲੱਗ ਅਲੱਗ ਤਰੀਕੇ ਨਾਲ ਹਰ ਇੱਕ ਦੀ ਸ਼ੁਰੂਆਤ ਹੁੰਦੀ ਹੈ ਦਿਨ ਦੀ। ਹੋ ਸਕਦਾ ਹੈ ਕਿ ਤੁਹਾਨੂੰ ਵੀ ਕੋਈ ਆ ਕੇ ਚਾਹ ਦਾ ਕੱਪ ਫੜਾ ਕੇ ਜਾਂਦਾ ਹੋਏ ਕਿ ਚੱਲ ਚਾਹ ਠੰਡੀ ਹੋ ਰਹੀ ਹੈ ਉੱਠ ਜਾ ਪੀ ਲੇ, ਜਾਂ ਫਿਰ ਹੋ ਸਕਦਾ ਹੈ ਜਿਹੜੀ ਅਲਾਰਮ ਵਾਲੀ ਟਿਕ ਟਿਕ ਟਿਕ ਟਿਕ ਟਿਕ ਟਿਕ ਹੁੰਦੀਆਂ ਨੇ ਉਹਦੇ ਨਾਲ ਕਰਕੇ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਜਾਗਦੀਆਂ ਨੇ, ਜਾਂ ਫਿਰ ਹੋ ਸਕਦਾ ਹੈ ਕੋਈ ਇੱਕ ਪਿੱਛੋਂ ਬੜੀ ਦੂਰੋਂ ਆਵਾਜ਼ ਆ ਰਹੀ ਹੁੰਦੀ ਹੈ ਉੱਠ ਜਾ ਹੈ ਨਾ। ਸੋ ਦੇਖੋ ਹਰ ਇੱਕ ਦੀ ਆਪਣੀ ਸ਼ੁਰੂਆਤ ਹੈ ਦਿਨ ਦੀ, ਔਰ ਤੁਸੀਂ ਦੇਖੋ ਤੁਹਾਡੇ ਦਿਨ ਦੀ ਸ਼ੁਰੂਆਤ ਹੁਣ ਤੱਕ ਤਾਂ ਹੋ ਚੁੱਕੀ ਹੈ ਵੈਸੇ ਮੈਨੂੰ ਪਤਾ, ਪਰ ਕਦੇ ਕਦੇ ਸ਼ੁਰੂਆਤ ਕੁਝ ਹਟ ਕੇ ਵੀ ਕਰ ਲੈਣੀ ਚਾਹੀਦੀ ਹੈ ਨਾ ਜੀ। ਸੋ ਡੇਲੀ ਦਾ ਜਿਹੜਾ ਰੂਟੀਨ ਚੱਲ ਰਿਹਾ ਨਾ ਉਹ ਤੋਂ ਹਟ ਕੇ ਕਦੇ ਕਦੇ ਕੁਝ ਕਰਨਾ ਚਾਹੀਦਾ ਹੈ। ਔਰ ਹੁਣ ਤੱਕ ਪ੍ਰੋਗਰਾਮ ਟਿਊਨ ਇਨ ਕਰਕੇ ਤੁਸੀਂ ਜੇਕਰ ਨਹੀਂ ਸੁਣਦੇ ਤਾਂ ਫਿਰ ਸੁਣਨਾ ਸਟਾਰਟ ਕਰੋ ਜੀ 102.7 FM ਰੇਨਬੋ ਟਿਊਨ ਇਨ ਕੀਤਾ ਹੋਇਆ, ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ, 10:19 ਹੋ ਚੁੱਕੇ ਨੇ ਜੀ। ਇੰਜੋਏ ਕਰ ਰਹੇ ਹੋ ਮੇਰੇ ਯਾਨੀ ਰਿਚਾ ਦੇ ਨਾਲ ਇਹ ਜਰਨੀ, ਸਟੇ ਟਿਊਨਡ ਦਿਲ ਸੇ ਦਿਲ ਤੱਕ।

ਅੱਛਾ ਹੁਣ ਮੇਰੇ ਕਹਿਣ ਦੇ ਨਾ 5 ਕੁ ਮਿੰਟ ਨਾ ਆਪਣੀਆਂ ਅੱਖਾਂ ਬੰਦ ਕਰਕੇ ਨਾ ਆਹ ਜਿਹੜੀਆਂ ਕਸ਼ਮੀਰ ਵਾਲੇ ਵੈਕੇਸ਼ਨਸ ਨੇ ਤੁਹਾਡੀਆਂ ਇਹਨਾਂ ਨੂੰ ਯਾਦ ਕਰੋ, ਥੋੜ੍ਹੀ ਜਿਹੀ ਮੈਮਰੀ ਦੇ ਵਿੱਚ ਲੈ ਕੇ ਆਓ। ਹੁਣ ਤੁਸੀਂ ਸੋਚ ਰਹੇ ਹੋ ਕਿ ਰਿਚਾ ਕੀ ਕਰ ਰਿਹਾ ਸੀ, ਅਸੀਂ ਕਸ਼ਮੀਰ ਗਏ ਹੀ ਹੈ ਨਾ, ਕਸ਼ਮੀਰ ਨਹੀਂ ਗਏ ਤਾਂ ਕੰਨਿਆਕੁਮਾਰੀ ਗਏ ਹੋਵੋਗੇ। ਚਲੋ ਮੈਂ ਕਹਿ ਰਹੀ ਹਾਂ ਜਨਾਬ ਉੱਥੇ ਵੀ ਨਹੀਂ ਗਏ ਹੋ ਤਾਂ ਜਿੱਧਰ ਮਰਜ਼ੀ ਹੈ ਨਾ, ਜਿੱਥੇ ਵੀ ਗਏ ਹੋ ਤੁਸੀਂ ਲਾਸਟ ਆਪਣੀ ਵੈਕੇਸ਼ਨ 'ਤੇ, ਬਸ 5 ਕੁ ਮਿੰਟ ਉਸਨੂੰ ਯਾਦ ਕਰੋ ਔਰ ਪਹੁੰਚ ਜਾਓ ਉਸ ਜਗ੍ਹਾ 'ਤੇ ਵਾਪਸ, ਔਰ ਜਿਹਦੇ ਨਾਲ ਵੀ ਗਏ ਸੀ ਬਸ ਉਹਨੂੰ ਵੀ ਨਾਲ ਹੀ ਲੈ ਲਓ। ਅਰੇ ਅੱਖਾਂ ਦੇ ਵਿੱਚ ਹੁਣ ਨਾਲ ਤਾਂ ਬੰਦਾ ਬੈਠਾ ਨਹੀਂ ਹੋਣਾ ਹੈ ਨਾ ਜੀ। ਸੋ ਉਹ ਜਿਹੜੀਆਂ ਯਾਦਾਂ ਨੇ ਨਾ ਆਪਣੀਆਂ ਅੱਖਾਂ ਦੇ ਸਾਹਮਣੇ ਇੱਕਦਮ ਮੈਮੋਰੀ ਫਲੈਸ਼ਬੈਕ ਹੋ ਜਾਂਦੀਆਂ ਨੇ, ਔਰ ਉਦੋਂ ਜਦੋਂ ਆਪਾਂ ਯਾਦ ਕਰ ਰਹੇ ਹੁੰਦੇ ਹਾਂ ਤਾਂ ਬੜਾ ਹੀ ਵਧੀਆ ਲੱਗਦਾ ਹੈ ਨਾ, ਦਿਲ ਕਰਦਾ ਦੁਬਾਰਾ ਛੁੱਟੀ ਲਈਏ ਫਟਾਫਟ ਆਫਿਸ ਤੋਂ। ਲੇਕਿਨ ਸਰ ਨੂੰ ਪਤਾ ਹੈ ਕਿ ਹਜੇ ਹਜੇ ਛੁੱਟੀ ਤੋਂ ਵਾਪਸ ਆਇਆ ਜਨਾਬ, ਇਹ ਜਲਦੀ ਛੁੱਟੀ ਨਹੀਂ ਮਿਲਣੀ ਹੈ। ਲੇਕਿਨ ਛੁੱਟੀ ਨਹੀਂ ਮਿਲਣੀ ਹੈ, ਸੁਪਨੇ ਜਿਹੜੇ ਨੇ ਉਹਨਾਂ ਦੇ ਵਿੱਚ ਤਾਂ ਆਪਾਂ ਪਹੁੰਚ ਹੀ ਸਕਦੇ ਹਾਂ ਨਾ। ਸੋ ਬਹੁਤ ਹੀ ਜ਼ਿਆਦਾ ਜਿਹੜੀ ਇੱਕ ਸਪੀਡ ਹੁੰਦੀ ਹੈ ਨਾ ਆਪਣੇ ਮਨ ਦੀ ਸਪੀਡ ਹੁੰਦੀ ਹੈ, ਔਰ ਉਸ ਤੋਂ ਵੀ ਜ਼ਿਆਦਾ ਫਾਸਟ ਹੁੰਦੀ ਹੈ ਜੀ ਆਪਣੀਆਂ ਆਈਜ਼ ਦੀ ਸਪੀਡ ਹੈ ਨਾ। ਸੋ ਚਲੋ ਚਲੋ ਚਲੋ ਚਲੋ ਲਾਸਟ ਵੈਕੇਸ਼ਨ ਵਾਲੀ ਇੱਕ ਵਧੀਆ ਜੀ ਮੈਮਰੀ ਤੁਸੀਂ ਯਾਦ ਕਰੋ ਅਤੇ ਮੈਂ ਆਪਣਾ ਅਗਲਾ ਗੀਤ ਯਾਦ ਕਰ ਰਹੀ ਹਾਂ, ਅਤੇ ਯਾਦ ਕਰਕੇ ਦੋਨੋਂ ਇੰਜੋਏ ਕਰਦੇ ਹਾਂ ਜੀ। 102.7 FM ਰੇਨਬੋ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਸਟੇ ਟਿਊਨਡ।

ਸਵੇਰੇ ਦੇਖੋ ਇੱਕ ਵਾਈਬ ਤਾਂ ਹੋਣੀ ਚਾਹੀਦੀ ਹੈ ਜ਼ਰੂਰ, ਜਿੰਨੀਆਂ ਮਰਜ਼ੀ ਟੈਨਸ਼ਨਸ ਹੋ, ਹੈ ਨਾ, ਪ੍ਰੋਬਲਮਸ ਹੋ, ਜੋ ਮਰਜ਼ੀ ਹੋ, ਲਾਸਟ ਨਾਈਟ ਜੋ ਕੁਝ ਵੀ ਸਾਡੇ ਨਾਲ ਹੋਇਆ ਉਹ ਸਾਰਿਆਂ ਨੂੰ ਪਾਸੇ ਰੱਖਣਾ, ਇੱਕ ਜਿਹੜੀ ਵਾਈਬ ਹੈ ਨਾ ਉਹ ਜ਼ਰੂਰ ਆਉਣੀ ਚਾਹੀਦੀ ਹੈ ਮੋਰਨਿੰਗ ਦੇ ਵਿੱਚ। ਔਰ ਆਈ ਥਿੰਕ ਉਹ ਜਿਹੜੀ ਵਾਈਬ ਹੈ ਨਾ ਉਹ ਆਉਂਦੀ ਹੈ ਜੀ ਮਿਊਜ਼ਿਕ ਦੇ ਨਾਲ, ਸੰਗੀਤ ਦੇ ਨਾਲ, ਆਵਾਜ਼ ਦੇ ਨਾਲ, ਕਿਸੇ ਦੀ ਵੀ, ਮਤਲਬ ਕੋਈ ਵੀ ਤੁਹਾਡੀ ਹੋ ਸਕਦੀ ਹੈ ਫੇਵਰੇਟ ਆਵਾਜ਼ ਹੋ, ਹੈ ਨਾ ਜੀ। ਸੋ ਮੈਂ ਪਹਿਲੀ ਕਹਿ ਰਹੀ ਹਾਂ ਸਟੂਡੀਓ ਦੇ ਵਿੱਚ ਵਾਈਬ ਪੂਰੀ ਸੈੱਟ ਹੈ ਔਰ ਮੈਂ ਅੱਜ ਰਿਚਾ ਤੁਹਾਡੇ ਨਾਲ ਇੰਜੋਏ ਕਰ ਰਹੀ ਹਾਂ, ਤੁਸੀਂ ਮੇਰੇ ਨਾਲ ਇੰਜੋਏ ਕਰ ਰਹੇ ਹੋ ਜੀ, ਮਿਲ ਕੇ ਆਪਾਂ ਇੰਜੋਏ ਕਰ ਰਹੇ ਹਾਂ ਇਹ ਸਫ਼ਰ, ਕਿਹੜਾ ਸਫ਼ਰ, ਗੀਤ ਬਹਾਰ ਦਾ ਸਫ਼ਰ। ਔਰ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਸਮਾਂ ਹੋ ਗਿਆ ਜੀ ਅਗਲੇ ਗੀਤ ਦਾ। ਸੋ ਮੈਨੂੰ ਪਤਾ ਅਗਲਾ ਗੀਤ ਨਾ ਮੇਰਾ ਤਾਂ ਵਨ ਆਫ ਮਾਈ ਫੇਵਰੇਟ ਸੌਂਗ ਹੈ ਔਰ ਹੋ ਸਕਦਾ ਬਹੁਤ ਸਾਰੇ ਦੋਸਤ ਇਸ ਗੀਤ ਨੂੰ ਮੇਰੇ ਨਾਲ ਮਿਲ ਕੇ ਇੰਜੋਏ ਕਰਨ ਵਾਲੇ ਨੇ। ਸੋ ਰਹਿਣਾ ਮੇਰੇ ਨਾਲ, ਟਿਊਨ ਇਨ, ਮੈਂ ਤੁਹਾਡੇ ਨਾਲ ਹਾਂ ਜੀ, ਅਤੇ ਸਾਡੇ ਦੋਵਾਂ ਦੇ ਨਾਲ ਅਗਲੀ ਆਵਾਜ਼ ਮੀਕਾ ਸਿੰਘ। ਇੰਜੋਏ ਕਰਦੇ ਹਾਂ ਜੀ ਨੈਕਸਟ ਟਰੈਕ ਦਿਲ ਸੇ ਦਿਲ ਤੱਕ ਜੀ।

ਤੁਹਾਨੂੰ ਵੀ ਇੱਕ ਵਧੀਆ ਵਾਲੀ ਫੀਲਿੰਗ ਔਰ ਇੱਕ ਵਧੀਆ ਵਾਲੀ ਵਾਈਬ ਵੀ ਦੇਖੋ, ਸਟੂਡੀਓ 'ਚ ਸੈੱਟ ਹੋ ਚੁੱਕੀ ਹੈ ਪੂਰੀ, ਹੈ ਨਾ, ਔਰ ਮੌਜਾਂ ਹੀ ਮੌਜਾਂ ਹੋ ਹੀ ਜਾਂਦੀਆਂ ਜਦੋਂ ਸਾਹਮਣੇ ਕਿਸੇ ਦੇ ਨਾਲ ਮੁਲਾਕਾਤ ਹੋ ਜਾਏ ਜਿਸ ਨੂੰ ਆਪਾਂ ਬਹੁਤ ਦਿਨੋਂ ਤੋਂ ਯਾਦ ਕਰ ਰਹੇ ਹਾਂ, ਹੈ ਨਾ, ਔਰ ਹੋ ਸਕਦਾ ਕਿ ਅਚਾਨਕ ਉਸ ਸ਼ਖਸ ਨਾਲ ਮੁਲਾਕਾਤ ਹੋ ਗਈ ਹੈ, ਤਾਂ ਫਿਰ ਦਿਲ 'ਚੋਂ ਇਹ ਵਾਲਾ ਗਾਣਾ ਆਉਂਦਾ ਹੈ ਕਿ ਮੌਜਾਂ ਹੀ ਮੌਜਾਂ। ਫਿਲਹਾਲ ਮੌਜਾਂ ਹੀ ਮੌਜਾਂ ਸਟੂਡੀਓ ਦੇ ਵਿੱਚ ਨੇ, ਔਰ ਤੁਸੀਂ ਜਿੱਥੇ ਬਹਿ ਕੇ ਵੀ ਇਹ ਪ੍ਰੋਗਰਾਮ ਇੰਜੋਏ ਕਰ ਰਹੇ ਹੋ, ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਲਾਈਫ ਦੇ ਵਿੱਚ ਨਾ ਬਸ ਹਰ ਇੱਕ ਇਨਸਾਨ ਦੇ ਵਿੱਚ ਮੌਜਾਂ ਹੀ ਮੌਜਾਂ ਲੱਗੀਆਂ ਰਹਿਣ, ਹੈ ਨਾ, ਬਸ ਖੁਸ਼ੀਆਂ ਵਾਲਾ ਜਿਹੜਾ ਇੱਕ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ ਤੁਸੀਂ ਸੁਣ ਰਹੇ ਹੋ ਨਾ, ਬਸ ਇਹੀ ਖੁਸ਼ੀਆਂ ਤੁਹਾਡੇ ਚਾਰੋਂ ਪਾਸੇ ਰਹਿਣ, ਔਰ ਮਿੱਠੀਆਂ ਮਿੱਠੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਤੁਸੀਂ ਕਰਦੇ ਰਹੋ, ਅਤੇ ਨਾਲ ਹੀ ਅਗਲਾ ਗੀਤ ਇੰਜੋਏ ਕਰੋ ਜੀ ਪ੍ਰੋਗਰਾਮ ਗੀਤ ਬਹਾਰ 'ਚ। ਸਟੇ ਟਿਊਨਡ।

ਵੈਸੇ ਕਿਸੇ ਹੋਰ ਦਾ ਤਾਂ ਪਤਾ ਨਹੀਂ, ਪਰ ਹਾਂ ਜਦੋਂ ਦੋ ਭੈਣਾਂ ਇਕੱਠੇ ਮਿਲ ਕੇ ਗੱਲਾਂ ਗੂੜੀਆਂ ਕਰ ਰਹੀਆਂ ਤਾਂ ਸਮਝ ਜਾਣਾ ਕਿ ਚੁਗਲੀਆਂ ਹੋ ਰਹੀਆਂ ਨੇ ਔਰ ਡਾਟਾ ਟ੍ਰਾਂਸਫਰ ਹੋ ਰਿਹਾ, ਤੋ ਇਸ ਕਰਕੇ ਥੋੜ੍ਹਾ ਜਿਹਾ ਦੂਰ ਰਹੋ, ਹੈ ਨਾ, ਟਾਈਮ ਦਿਓ। ਸੋ ਇੰਜੋਏ ਕਰੋ ਜੀ ਪ੍ਰੋਗਰਾਮ ਤੁਸੀਂ ਗੀਤ ਬਹਾਰ, ਔਰ 10:39 ਹੋ ਚੁੱਕੇ ਨੇ, ਔਰ ਮੈਨੂੰ ਪਤਾ ਇਸ ਟਾਈਮ ਬਹੁਤ ਸਾਰੇ ਦੋਸਤ ਆਲਰੇਡੀ ਟਿਊਨ ਇਨ ਕਰਕੇ ਪ੍ਰੋਗਰਾਮ ਸੁਣ ਰਹੇ ਨੇ, ਔਰ ਕੁਝ ਲੋਕਾਂ ਨੂੰ ਇੰਤਜ਼ਾਰ ਹੈ 11 ਵਜੇ ਦਾ ਕਿ ਕਦੋਂ 11 ਤੋਂ 12 ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਆਪਣੀਆਂ ਫਰਮਾਇਸ਼ਾਂ ਦਾ ਤੜਕਾ ਜਿਹੜਾ ਨਾ ਉਹ ਲਗਾਵਾਂਗੇ ਔਰ ਸਾਡੇ ਤੱਕ ਪਹੁੰਚਣਗੇ ਜੀ। 0181-43-1174 ਨੰਬਰ ਮੈਂ ਪਹਿਲਾਂ ਹੀ ਅਨਾਊਂਸ ਕਰ ਰਹੀ ਹਾਂ, ਔਰ ਕੋਸ਼ਿਸ਼ ਕਰਾਂਗੇ ਕਿ ਅੱਜ ਫਿਰ ਇੱਕ ਵਾਰੀ ਨਵੇਂ ਨਵੇਂ ਦੋਸਤਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰੀਏ। ਫਿਲਹਾਲ ਸ਼ਾਮਿਲ ਕਰ ਰਹੀ ਹਾਂ ਪ੍ਰੋਗਰਾਮ 'ਚ ਅਗਲਾ ਗੀਤ, ਕਿਉਂਕਿ ਚੱਲ ਰਿਹਾ ਜੀ ਗੀਤ ਬਹਾਰ ਪ੍ਰੋਗਰਾਮ, ਔਰ ਰਿਚਾ ਤੁਹਾਡੇ ਨਾਲ ਜੁੜੀ ਹੋਈ ਹੈ ਜੀ। ਸਟੇ ਟਿਊਨਡ ਦਿਲ ਸੇ ਦਿਲ ਤੱਕ।

ਦੋ ਦੋਸਤ ਇੱਦਾਂ ਹੀ ਗੱਲਬਾਤ ਕਰ ਰਹੇ ਸੀ ਕੀ ਕਰਾਂਗੇ ਹੈ ਨਾ ਸਟ੍ਰੈਸ ਨੂੰ ਦੂਰ ਕਰਨ ਲਈ ਕੀ ਕਰਾਂਗੇ, ਤਾਂ ਪਹਿਲਾ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਕਿ ਯਾਰ ਜਦੋਂ ਤੈਨੂੰ ਸਟ੍ਰੈਸ ਹੋ ਜਾਂਦਾ ਹੈ ਨਾ ਬਹੁਤ ਜ਼ਿਆਦਾ, ਤੂੰ ਪਰੇਸ਼ਾਨ ਹੈ ਤਾਂ ਤੂੰ ਕੀ ਕਰਦਾ? ਕਹਿੰਦਾ ਕੁਝ ਨਹੀਂ, ਮੈਂ ਬਸ ਮੰਦਿਰ ਗੁਰਦੁਆਰੇ ਦੇ ਬਾਹਰ ਚਲਾ ਜਾਂਦਾ। ਕਹਿੰਦਾ ਅੱਛਾ, ਪੂਜਾ ਪਾਠ ਕਰਦਾ ਸਟ੍ਰੈਸ ਦੂਰ ਕਰਨ ਲਈ? ਕਹਿੰਦਾ ਨਹੀਂ, ਉੱਥੇ ਜਾ ਕੇ ਨਾ ਬਾਹਰ ਜਿਹੜੀਆਂ ਚੱਪਲਾਂ ਹੁੰਦੀਆਂ ਨਾ ਲੋਕਾਂ ਦੀਆਂ ਉਹ ਮਿਕਸ ਜਿਹਾ ਕਰ ਦਿੰਦਾ। ਕਹਿੰਦਾ ਕਿਉਂ? ਕਹਿੰਦਾ ਫਿਰ ਉਹਨਾਂ ਦੇ ਉਹ ਸਟ੍ਰੈਸ 'ਚ ਦੇਖ ਕੇ ਨਾ ਮੇਰਾ ਸਟ੍ਰੈਸ ਦੂਰ ਹੋ ਜਾਂਦਾ। ਸੋ ਕਦੇ ਕਦੇ ਆਪਣੇ ਜਿਹੜੇ ਕੰਮ ਕਰੇ ਨਾ ਉਸ ਤੋਂ ਹੱਟ ਕੇ ਕੁਝ ਕਰ ਲੈਣਾ ਚਾਹੀਦਾ ਹੈ ਨਾ। ਹੋ ਸਕਦਾ ਦੂਜਿਆਂ ਨੂੰ ਦੇਖ ਕੇ ਕਦੇ ਕਦੇ ਜਿਹੜਾ ਸਾਡਾ ਸਟ੍ਰੈਸ ਹੈ ਨਾ ਉਹ ਦੂਰ ਹੋ ਜਾਏ, ਕਿਸੇ ਦੀ ਸਮਾਈਲ ਦੇਖ ਕੇ ਹੋ ਸਕਦਾ ਸਾਡਾ ਜਿਹੜਾ ਸਟ੍ਰੈਸ ਹੈ ਉਹ ਦੂਰ ਹੋ ਜਾਏ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਆਪਣੀਆਂ ਪ੍ਰੋਬਲਮਸ ਨੂੰ ਦੂਰ ਕਰਨ ਲਈ, ਲੇਕਿਨ ਉਹਦੇ ਲਈ ਕਿਸੇ ਨੂੰ ਪ੍ਰੋਬਲਮ 'ਚ ਨਹੀਂ ਪਾਉਣਾ ਫਾਇਦਾ ਹੈ। ਫਿਲਹਾਲ ਮੈਂ ਤੁਹਾਨੂੰ ਕਿਸੇ ਪ੍ਰੋਬਲਮ 'ਚ ਨਹੀਂ ਪਾ ਰਹੀ ਹਾਂ, ਮੈਂ ਤੁਹਾਨੂੰ ਇੰਜੋਏ ਕਰਾ ਰਹੀ ਹਾਂ ਜੀ ਅਗਲਾ ਗੀਤ ਅਨੂ ਮਲਿਕ ਅਤੇ ਨੇਹਾ ਕੱਕੜ ਦੀ ਆਵਾਜ਼ 'ਚ ਪ੍ਰੋਗਰਾਮ ਗੀਤ ਬਹਾਰ ਦਾ। ਨੈਕਸਟ ਟਰੈਕ ਓਨਲੀ ਔਨ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਉੱਚੀ ਹੈ ਬਿਲਡਿੰਗ, ਲਿਫਟ ਤੇਰੀ ਬੰਦ ਹੈ। ਇਸ ਗਾਣੇ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ? ਕਵੀ ਕਹਿ ਰਿਹਾ, ਦੇਖੋ ਲਿਫਟ ਬੰਦ ਹੈ ਤਾਂ ਪੌੜੀਆਂ ਦਾ ਇਸਤੇਮਾਲ ਕਰ ਲਓ, ਸਟੇਅਰਸ ਤੋਂ ਚਲੇ ਜਾਓ, ਹੈ ਨਾ। ਸੋ ਇੱਕ ਰਾਹ ਜਦੋਂ ਬੰਦ ਹੋ ਜਾਂਦੀ ਹੈ, ਦੂਜੀ ਰਾਹ ਸਾਨੂੰ ਆਪਣੇ ਆਪ ਲੱਭਣੀ ਪੈਂਦੀ ਹੈ। ਤੁਹਾਨੂੰ ਕੋਈ ਆ ਕੇ ਨਹੀਂ ਕਹੇਗਾ ਕਿ ਇੱਧਰ ਨੂੰ ਹੋ ਜਾਓ, ਉੱਧਰ ਨੂੰ ਹੋ ਜਾਓ, ਹੈ ਨਾ। ਸੋ ਲਾਈਫ ਚੱਲ ਰਹੀ ਹੈ ਤੁਹਾਡੀ ਔਰ ਸੁਪਨੇ ਵੀ ਤੁਹਾਡੇ ਨੇ, ਤਾਂ ਇੰਜੋਏ ਕਰੋ, ਉਹਨਾਂ ਨੂੰ ਦੇਖੋ, ਹੈ ਨਾ ਜੀ। ਪ੍ਰੋਗਰਾਮ ਫਿਲਹਾਲ ਮੈਂ ਇੰਜੋਏ ਕਰਾ ਰਹੀ ਹਾਂ ਤੁਹਾਨੂੰ ਗੀਤ ਬਹਾਰ, ਔਰ ਅਗਲਾ ਗੀਤ ਹਿਮੇਸ਼ ਅਤੇ ਕੈਲਾਸ਼ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦੇ ਆ ਰਿਹਾ। ਔਰ ਮੇਰੇ ਖਿਆਲ ਨਾਲ ਥੋੜ੍ਹਾ ਜਿਹਾ ਮੈਂ ਕਹਿ ਰਹੀ ਹਾਂ ਸਟੂਡੀਓ ਦੀ ਵਾਈਬ ਨੂੰ ਹੁਣ ਚੇਂਜ ਕਰਦੇ ਹਾਂ। ਇਸ ਗੀਤ ਨੂੰ ਤੁਸੀਂ ਇੰਜੋਏ ਕਰੋ ਅਤੇ ਮੈਂ ਆ ਰਹੀ ਹਾਂ ਇਸ ਗੀਤ ਤੋਂ ਬਾਅਦ। ਸਟੇ ਟਿਊਨ, ਦਿਲ ਸੇ ਦਿਲ ਤੱਕ।

ਹੁਣ ਕੌਣ ਅੰਗਣਾ ਦੇ ਵਿੱਚ ਪਧਾਰ ਚੁੱਕਾ ਹੈ? ਤੁਸੀਂ ਦੇਖੋ ਫਿਲਹਾਲ ਐਫਐਮ ਰੇਨਬੋ ਦੇ ਵਿਹੜੇ ਮੈਂ ਪਧਾਰੀ ਹੋਈ ਹਾਂ ਆਲਰੇਡੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਮੇਰੇ ਨਾਲ ਕਰਿਓ ਜੀ ਤੁਸੀਂ ਅੱਜ ਦਾ ਇਹ ਸਫ਼ਰ ਇੰਜੋਏ। ਔਰ ਫਿਲਹਾਲ ਗੀਤ ਬਹਾਰ ਪ੍ਰੋਗਰਾਮ ਚੱਲ ਰਿਹਾ ਔਰ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਹੈ ਕਿ ਤੁਹਾਡੇ ਲਈ ਸੋਹਣੇ ਸੋਹਣੇ ਜਿਹੇ ਗੀਤ ਲੈ ਕੇ ਆਈਏ, ਕਿਉਂਕਿ ਦੇਖੋ ਮੋਰਨਿੰਗ ਦੇ ਵਿੱਚ ਇੱਕ ਜਿਹੜਾ ਮੂਡ ਹੈ ਨਾ ਉਹ ਸੈੱਟ ਹੋਣਾ ਚਾਹੀਦਾ ਹੈ ਨਾ, ਖੁਸ਼ੀ ਹੋਣੀ ਚਾਹੀਦੀ ਹੈ ਫੇਸ 'ਤੇ। ਔਰ ਜਦੋਂ ਆਪਾਂ ਨੇ ਸੋਹਣੇ ਸੋਹਣੇ ਗੀਤ ਸੁਣਦੇ ਹਾਂ, ਗਾਣੇ ਨੂੰ ਇੰਜੋਏ ਕਰਦੇ ਹਾਂ, ਉਦੋਂ ਇੱਕ ਵੱਖਰੀ ਜਿਹੀ ਸਮਾਈਲ, ਮੁਸਕਰਾਹਟ ਸਾਡੇ ਸਾਰਿਆਂ ਦੇ ਫੇਸ 'ਤੇ ਆ ਹੀ ਜਾਂਦੀ ਹੈ। ਸੋ ਅਗਲਾ ਗਾਣਾ ਨੋਟ ਓਨਲੀ ਯੋਰ ਫੇਸ, ਇਹ ਹੈ ਜੀ ਤੁਹਾਡੇ ਪੂਰੇ ਦੇ ਪੂਰੇ ਬੋਡੀ ਲਈ, ਕਿਉਂਕਿ ਇੰਜੋਏ ਕਰੋਗੇ ਤੁਸੀਂ। ਮੈਨੂੰ ਪਤਾ ਹੈ ਜਿਹੜੇ ਠੁਮਕੇ ਨੇ ਨਾ ਉਹ ਨਿਕਲਣ ਵਾਲੇ ਨੇ। ਸੋ ਇੰਜੋਏ ਕਰਦੇ ਹਾਂ ਜੀ, ਅਗਲਾ ਗੀਤ ਸੁਣੂਗੀ ਚੌਹਾਨ ਦੀ ਆਵਾਜ਼ ਦੇ ਵਿੱਚ। ਸਟੇ ਟਿਊਨਡ ਵਿਦ ਐਫਐਮ ਰੇਨਬੋ, ਦਿਲ ਸੇ ਦਿਲ ਤੱਕ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 11 ਵੱਜ ਚੁੱਕੇ ਨੇ। ਪੇਸ਼ ਨੇ FM ਨਿਊਜ਼ ਹੈਡਲਾਈਨਸ। ਭਾਰਤ ਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ 'ਚ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਬਸਤੀ ਸ਼ੇਖ ਇਲਾਕੇ ਵਿੱਚ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਵਾਇਆ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ

ਸੋ ਮਿਊਜ਼ਿਕਲੀ ਆਵਾਜ਼ ਆਕਾਸ਼ਵਾਣੀ ਐਫਐਮ ਰੇਨਬੋ, ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ, ਔਰ ਦਿਲ ਤੋਂ ਦਿਲ ਵੱਲ ਜਿਹੜਾ ਕਨੈਕਸ਼ਨ ਹੈ ਜੀ, ਤੁਸੀਂ ਇੰਜੋਏ ਕਰ ਰਹੇ ਹੋ ਅੱਜ ਮੇਰੇ ਨਾਲ। ਕੌਣ ਹੈ ਸਾਈਡ? ਰਿਚਾ ਦੇ ਨਾਲ ਇੰਜੋਏ ਕਰ ਰਹੇ ਹੋ ਤੁਸੀਂ ਅੱਜ ਦਾ ਇਹ ਸਫ਼ਰ, ਔਰ ਰਿਚਾ ਦੇ ਨਾਲ ਕੌਣ ਕੌਣ ਦੋਸਤ ਜੁੜਨਗੇ? ਦੇਖੋ ਉਹਨਾਂ ਦਾ ਨਾਮ ਕੀ ਹੈ ਇਹ ਤਾਂ ਮੈਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਮੇਰੇ ਨਾਲ ਜੁੜ ਕੇ ਆਪਣੀਆਂ ਜਿਹੜੀਆਂ ਫਰਮਾਇਸ਼ਾਂ ਨੇ ਉਹ ਅੱਜ ਮੇਰੇ ਤੱਕ ਪਹੁੰਚਾਓਗੇ, ਔਰ ਗੱਲਬਾਤ ਵੀ ਕਰਾਂਗੇ। ਅੱਜ ਇੱਕ ਖਾਸ ਦਿਨ ਹੈ, ਔਰ ਉਸ ਖਾਸ ਦਿਨ 'ਤੇ ਖਾਸ ਗੱਲਬਾਤ ਤਾਂ ਹੋਣੀ ਚਾਹੀਦੀ ਹੈ। ਚਲੋ ਚਲੋ ਚਲੋ ਕਰ ਲਓ ਸਰਚ, ਮੌਕਾ ਦੇ ਰਹੀ ਹਾਂ ਤੁਹਾਨੂੰ। ਪਹਿਲਾ ਪ੍ਰੋਗਰਾਮ ਪੰਜਾਬੀ ਤੜਕਾ ਦੀ ਸ਼ੁਰੂਆਤ ਕਰ ਰਹੀ ਹਾਂ, ਔਰ ਇਸ ਗੀਤ ਦੀ ਸ਼ੁਰੂਆਤ ਕਰ ਰਹੀ ਹਾਂ, ਔਰ ਉਸ ਤੋਂ ਬਾਅਦ ਦੇਖਦੇ ਹਾਂ ਕਿ ਅੱਜ ਸਾਡੇ ਨਾਲ ਕੌਣ ਪਹਿਲੇ ਕਾਲਰ ਜੁੜ ਜਾਣਗੇ। 0181 23 2174 ਨੰਬਰ ਨੂੰ ਡਾਇਲ ਕਰਕੇ। ਸੋ ਫਿਲਹਾਲ ਅਮ੍ਰਿੰਦਰ ਗਿੱਲ ਦੀ ਆਵਾਜ਼ ਆ ਰਹੀ ਹੈ ਜੀ, ਇਸ ਗੀਤ ਨੂੰ ਇੰਜੋਏ ਕਰਦੇ ਹਾਂ। ਸਟੇ ਟਿਊਨਡ।

0: ਸੋ ਅਮਰਿੰਦਰ ਗਿੱਲ ਦੀ ਸੋਹਣੀ ਜਿਹੀ ਆਵਾਜ਼ ਤੇ ਉਸ ਤੋਂ ਬਾਅਦ ਅਗਲੇ ਦੋਸਤ ਦੀ ਆਵਾਜ਼ ਨੂੰ ਆਪਾਂ ਸੁਣ ਲੈਂਦੇ ਹਾਂ ਜੀ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ,
1: ਮੈਂ ਮਨਜੀਤ ਗੱਲ ਕਰਦਾ, ਸਬਜ਼ੀ ਮੰਡੀ ਤੋਂ ਜੀ।
0: ਅੱਛਾ, ਸਬਜ਼ੀ ਮੰਡੀ ਤੋਂ ਮਨਜੀਤ ਗੱਲ ਕਰ ਰਹੇ ਨੇ, ਜਲੰਧਰ ਤੋਂ ਹੀ?
1: ਹਾਂਜੀ ਹਾਂਜੀ
0: ਜੀ। ਮਨਜੀਤ ਜੀ, ਕੀ ਹਾਲ ਚਾਲ ਹੈ?
1: ਬਸ ਠੀਕ ਠਾਕ ਮੈਡਮ ਜੀ, ਆਪਣਾ ਸੁਣਾਓ, ਠੀਕ ਠਾਕ ਸਭ?
0: ਹਾਂਜੀ ਹਾਂਜੀ, ਬਹੁਤ ਵਧੀਆ। ਸੋ ਮਨਜੀਤ ਜੀ, ਤੁਹਾਨੂੰ ਪਤਾ ਅੱਜ ਇੱਕ ਖਾਸ ਦਿਨ ਹੈ, ਕਿਹੜਾ ਦਿਨ ਹੈ ਪਤਾ ਹੈ ਤੁਹਾਨੂੰ?
1: ਅੱਜ ਹੁਨਰ ਡੇ ਹੈ ਜੀ।
0: ਅੱਛਾ, ਹੁਨਰ ਡੇ, ਯਾਨੀ ਕਿ ਵਰਲਡ ਯੂਥ ਸਕਿੱਲ ਡੇ, ਜਿਹਨੂੰ ਆਪਾਂ ਮਤਲਬ ਵਿਸ਼ਵ ਯੁਵਾ ਹੁਨਰ ਦਿਵਸ ਵੀ ਕਹਿ ਰਹੇ ਹਾਂ। ਸੋ ਮਨਜੀਤ ਜੀ, ਤੁਹਾਡੇ ਕੋਲ ਕੋਈ ਹੁਨਰ ਹੈ, ਸਕਿੱਲ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ? ਦੇਖੋ
1: ਦੇਖੋ ਜੀ, ਹੁਨਰ ਤੋਂ ਬਿਨਾਂ ਤਾਂ ਬੰਦਾ ਬਿਲਕੁਲ ਬੇਕਾਰ ਹੀ ਹੈ, ਇੱਕ ਦੂਜੀ ਗੱਲ ਤਾਂ। ਜੇ ਮੰਨ ਲਓ ਬੰਦੇ ਦੀ ਨੌਕਰੀ ਕਿਤੋਂ ਵੀ ਹਟ ਜਾਂਦੀ ਹੈ ਤਾਂ ਬੰਦਾ ਤਾਂ ਫਿਰ ਗਿਆ, ਕੰਮ ਨਹੀਂ ਕਰ ਸਕਦਾ ਕੋਈ।
0: ਲੇਕਿਨ ਹੁਨਰ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ।
1: ਦੇਖੋ ਮੈਡਮ ਜੀ, ਆਪਾਂ ਇੱਥੇ ਸਬਜ਼ੀ ਵੇਚਣੀ ਤੇ ਉਸ ਤੋਂ ਬਾਅਦ ਆਪਣੇ ਹੁਨਰ ਹੈਗਾ ਜੀ, ਆਪਾਂ ਰੇਡੀਓ ਰੂਡੀਓ ਖਰਾਬ ਹੋ ਜਾਏ ਆਪਣੇ ਆਪ ਐਫਐਮ ਠੀਕ ਕਰ ਲੈਂਦੇ ਆ, ਦੇਖ ਲਓ ਜੀ।
0: ਅੱਛਾ, ਇਹ ਤੁਹਾਡਾ ਹੁਨਰ ਹੈ? ਚਲੋ ਬਹੁਤ ਵਧੀਆ, ਹੋਣਾ ਵੀ ਚਾਹੀਦਾ ਹੈ ਨਾ, ਛੋਟਾ ਛੋਟਾ ਏਦਾਂ ਦਾ ਹੁਨਰ ਆਪਣੇ ਕੋਲ ਹੋਣੇ ਚਾਹੀਦੇ ਕਿ ਭਜਨਾ ਨਾ ਪਏ, ਥੋੜੇ ਜਿਹੇ ਆਪਣੇ ਲਈ ਕੰਮ ਕਰ ਲਈਏ।
1: ਦਿੱਤਾ ਸੀ ਮੈਨੂੰ ਇੱਕ ਛੋਟੇ ਜਿਹੇ ਕੱਦ ਆਉਂਦਾ ਜੀ, ਸਬਜ਼ੀ ਲੈਣ ਮੰਡੀ 'ਚ ਬੜਾ ਮੇਰੇ ਕੋਲ, ਤੇ ਮੈਂ ਕਿਹਾ ਨੰਬਰ ਦੇ ਜਰਾ ਮੈਨੂੰ ਵੀ, ਤੂੰ ਰੋਜ਼ ਰੋਜ਼ ਮਿਲਾਉਂਦਾ ਰਹਿੰਦਾ, ਕਹਿੰਦਾ ਮਿਲਾ ਦਿਖਾ ਤੇਰੇ ਦਮ ਹੈ ਤਾਂ। ਮੈਂ ਕਿਹਾ ਕੋਈ ਨੀ, ਮਾਲਕ ਨੇ ਮਿਲਵਾਇਆ ਚਾਹੇ ਹੱਥ, ਪਹਿਲਾ ਨੰਬਰ ਮੇਰਾ ਲਵਾ ਦੂਗਾ, ਹੋਰ ਦੱਸ। ਕਹਿੰਦਾ ਤੇਰਾ ਲੱਗ ਹੀ ਨੀ ਸਕਦਾ ਕਿ ਜਾ, ਤੂੰ ਲਾ ਕੇ ਵਿਖਾ ਪੂਰਾ ਮਹੀਨਾ।
0: ਚਲੋ
1: ਮੈਂ ਕਿਹਾ ਹੁਣੇ ਲਾ ਕੇ ਦਿਖਾਉਣਾ, ਮੈਨੂੰ ਆਪਣੇ ਪਰਮਾਤਮਾ ਦਾ ਯਕੀਨ ਹੈ।
0: ਚਲੋ ਜੀ, ਲੱਗ ਗਿਆ
1: ਪਰ ਤੁਹਾਡਾ ਮਿੰਟ 'ਚ ਮਿਲਾਇਆ ਤੇ ਮੇਰਾ ਸਭ ਤੋਂ ਪਹਿਲਾ ਨੰਬਰ ਲੱਗ ਗਿਆ ਤੇ ਉਹ ਦੇਖਦਾ ਰਹੇਗਾ ਮੇਰੇ ਮੂੰਹ ਅੱਲੇ। ਮੈਂ ਕਿਹਾ ਜਾ, ਹੁਣ ਤੇਰਾ ਨਹੀਂ ਲੱਗਣਾ
0: ਨੰਬਰ। ਨਹੀਂ ਨਹੀਂ, ਸਾਰਿਆਂ ਦੇ ਨੰਬਰ ਲੱਗੇ ਸੀ, ਤਾਂ ਇਹ ਕਹਿੰਦੇ ਆ ਗੀਤ ਕਿਹੜਾ ਸੁਣਨਾ ਹੈ?
1: ਤੂੰ ਮੈਨੂੰ ਦਿੱਤੀ, ਮੈਂ ਕਿਹਾ ਬਾਦੂ ਆ ਨਾ।
0: ਜੀ ਜੀ ਜੀ, ਗੀਤ ਕਿਹੜਾ ਸੁਣਨਾ ਫਿਰ?
1: ਗਾਣਾ ਤੇ ਸੁਣਾ ਦਿਓ ਜੀ, ਉਹੀ ਜਿਹੜਾ ਗੁਰਦਾਸ ਮਾਨ ਦਾ ਦੱਸਿਆ ਮੈਂ ਤੁਹਾਨੂੰ।
0: ਜੀ ਠੀਕ ਹੈ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ ਇਹ ਗੀਤ, ਔਰ ਮੈਂ ਵੀ ਕਹਿ ਰਹੀ ਹਾਂ ਵੈਸੇ ਤੁਸੀਂ ਵੀ ਆਓ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਹੋ 0181234217 ਨੰਬਰ ਨੂੰ ਡਾਇਲ ਕਰਕੇ, ਔਰ ਕੋਈ ਨਾ ਕੋਈ ਹੁਨਰ ਹੋ ਸਕਦਾ ਤੁਹਾਡੇ ਕੋਲ ਵੀ, ਅੱਜ ਸਕਿੱਲ ਡੇ ਆ ਜੀ, ਵਰਲਡ ਯੂਥ ਸਕਿੱਲ ਡੇ ਹੈ ਨਾ ਜੀ। ਸੋ ਬਹੁਤ ਵਧੀਆ ਸਕਿੱਲਸ ਅੱਜ ਦੇ ਟਾਈਮ 'ਚ ਹੋਣੀਆਂ ਬਹੁਤ ਜ਼ਰੂਰੀ ਹੈ, ਇਹ ਸਕਿੱਲ ਟ੍ਰੇਨਰ ਵੀ ਬਹੁਤ ਸਾਰੇ ਲੋਕ ਅੱਜ ਸਕੂਲਾਂ 'ਚ ਕੰਮ ਕਰ ਰਹੇ ਨੇ ਹੈ ਨਾ ਜੀ। ਸੋ ਆ ਜਾਓ ਆਪਣਾ ਹੁਨਰ ਲੈ ਕੇ ਰੇਡੀਓ ਦੇ ਵਿਹੜੇ, ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਸਟੇ ਟਿਊਨਡ ਦਿਲ ਸੇ ਦਿਲ ਤੱਕ।

0: ਮੈਂ ਕਿਹਾ ਜੀ ਪੂਰੀ ਜਾਗੋ ਵਾਲੀ ਫੀਲਿੰਗ ਸੀ ਨਾ ਉਹ ਆ ਗਈ, ਐਂ ਲੱਗ ਰਿਹਾ ਸੀ ਜਿਵੇਂ ਵਿਆਹ ਹੋ ਰਿਹਾ ਜੇ ਐਫ ਐਮ ਰੇਨਬੋ ਦੇ ਵਿਹੜੇ। ਫਿਲਹਾਲ ਵਿਆਹ ਵਾਲੀ ਫੀਲਿੰਗ, ਖੁਸ਼ੀਆਂ ਵਾਲੀ ਫੀਲਿੰਗ ਹਮੇਸ਼ਾ ਹੀ ਇੱਥੇ ਰਹਿੰਦੀ ਹੈ, ਕਿਉਂਕਿ ਸੁਣ ਰਹੇ ਹੋ ਤੁਸੀਂ ਖੁਸ਼ੀਆਂ ਦਾ ਖਜ਼ਾਨਾ ਵਣਦਾ ਲਾਈਵ ਰੇਡੀਓ ਸਟੇਸ਼ਨ 102.7 ਐਫ ਐਮ ਰੇਨਬੋ। ਔਰ ਇੱਕ ਦੋਸਤ ਸਾਡੇ ਨਾਲ ਜੁੜੇ ਨੇ। ਹੈਲੋ
1: ਹੈਲੋ,
0: ਹੈਲੋ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਜੀ?
0: ਬਹੁਤ ਵਧੀਆ, ਹੱਸ ਕੇ ਵੀ ਦਿਖਾ ਦੋ ਹੁਣ। ਅੱਛਾ, ਇਹ ਇਹ ਇਦਾਂ ਵਾਲਾ, ਹਾਂ ਕਈ ਲੋਕੀ ਇਦਾਂ ਵੀ ਹੱਸਦੇ ਆ ਨਾ ਜੇ ਆਵਾਜ਼ ਹੀ ਨਹੀਂ ਆਉਂਦੀ ਹੱਸਣ ਦੀ, ਹੈ ਨਾ?
1: ਹਾਂਜੀ,
0: ਹੁਣ ਤੁਹਾਨੂੰ ਮੇਰੀ ਆਵਾਜ਼ ਆਈ, ਤੁਹਾਨੂੰ ਪਤਾ ਮੈਂ ਕਿੰਨਾ ਹੱਸੀ। ਠੀਕ ਹੈ, ਠੀਕ ਹੈ। ਕੀ ਨਾਮ ਹੈ ਜੀ ਤੁਹਾਡਾ? ਸੰਦੀਪ ਜੀ?
1: ਸੰਦੀਪ ਸਿੰਘ
0: ਜੀ, ਸੰਦੀਪ ਜੀ ਬਹੁਤ ਬਹੁਤ ਸਵਾਗਤ ਹੈ। ਸੰਦੀਪ ਜੀ, ਅੱਜ ਦੇਖੋ ਕਿੰਨਾ ਸੋਹਣਾ ਦਿਨ ਹੈ ਅੱਜ, ਹੈ ਨਾ ਜੀ? ਵਿਸ਼ਵ ਜਿਹੜਾ ਯੁਵਾ ਹੁਨਰ ਦਿਵਸ ਹੈ, ਸਕਿੱਲਸ ਡੇ ਹੈ ਅੱਜ, ਵਰਲਡ ਯੂਥ ਸਕਿੱਲਸ ਡੇ। ਸੋ ਸੰਦੀਪ ਜੀ, ਦੱਸੋ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਇਸ ਖਾਸ ਦਿਨ ਬਾਰੇ?
1: ਇਸ ਦਿਨ ਬਾਰੇ ਹੁਨਰ ਕੋਈ ਨਾ ਕੋਈ ਹੋਣਾ ਚਾਹੀਦਾ,
0: ਸਾਰਿਆਂ 'ਚ ਕੋਈ ਨਾ ਕੋਈ ਹੋਣਾ ਚਾਹੀਦਾ। ਤੁਹਾਡੇ 'ਚ ਕੋਈ ਹੈ?
1: ਹਾਂਜੀ, ਸੋਸ਼ਲ ਮੀਡੀਆ 'ਤੇ ਆਈਡੀ ਬਣਾਉਣੀ ਹੋਵੇ।

0: ਮੀਡੀਆ
1: ਮਤਲਬ ਕਿਸੇ ਦੀ ID ਬਣਾਉਣੀ ਹੋਵੇ ਨਵੀਂ,
0: ਅੱਛਾ,
1: ਜਾਂ ਕੋਈ ਪੁਰਾਣੀ ਉਹਨਾਂ ਦੀ ਡਿਲੀਟ ਹੋ ਗਈ ਹੋਵੇ, ਉਹਨੂੰ ਦੁਬਾਰਾ ਲਿਆਉਣਾ।
0: ਫੋਟੋ ਖੋ ਗਈ, ਉਹ ਵੀ ਲੱਭ ਸਕਦੇ ਹੋ ਫੋਨ ਤੋਂ। ਮੈਂ ਕਿਹਾ ਸ਼ਾਇਦ ਜਾਦੂ ਜੂਦੂ ਸਿੱਖਿਆ ਤੁਸੀਂ, ਹੈ ਬਹੁਤ ਜ਼ਰੂਰੀ ਹੈ ਬੱਚਿਆਂ 'ਚ ਪੜ੍ਹਾਈ ਦੇ ਨਾਲ, ਹੋਣਾ ਤਾਂ ਚਾਹੀਦਾ ਜਿਵੇਂ ਕਿ ਤੁਹਾਡੇ ਕੋਲ ਹੈ। ਚਲੋ ਠੀਕ ਹੈ, ਚੀਜ਼ਾਂ ਲੱਭਣ ਦਾ ਹੁਨਰ ਮੇਰੇ ਖਿਆਲ ਬੜਾ ਹੀ ਵਧੀਆ ਇੱਕ ਹੁਨਰ ਹੈ ਨਾ। ਚਲੋ ਅੱਗੇ ਜਿਹੜਾ ਗੀਤ ਕਿਹੜਾ ਸੁਣਨਾ ਤੁਸੀਂ?
1: ਗੀਤ ਸੁਣਾ ਦਿਓ ਨਿਮਰਤ ਖਹਿਰਾ ਦਾ ਕੋਈ।
0: ਨਿਮਰਤ ਖਹਿਰਾ ਦੀ ਆਵਾਜ਼ ਹੈ। ਓਕੇ ਜੀ, ਕਾਲ ਕਰਨ ਦੇ ਲਈ ਸ਼ੁਕਰੀਆ। ਔਰ ਨਿਮਰਤ ਖਹਿਰਾ ਜੀ ਆ ਰਹੇ ਨੇ ਸਾਡੇ ਰੇਡੀਓ ਸਟੇਸ਼ਨ, ਕਹਿ ਰਹੇ ਨੇ ਯਾਰ ਮੇਰੀ ਆਵਾਜ਼ ਸੁਣੋ, ਅਤੇ ਉਸ ਤੋਂ ਬਾਅਦ ਅਗਲੇ ਦੋਸਤ ਦੀ ਆਵਾਜ਼ ਆਪਾਂ ਸੁਣਾਂਗੇ ਸਟੇਡੀਓ 'ਤੇ। ਪੰਜਾਬੀ ਤੜਕਾ ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਸੇ ਦਿਲ ਤੱਕ।

0: स्किल्स का होना, हुनर का होना जरूरी है ना।
1: मैडम जी आपा बुटीक ही करने आ कभी सूट देने आ कभी पाक
0: अच्छा
1: कभी केड़ा
0: मतलब
1: आपा मैकेनिकल ले हाथ रखी दा ठीक हो जाए बिजली कर ठीक करनी पड़ती है सारा कुछ कर सब कुछ
0: ਤੁਹਾਡੀ ਦੇਖੋ ਅੱਧੀ ਆਵਾਜ਼ ਆ ਰਹੀ ਹੈ ਅੱਧੀ ਆਵਾਜ਼ ਨਹੀਂ ਆ ਰਹੀ ਹੈ
1: ਨਹੀਂ ਨਹੀਂ ਮਸ਼ੀਨਾਂ ਜੀ ਸਾਰਾ ਕੁਝ ਠੀਕ
0: ਆ ਸਾਰਾ ਕੁਝ ਠੀਕ ਕਰ ਲੈਂਦੇ ਹੋ ਸੂਟਾਂ ਦੀ ਸਵਾਈ ਦੇ ਨਾਲ ਨਾਲ ਮਸ਼ੀਨਾਂ ਦੀ ਸਵਾਈ ਵੀ ਕਰ ਲੈਂਦੇ ਹੋ ਹੈ ਠੀਕ ਹੈ ਠੀਕ ਹੈ ਸੋ ਹੁੰਦਾ ਵੈਸੇ ਹਰ ਇਹ ਦੇਖੋ ਇਹ ਵੀ ਹੱਥ ਦਾ ਹੁਨਰ ਹੀ ਹੈ ਨਾ ਜਦੋਂ ਆਪਾਂ ਕੋਈ ਸੂਟ ਸਟਿਚ ਕਰ ਰਹੇ ਹਾਂ ਇਹ ਹੁਨਰ ਹੀ ਹੈ ਕਿਉਂਕਿ ਦੇਖੋ ਇਹਦੇ ਵਿੱਚ ਪੜ੍ਹਾਈ ਤਾਂ ਕੰਮ ਆ ਹੀ ਰਹੀ ਹੈ ਲੇਕਿਨ ਇਹ ਜਿਹੜਾ ਹੱਥਾਂ ਦੇ ਵਿੱਚ ਹੁਨਰ ਹੈ ਨਾ ਇਹਦੀ ਆਪਣੀ ਗੱਲਬਾਤ ਹੁੰਦੀ ਹੈ ਇਹਦੇ ਕਰਕੇ ਦੇਖੋ ਅਸੀਂ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਾਂ
1: ਦੇਖੋ ਜੀ ਇਹ ਵੀ ਹੁੰਦਾ ਕੋਈ ਚੀਜ਼ ਖਰਾਬੀ ਪਈ ਹੋਵੇ ਮੰਨ ਲਓ ਜੁੱਤੇ ਟੂਟੀਆਂ ਬੰਦਾ ਬੰਦ ਕਰਦਾ ਜਲਦੀ ਜਲਦੀ ਹੈ ਤੇ ਕੁੱਤੇ ਆਵਾਰਾ ਲੱਗੇ ਵਧੇ ਹੁਣ ਛੋਟੇ ਛੋਟੇ ਕਰਦੇ ਵੱਡੇ ਵੱਡੇ ਕਾਲੇ ਰੰਗ ਦੇ ਉਹਨਾਂ ਨੂੰ ਦੁੱਧ ਪਾ ਦਿਓ ਜਲਦੀ ਜਲਦੀ ਅਗਲੇ ਖੁਸ਼ ਹੋ ਜਾਂਦੇ ਦੇਖੋ ਜੀ ਉਹ ਪਿੱਛੇ ਨਹੀਂ ਪੈਂਦੇ ਬੰਦੇ
0: ਅਰੇ ਬੜੇ ਸੋਹਣੇ ਸੋਹਣੇ ਹੁਨਰ ਨੇ ਤੁਹਾਡੇ ਕੋਲ ਸ਼ਿਵਮ ਗਾਣਾ ਕਿਹੜਾ ਸੁਣੋਗੇ
1: ਗਾਣਾ ਤੇ ਸੁਣਾ ਦਿਓ ਜੀ ਉਹੀ ਜਿਹੜਾ ਐਨੀ ਪਤਾ ਜਿਹੜਾ ਕਹਿ ਸੀ
0: ਓਕੇ ਜੀ ਐਵੇਂ ਵਿਰਕ ਦੀ ਆਵਾਜ਼ ਦੇ ਵਿੱਚ ਗਾਣਾ ਗਾਣਾ ਜੀ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਔਰ ਦੇਖ ਰਹੇ ਹਾਂ ਮੈਂ ਵੀ ਚੈੱਕ ਕਰ ਰਹੀ ਹਾਂ ਇੰਨੇ ਸਾਰੇ ਦੋਸਤ ਜੁੜ ਰਹੇ ਨੇ ਉਹਨਾਂ ਦੇ ਕੋਲ ਤਾਂ ਬਹੁਤ ਵਧੀਆ ਵਧੀਆ ਹੁਨਰ ਨੇ ਤੁਹਾਡੇ ਕੋਲ ਕਿਹੜਾ ਹੁਨਰ ਹੈ ਅੱਜ ਸਕਿੱਲਸ 'ਚ ਅਤੇ ਮੇਰੇ ਨਾਲ ਗੱਲਬਾਤ ਕਰਨ ਲਈ ਜੁੜ ਜਾਓ ਜੀ ਸਟੇ ਟਿਊਨਡ ਵਿਦ ਐਫ ਐਮ ਰੇਨਬੋ ਦਿਲ ਸੇ ਦਿਲ ਤੱਕ

0: सो वंस अगेन वेलकम बैक आज 11:25 हो चुके ने और प्रोग्राम एंजॉय करियो ਤੁਸੀਂ 102.7 FM ਰੇਨਬੋ ਤੇ ਪੰਜਾਬੀ ਤੜਕਾ ਦੋਸਤਾਂ ਤੇ ਪੰਜਾਬੀ ਫਰਮਾਇਸ਼ ਜਿਹੜੀ ਗੀਤਾਂ ਦੀ ਫਰਮਾਇਸ਼ਾਂ ਨੇ ਉਹਨਾਂ ਦਾ ਤੜਕਾ ਅਸੀਂ ਲਗਾ ਰਹੇ ਆ ਨਾਲ ਹੀ ਨਾਲ ਕੋਈ ਸੋਹਣਾ ਜਿਹਾ ਕੋਈ ਖਾਸ ਜਿਹਾ ਹੁਨਰ ਵੀ ਤੁਹਾਡੇ ਕੋਲ ਹੈ ਨਾ ਜੀ ਹੋਣਾ ਹੀ ਚਾਹੀਦਾ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਨੌਕਰੀਆਂ ਦੀ ਤਲਾਸ਼ 'ਚ ਆਪਾਂ ਰਹਿ ਜਾਂਦੇ ਹਾਂ ਲੇਕਿਨ ਇੱਕ ਜਿਹੜੀ ਸਕਿੱਲ ਹੈ ਨਾ ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਟਾਈਮ ਨਾਲ ਸਾਡੇ ਕੰਮ ਆ ਜਾਂਦੀ ਹੈ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਮ
0: ਸਤਿ ਸ਼੍ਰੀ ਅਕਾਲ ਜੀ
1: ਇਹ ਮੈਮ ਸੋਨੂੰ ਬੋਲ ਰਿਹਾ ਜੀ ਪਿੰਡ ਕੋਕਾ ਤਲਵੰਡੀ ਡਿਸਟ੍ਰਿਕਟ ਕਪੂਰਥਲਾ ਤੋਂ
0: ਜੀ ਸੋਨੂੰ ਜੀ ਕੀ ਹਾਲ ਚਾਲ ਹੈ
1: ਮੈਡਮ ਹਾਲ ਚਾਲ ਬਹੁਤ ਵਧੀਆ ਮੈਮ ਤੁਸੀਂ ਸੁਣਾਓ ਤੁਸੀਂ ਕਿਵੇਂ ਹੋ ਮੈਮ
0: ਬਸ ਜੀ ਬਹੁਤ ਵਧੀਆ ਵਧੀਆ ਸੋਨੂੰ ਜੀ ਮੈਨੂੰ ਇਹ ਦੱਸੋ ਤੁਸੀਂ ਪਿਆਜ਼ ਕੱਟਦੇ ਹੋ ਸਬਜ਼ੀਆਂ ਕੱਟਦੇ ਹੋ
1: ਮੈਮ ਕੱਟ ਲਈਦਾ ਜੀ ਜਦੋਂ ਸਮਾਂ ਮਿਲੇ ਜੀ
0: ਅੱਛਾ ਤੇ ਇਹ ਜਿਹੜੇ ਹੰਝੂ ਹੁੰਦੇ ਨੇ ਉਸ ਟਾਈਮ ਅੱਖਾਂ 'ਚ ਬਹਿ ਜਾਂਦੇ ਨੇ ਉਹਦੇ ਤੋਂ ਬਚਣ ਲਈ ਤੁਹਾਨੂੰ ਕੋਈ ਸਕਿੱਲ ਆਉਂਦੀ ਹੈ ਤਾਂ ਮੈਨੂੰ ਦੱਸੋ ਬਹੁਤ ਲੋੜ ਹੈ
1: ਕੋਈ ਨਹੀਂ ਮੈਡਮ
0: ਮੈਨੂੰ ਲੱਗਿਆ

0: ਤੁਹਾਡੇ ਕੋਲ ਹੋ ਹੈ, ਮੈਂ ਕਿਹਾ ਪੁੱਛ ਹੀ ਲਵਾਂ।
1: ਨਹੀਂ ਮੈਡਮ ਉਹਦਾ ਕੋਈ ਨਹੀਂ ਸਕਿੱਲ।
0: ਅੱਛਾ, ਇਸ ਤੋਂ ਇਲਾਵਾ ਕੋਈ
1: ਵੈਸੇ
0: ਹੋਰ
1: ਵੈਸੇ
0: ਸਕਿੱਲ
1: ਤਾਂ
0: ਹੈ?
1: ਮੈਡਮ ਦੇਖੋ, ਪਰਮਾਤਮਾ ਨੇ ਨਾ ਹਰ ਇਨਸਾਨ ਨੂੰ ਕੁਛ ਨਾ ਕੁਛ ਹੁਨਰ ਨਾਲ ਬਖਸ਼ਿਆ ਬਖਸ਼ਿਆ ਹੈਗਾ, ਬਸ ਉਹਨੂੰ ਨਿਖਾਰਨ ਦੀ ਲੋੜ ਹੁੰਦੀ ਮੈਡਮ।
0: ਅੱਛਾ,
1: ਪੈਸਾ। ਹਾਂਜੀ
0: ਤੇ ਤੁਸੀਂ ਦੱਸੋ ਤੁਹਾਡੇ ਕੋਲ
1: ਮੈਡਮ
0: ਕਿਹੜਾ
1: ਦੇਖੋ,
0: ਹੁਨਰ
1: ਪਹਿਲਾਂ
0: ਹੈ?
1: ਤਾਂ ਮੈਂ ਨਾ ਸਿਲਾਈ ਦਾ ਕੰਮ ਸਿੱਖਿਆ ਕੀਤਾ 18-19 ਸਾਲ ਮੈਡਮ।
0: ਅੱਛਾ,
1: ਉਹ ਵੀ ਹੁਣ ਕੋਲ ਆ ਬਾਅਦ, ਹੁਣ ਮੈਡਮ 3-4 ਸਾਲ ਹੋ ਗਏ ਮੈਂ ਮੋਬਾਈਲਾਂ ਦਾ ਕੰਮ ਹੀ ਸਿੱਖਿਆ ਮੈਡਮ।
0: ਅੱਛਾ ਜੀ,
1: ਹਾਂਜੀ ਮੋਬਾਈਲ ਰਿਪੇਅਰਿੰਗ ਸਿੱਖੀ ਮੈਡਮ, ਐਸੇ ਮੈਂ ਉਹ ਕੰਮ ਕਰਦਾ ਮੈਂ।
0: ਹੁਨਰਬਾਜ਼ ਸੋਨੂ, ਬਹੁਤ ਵਧੀਆ, ਤਾਲੀਆਂ ਤਾਲੀਆਂ। ਸੋ ਹੁਣ ਮੋਬਾਈਲਾਂ ਦੇ ਕੰਮ ਤੋਂ ਬਾਅਦ ਕੀ ਕਰ ਰਹੇ ਹੋ?
1: ਬਸ ਮੈਡਮ ਐਸੇ ਮੈਂ ਮੋਬਾਈਲ ਦਾ ਕੰਮ ਹੀ ਕਰ ਰਿਹਾ ਮੈਂ।
0: ਕਿਉਂ, ਸੂਟ ਬਣਾਉਂਦੇ ਬਣਾਉਂਦੇ ਬੋਰ ਹੋ ਗਏ ਸੀ ਜਾਂ ਸਕਿੱਲ ਵਧੀਆ? 19 ਸਾਲ ਬਾਅਦ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਸਕਿੱਲ ਮੇਰੇ ਲਈ ਨਹੀਂ ਹੈ? ਮੈਨੂੰ ਲੱਗਿਆ 19 ਸਾਲਾਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਇਹ ਹੁਨਰ ਮੇਰੇ ਲਈ ਨਹੀਂ ਹੈ, ਮੈਨੂੰ ਨਹੀਂ ਆ ਸਕਦਾ। ਕੋਈ ਵੀ ਹੁੰਦਾ ਹੋਗਾ ਘਰ ਦਾ ਕੰਮ।

0: ਕਿਹੜਾ ਗੀਤ ਸੁਣਨਾ ਹੈ?
1: ਗਾਣਾ ਵੀ ਤੁਸੀਂ ਸੁਣਾ ਦੇਣਾ, ਜੋਨਡਨ ਸੰਧੂ ਦਾ, ਉਹ ਜਿਹੜਾ ਨਵਾਂ ਹੀ ਗਾਇਕ ਹੈ, ਕੋਈ ਨਾਮ ਹੀ
0: ਠੀਕ
1: ਨਹੀਂ ਸਾਡੇ ਮੂੰਹ ਤੇ ਆਉਂਦਾ।
0: ਹਾਂਜੀ
1: ਮੈਂ ਕਿਹਾ
0: ਚੱਲ
1: ਅੱਜ
0: ਹਾਂਜੀ ਚਲੋ
1: ਕਰਕੇ ਵੇਖੀ
0: ਠੀਕ
1: ਮਤਾ ਫਰਮਾਇਸ਼ ਤੇ ਇੱਕ
0: ਠੀਕ ਹੈ ਜੀ। ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇਹਨਾਂ ਨੇ ਸੁਣਨਾ ਹੈ ਜੀ ਗੀਤ ਪ੍ਰੋਗਰਾਮ ਦਾ, ਔਰ ਮੈਂ ਇੰਤਜ਼ਾਰ ਕਰ ਰਹੀ ਹਾਂ ਅਗਲੇ ਦੋਸਤ ਦਾ ਵੀ। ਸੋ ਕਿਉਂਕਿ ਮੈਂ ਮੌਕਾ ਦੇ ਰਹੀ ਹਾਂ ਜੀ ਬਹੁਤ ਸਾਰੇ ਦੋਸਤਾਂ ਨੂੰ ਅੱਜ ਕਾਲ ਕਰਨ ਦਾ, ਆਪਣੀਆਂ ਫਰਮਾਇਸ਼ਾਂ ਪੂਰੀ ਕਰਨ ਦਾ। ਸੋ 01812342144 ਨੰਬਰ ਲਾ ਕੇ ਤੁਸੀਂ ਵੀ ਪ੍ਰੋਗਰਾਮ 'ਚ ਮੇਰੀ ਯਾਨੀ ਰਿਚਾ ਦੇ ਨਾਲ ਲਾਈਵ ਜੁੜ ਸਕਦੇ ਹੋ ਜੀ। ਸਟੇ ਟਿਊਨਡ।

0: ਪਰਵਾਹ ਤਾਂ ਦੇਖੋ ਹੋਣੀ ਹੀ ਨਹੀਂ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਕਿਉਂਕਿ ਇੱਕ ਛੋਟੀ ਜਿਹੀ ਵਧੀਆ ਜਿਹੀ ਹੈ ਨਾ ਬਿਊਟੀਫੁਲ ਜਿਹੀ ਲਾਈਫ ਮਿਲੀ ਹੈ, ਇਹਦੇ ਵਿੱਚ ਇੰਨੀ ਪਰਵਾਹ ਕਰਾਂਗੇ ਆਪਾਂ ਤਾਂ ਫਿਰ ਕਿੱਧਰ ਜਾਵਾਂਗੇ? ਜਾ ਰਹੇ ਹਾਂ ਜੀ FM ਰੇਨਬੋ 'ਤੇ ਜਾ ਰਹੇ ਹਾਂ ਔਰ ਆਪਣੀਆਂ ਫਰਮਾਇਸ਼ਾਂ ਲੈ ਕੇ ਜਾ ਰਹੇ ਹਾਂ ਨਾਲ। ਹੈਲੋ,
1: ਦੇਖੋ ਮੈਡਮ ਜੀ, ਜਿਹੜੇ ਬੰਦੇ ਪਰਵਾਹ ਕਰ ਗਏ ਉਹ ਤਾਂ ਬਸ ਮਰ ਗਏ।
0: ਅੱਛਾ,
1: ਪਰਵਾਹ ਕਰਦੇ ਨਹੀਂ ਗਈ ਕਦੀ ਜ਼ਿੰਦਗੀ 'ਚ? ਨਾ ਨਾ,
0: ਤੁਸੀਂ ਵੀ ਨਹੀਂ ਕਰਦੇ ਹੋ?
1: ਨਾ ਜੀ, ਨਾ ਆਪਾਂ ਕਦੀ ਪਰਵਾਹ ਕੀਤੀ ਨਹੀਂ। ਦੇਖ ਲਓ ਨੰਬਰ, ਅਸੀਂ ਇੱਕ ਵਾਰੀ ਪੁੱਛਿਆ ਸੀ ਸਤੀਸ਼ ਗੁਗਲਾਣੀ ਕੋਲ ਕਿੱਦਾਂ ਲੱਗਦਾ ਤੇ ਲਾ ਕੇ ਵੇਖਿਆ ਤੇ ਨਾਲ ਦੀ ਨਾਲ ਨੰਬਰ ਲੱਗ ਗਿਆ।
0: ਕਿਹੜੇ ਦੋਸਤ ਗੱਲ ਕਰ ਰਹੇ ਨੇ?
1: ਆਪਾਂ ਨਰੇਸ਼ ਗੱਲ ਕਰਦੇ GT ਰੋਡ ਤੋਂ ਸਬਜ਼ੀ ਮੰਡੀ ਦੇ ਲਾਗਿਓ ਜੀ।
0: ਚਲੋ ਨਰੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਗੀਤ ਦੀ ਫਰਮਾਇਸ਼ ਦੱਸੋ।

0: ਕਿਹੜਾ ਸੁਰਮਾ ਪਾਉਂਦੀ ਹੈ, ਕਿਉਂ ਦੱਸੇ ਹੋ, ਹੈ ਨਾ ਜੀ? ਅਰੀ ਦੀ ਆਪਣੀ ਪਸੰਦ ਹੈ. ਵੈਸੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਟਾਈਮ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਕਰ ਰਹੇ ਹੋ ਜੀ, ਇੰਜੋਏ. ਔਰ ਇੱਕ ਦੋਸਤ ਸਾਡੇ ਨਾਲ ਜੁੜੇ ਨੇ. ਹੈਲੋ
1: ਹੈਲੋ
0: ਹੈਲੋ
1: ਮੈਡਮ ਰਿਚਾ ਜੀ, ਨਮਸਕਾਰ.
0: ਨਮਸਕਾਰ ਜੀ, ਕੌਣ ਦੋਸਤ ਬੋਲ ਰਹੇ ਨੇ?
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਮੈਡਮ ਜੀ, ਸੰਗਰੂਰ ਕੋਲੋਂ.
0: ਓਕੇ ਸੁਖਬੀਰ ਜੀ, ਕੀ ਹਾਲ ਚਾਲ ਹੈ? ਗਰਮੀ ਤਾਂ ਹੈ ਹੀ. ਹੁਣ ਗਰਮੀ ਤੋਂ ਬਚਣ ਲਈ ਵੀ ਕੋਈ ਤੁਸੀਂ ਕਰ ਰਹੇ ਹੋ ਉਪਰਾਲੇ? ਹੁਨਰ ਹੈ ਤੁਹਾਡੇ ਕੋਲ, ਕਿਵੇਂ ਬਚ ਰਹੇ ਹੋ ਗਰਮੀ ਤੋਂ?
1: ਗਰਮੀ ਚ ਮੈਡਮ ਜੀ, ਇੱਕ ਤਾਂ ਦੇਖੋ ਲੱਸੀ ਪੀ ਲੈਂਦੇ ਜੀ, ਏਸੀ ਲੱਗਿਆ ਏਸੀ ਆਨ ਕਰ ਲੈਂਦੇ ਜੀ, ਤੇ ਬਾਕੀ ਜੂਸ ਜਾਸ ਪੀ ਆਉਂਦੇ ਜੀ ਸ਼ਾਮ ਨੂੰ, ਡੇਲੀ ਮੌਸਮੀ ਦਾ ਹੋ ਗਿਆ, ਪਪੀਤੇ ਦਾ ਹੋ ਗਿਆ ਜੀ.
0: ਚਲੋ ਹੈਲਪ ਕਰਨੀ ਚਾਹੀਦੀ ਹੈ ਨਾ ਸਾਰਿਆਂ ਕੋਲ. ਦੇਖੋ ਹੁਨਰ ਹੁੰਦਾ, ਸਕਿੱਲ ਹੁੰਦੀ ਹੈ, ਤੇ ਤੁਹਾਡੇ ਕੋਲ ਵੀ ਹੈ, ਕੁਝ ਖਾਸ ਕਰਦੇ ਹੋ ਤੁਸੀਂ?
1: ਹੈਲੋ
0: ਹੈਲੋ
1: ਮੈਨੂੰ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ.
0: ਹੈਲੋ ਹੈਲੋ
1: ਹੁਣ ਆਈ ਆ ਆਵਾਜ਼ ਜੀ, ਹੁਣ ਆਈ ਆ, ਹੁਣ ਆਈ.
0: ਹਾਂਜੀ ਹਾਂਜੀ, ਆਵਾਜ਼ ਕੱਟ ਗਈ. ਦੇਖੋ ਕਿਚਨ ਚ ਪਹੁੰਚਾ ਤਾਂ ਮੈਂ ਤੁਹਾਨੂੰ, ਆਵਾਜ਼ ਕੱਟ ਗਈ ਮੇਰੀ. ਸਮਝ ਗਈ ਸਮਝ ਗਈ ਮੈਂ. ਸੁਖਬੀਰ ਜੀ, ਕਿਹੜਾ ਗੀਤ ਸੁਣਨਾ? ਚਲੋ
1: ਤੁਹਾਡਾ ਸੁਭਾਅ ਬਹੁਤ ਵਧੀਆ ਜੀ, ਪਹਿਲਾਂ ਵੀ ਅਸੀਂ ਗੱਲ ਕਰਦੇ ਰਹਿੰਦੇ, ਬਹੁਤ ਵਧੀਆ ਸੁਭਾਅ ਦੇ ਮਾਲਕ.
0: ਚਲੋ ਜੀ ਸ਼ੁਕਰੀਆ. ਤੇ ਅੱਜ ਕਿਹੜੀ ਫਰਮਾਇਸ਼ ਹੈ ਤੁਸੀਂ ਤੁਹਾਡੀ?
1: ਮਿਸ ਪੂਜਾ ਦੇ ਗਾਣੇ ਬਹੁਤ ਵਧੀਆ ਨੇ, ਜਿਹੜਾ ਮਰਜ਼ੀ ਲਾ ਦੇ.
0: ਚਲੋ ਜੀ ਠੀਕ ਹੈ, ਕਾਲ ਕਰਨ ਦੇ ਲਈ ਸ਼ੁਕਰੀਆ. ਔਰ ਮਿਸ ਪੂਜਾ ਦੀ ਆਵਾਜ਼ ਆ ਰਹੀ ਹੈ ਜੀ ਹੁਣ ਰੇਡੀਓ ਸੈੱਟ ਤੇ 102.7 FM ਰੇਨਬੋ ਤੇ. ਇੰਜੋਏ ਕਰਿਓ ਪ੍ਰੋਗਰਾਮ ਪੰਜਾਬੀ ਤੜਕਾ. ਔਰ ਮਿਸ ਪੂਜਾ ਨੇ ਵੀ ਲਗਾ ਦਿੱਤਾ ਹੈ ਜੀ ਆਪਣੀ ਆਵਾਜ਼ ਦਾ ਤੜਕਾ. ਸਟੇ ਟਿਊਨਡ.

0: ਵੈਸੇ ਨਾ ਮੈਨੂੰ ਕਦੇ ਕਦੇ ਇਹ ਢੋਲ ਦੀ ਆਵਾਜ਼ ਇੰਨੀ ਸੋਹਣੀ ਲੱਗਦੀ ਹੈ ਨਾ ਕਿ ਬਸ ਦਿਲ ਕਰਦਾ ਹੈ ਕਿ ਇੱਥੇ ਹੀ ਕੋਈ ਨਾ ਕੋਈ ਫੰਕਸ਼ਨ ਸੈਲੀਬ੍ਰੇਸ਼ਨ ਹੋ ਹੀ ਜਾਣਾ ਚਾਹੀਦਾ ਹੈ। ਵੈਸੇ ਸਾਨੂੰ ਪੰਜਾਬੀਆਂ ਨੂੰ ਕੋਈ ਸੈਲੀਬ੍ਰੇਸ਼ਨ ਦੀ ਲੋੜ ਹੀ ਨਹੀਂ ਹੈ, ਆਪਾਂ ਤਾਂ ਦੇਖੋ ਐਂ ਆਵਾਜ਼ 'ਤੇ ਵੀ ਬਸ ਨੱਚ ਲੈਂਦੇ ਹਾਂ ਜੀ, ਖੁਸ਼ ਹੋ ਜਾਂਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਤੜਕਾ ਇੰਜੋਏ ਕਰਿਓ ਤੁਸੀਂ, ਖੁਸ਼ੀਆਂ ਦਾ ਖਜ਼ਾਨਾ ਵੰਡਾ ਲਾਈਵ ਰੇਡੀਓ ਸਟੇਸ਼ਨ 102.7 FM ਰੇਨਬੋ। ਔਰ ਅਗਲੇ ਦੋਸਤ ਵੀ ਸਾਡੇ ਨਾਲ ਇੱਦਾਂ ਹੀ ਖੁਸ਼ ਹਮ ਖੁਸ਼ ਜੁੜੇ ਨੇ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਚਰਨਜੀਤ ਸਿੰਘ ਚੰਨਾ ਆਨੰਦ ਨਗਰ ਨੀਅਰ ਮਕਸੂਦਾਂ ਜਲੰਧਰ ਤੋਂ ਬੋਲ ਰਿਹਾ ਜੀ।
0: ਜੀ ਚੰਨਾ ਜੀ, ਕੀ ਹਾਲ ਚਾਲ ਹੈ?
1: ਬੜਾ ਵਧੀਆ ਜੀ, ਤੁਸੀਂ ਸੁਣਾਓ ਜੀ ਆਪਣਾ।
0: ਚਲੋ ਬਹੁਤ ਵਧੀਆ। ਚੰਨਾ ਜੀ, ਅੱਜ ਕਿਹੜਾ ਦਿਨ ਹੈ ਦੱਸੋ?
1: ਕਿਹੜਾ ਦਿਨ ਹੈ ਜੀ?
0: ਹਾਂ ਅੱਜ ਕੋਈ ਖਾਸ ਦਿਨ ਹੈ ਨਾ?
1: ਖਾਸ ਦਿਨ ਬਾਰੇ ਨਹੀਂ ਪਤਾ।
0: ਅੱਜ ਵਿਸ਼ਵ ਯੁਵਾ ਹੁਨਰ ਦਿਵਸ ਹੈ ਜੀ, ਵਰਲਡ ਯੂਥ ਸਕਿੱਲ ਡੇ ਹੈ ਅੱਜ। ਸਕਿੱਲ, ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ? ਹੁਨਰ
1: ਹੁਨਰ ਤੇ ਬਹੁਤ ਹੈ ਜੀ।
0: ਅੱਛਾ ਬਹੁਤ ਹੈ? ਅੱਛਾ ਕੋਈ ਖਾਸ ਹੁਨਰ ਦੱਸੋ ਤੁਸੀਂ ਵੀ ਆਪਣਾ।
1: ਖਾਸ ਹੁਨਰ ਇਹ ਆ ਕਿ ਮਿਹਨਤ ਕਰਨੀ, ਔਰ ਸਕੂਲਾਂ ਦੀਆਂ ਬੈਲਟਾਂ ਬੜੇ ਪਿਆਰ ਦੇ ਨਾਲ ਬਣਾਉਣੇ ਆ।
0: ਅੱਛਾ ਜੀ,
1: ਤੇ ਉਹਦੀ ਗਰੰਟੀ ਦੇਣੇ ਆ ਜੀ ਉਹਦੇ ਵਿੱਚ।
0: ਠੀਕ ਹੈ ਠੀਕ ਹੈ, ਹੁਨਰ ਹੋਣਾ ਚਾਹੀਦਾ। ਹੁਨਰ ਦੇ ਦੇਖੋ ਦਮ ਤੇ ਹੀ ਆਪਣਾ ਜਿਹੜਾ ਸੀ ਕੰਮ ਜਿਹੜਾ ਸ਼ੁਰੂ ਕਰ ਸਕਦੇ ਆ, ਹਨਾ, ਅੱਗੇ ਵੱਧ ਸਕਦੇ ਆ ਜ਼ਿੰਦਗੀ ਚ। ਸੋ ਗੀਤ ਕਿਹੜਾ ਸੁਣਨਾ?
1: ਮੈਡਮ ਜੀ, ਅੱਜ ਮੇਰੀ 15 ਦਿਨਾਂ ਬਾਅਦ ਕਾਲ ਲੱਗੀ ਹੈ।
0: ਹਾਏ ਹਾਏ,
1: ਤੇ ਉਹ ਕਾਲ ਇਹ ਇੱਕ ਕਾਲਰ, ਮੇਰੀ ਆਵਾਜ਼ ਨਾ ਬੰਦ ਕਰਿਓ
0: ਜੀ ਜੀ ਜੀ ਜੀ,
1: ਮੈਸੇਜ ਦੇਣਾ ਚਾਹੁੰਦਾ ਜੀ, ਬਹੁਤ ਜ਼ਰੂਰੀ ਹੈ।
0: ਚਲੋ ਇਹ ਮੈਸੇਜ ਮੈਂ ਤੁਹਾਡਾ ਲਊਂਗੀ, ਲੇਕਿਨ ਗਾਣੇ ਦਾ ਫਿਲਹਾਲ ਟਾਈਮ ਹੋ ਰਿਹਾ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ, ਹੈ ਨਾ ਜੀ। ਉਹਦੇ ਵਿੱਚ ਆਪਣੀਆਂ ਫਰਮਾਇਸ਼ਾਂ ਲੈ ਕੇ ਤੁਸੀਂ ਪਹੁੰਚੋ, ਔਰ ਕੋਈ ਮੈਸੇਜ ਦੇਣਾ ਕੋਈ ਖਾਸ ਤਾਂ ਉਹਦੇ ਲਈ ਫਿਰ ਆਪਾਂ ਅਲੱਗ ਤੋਂ ਮਿਲਦੇ ਹਾਂ, ਹੈ ਨਾ ਜੀ। ਸਟੇ ਟਿਊਨਡ।

0: ਵਾਂਸ ਅਗੇਨ ਵੈਲਕਮ ਬੈਕ ਆ ਜੀ ਪ੍ਰੋਗਰਾਮ ਪੰਜਾਬੀ ਤੜਕਾ ਚੱਲ ਰਿਹਾ ਔਰ ਰਿਚਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੇਰੇ ਨਾਲ ਇਸ ਨੰਬਰ ਨੂੰ ਡਾਇਲ ਕਰਕੇ 01812342174 ਨੂੰ ਡਾਇਲ ਕਰਕੇ ਕੌਣ ਦੋਸਤ ਜੁੜੇ ਨੇ ਹੈਲੋ
1: ਹੈਲੋ ਨਮਸਕਾਰ ਜੀ
0: ਨਮਸਕਾਰ ਜੀ
1: ਨਿਊ ਸੰਤ ਨਗਰ ਜਲੰਧਰ ਤੋਂ ਮੌਂਟੀ ਬੋਲ ਰਹੇ ਹਾਂ
0: ਜੀ ਜੀ ਮੌਂਟੀ ਜੀ ਮੇਰੇ ਨਾਲ ਤੁਹਾਡੇ ਨਾਲ ਮੇਰੀ ਪਹਿਲੀ ਵਾਰੀ ਗੱਲਬਾਤ ਹੋ ਰਹੀ ਹੈ
1: ਹਾਂਜੀ ਹਾਂਜੀ ਜੀ
0: ਹਾਂਜੀ ਮੌਂਟੀ ਜੀ ਕੀ ਹਾਲ ਚਾਲ ਹੈ ਵਧੀਆ
1: ਹਾਂਜੀ ਠੀਕ ਠਾਕ ਜੀ
0: ਚਲੋ ਬਹੁਤ ਵਧੀਆ ਮੌਂਟੀ ਜੀ ਤੁਸੀਂ ਸੁਣਾਓ ਹੋਰ ਕੀ ਕੁਝ ਕੰਮ ਕਰਦੇ ਹੋ ਤੇ ਤੁਸੀਂ ਮੰਨਦੇ ਹੋ ਕਿ ਅੱਜ ਦੇ ਟਾਈਮ 'ਚ ਦੇਖੋ ਸਕਿੱਲਸ ਦਾ ਹੋਣਾ ਯੁਵਾਵਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ
1: ਹਾਂਜੀ ਹਾਂਜੀ ਮੈਮ ਜੀ ਬਹੁਤ ਜ਼ਰੂਰੀ ਹੈ ਜੀ ਹੁਨਰ ਹਰ ਕਿਸੇ ਦੇ ਕੋਲ ਹੋਣਾ ਹੀ ਚਾਹੀਦਾ ਉਹ ਚਾਹੇ ਗਾਉਣ ਦਾ ਹੋਵੇ ਚਾਹੇ ਕੰਮ ਕਰਨ ਦਾ ਹੋਵੇ ਕਿਸੇ ਵੀ ਚੀਜ਼ ਦਾ ਹੋਵੇ ਮੈਡਮ ਜੀ
0: ਜੀ ਜੀ
1: ਹੁਨਰ ਬਹੁਤ ਜ਼ਰੂਰੀ ਸਾਡੇ ਲਈ ਹੁਨਰ ਹੋਏਗਾ ਤੇ ਅਸੀਂ ਮੈਡਮ ਜੀ ਕਾਮਯਾਬ ਹੋ ਸਕਾਂਗੇ
0: ਬਿਲਕੁਲ ਬਿਲਕੁਲ ਹੈ ਨਾ ਔਰ ਦੇਖੋ ਨੌਕਰੀਆਂ ਦੀ ਤਲਾਸ਼ 'ਚ ਹਰ ਕੋਈ ਰਹਿੰਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਕੋਈ ਦੇਖੋ ਆਪਣੇ ਕੋਲ ਕੋਈ ਹੁਨਰ ਹੈ ਤਾਂ ਅਸੀਂ ਅੱਜ ਕੱਲ੍ਹ ਤਾਂ ਘਰੇ ਬਹਿ ਕੇ ਕੁਛ ਛੋਟਾ ਜਿਹਾ ਸਮਾਲ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਹੈ ਨਾ
1: ਹਾਂਜੀ ਹਾਂਜੀ
0: ਉਹਦੇ ਦਮ 'ਤੇ ਅਸੀਂ ਦੂਜਿਆਂ ਨੂੰ ਵੀ ਅਪੁਆਇੰਟ ਕਰ ਸਕਦੇ ਹਾਂ ਦੂਜਿਆਂ ਨੂੰ ਵੀ ਜੋਬ ਦੇ ਸਕਦੇ ਹਾਂ
1: ਹਾਂਜੀ
0: ਤੇ ਤੁਹਾਡੇ ਕੋਲ ਵੀ ਹੈ ਕੋਈ ਹੁਨਰ ਦੱਸਣਾ ਚਾਹੋਗੇ
1: ਮੈਡਮ ਜੀ ਵੈਸੇ ਤੇ ਸਾਡੇ ਕੋਲ ਜਿਹੜਾ ਅਸੀਂ ਕੰਮ ਸਿੱਖਿਆ ਉਹਦਾ ਹੁਨਰ ਆ ਤੇ ਵੈਸੇ ਅਸੀਂ ਨਾ ਪਰਮਾਤਮਾ ਦੇ ਥੋੜੇ ਜਿਹੇ ਪਾਠ ਯਾਦ ਕਰਨ ਚਾਹੀਦਾ ਸੀ ਉਹ ਸਾਨੂੰ ਸ਼ੌਂਕ ਸੀ ਮੈਡਮ ਜੀ ਅਸੀਂ ਯਾਦ ਕਰਦੇ ਕਰਦੇ ਨਾ ਉਹ ਸਾਡਾ ਸ਼ੌਂਕ ਹੁਨਰ ਚ ਬਦਲ ਗਿਆ ਹੋਇਆ ਹੁਨਰ ਹੋ ਗਿਆ ਨਾ ਮੈਡਮ ਜੀ ਅਸੀਂ
0: ਭਰੋਸਾ
1: ਕਰਨੇ ਕਾ ਹੁਨਰ ਸੀਖ ਲੋ ਸਹਾਰੇ ਜਿਤਨੇ ਵੀ ਸੱਚੇ ਹੋ ਇੱਕ ਦਿਨ ਸਾਥ ਛੋੜ ਹੀ ਜਾਤੇ
0: ਹੈ ਓਏ ਹੋਏ ਹੋਏ ਹੋਏ ਹੋਏ ਚਲੋ ਬਹੁਤ ਵਧੀਆ
1: ਹਾਂਜੀ
0: ਤੇ ਗੀਤ ਦੀ ਫਰਮਾਇਸ਼ ਵੀ ਦੱਸ ਦਿਓ ਆਪਣੀ
1: ਗੀਤ ਸੰਜੇ ਮਾਲ ਦਾ ਸੁਣਾ ਦਿਓ ਤੁਸੀਂ ਕੋਈ ਵੀ
0: ਚਲੋ ਜੀ ਠੀਕ ਹੈ ਫੋਨ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਵਾਕਈ ਹੁਨਰ ਦੇਖੋ ਆਪਣੇ ਕੋਲ ਹੋਣਾ ਹੀ ਚਾਹੀਦਾ ਹੈ ਹੁਣ ਕਈ ਵਾਰੀ ਕੀ ਹੁੰਦਾ ਹੈ ਕਿ ਦੇਖੋ ਪੜ੍ਹਾਈ ਸਾਰਿਆਂ ਨੇ ਬਹੁਤ ਵਧੀਆ ਕੀਤੀ ਹੁੰਦੀ ਹੈ ਨਾ ਡਿਗਰੀ ਸਾਰਿਆਂ ਦੇ ਕੋਲ ਹੁੰਦੀ ਹੈ ਪਰ ਕਈ ਵਾਰੀ ਇੱਦਾਂ ਹੁੰਦਾ ਨਾ ਕਿ ਜ਼ਿੰਦਗੀ ਸਾਨੂੰ ਉੱਦਾਂ ਦੇ ਮੋੜ 'ਤੇ ਲੈ ਜਾਂਦੀ ਹੈ ਜਿੱਥੇ ਨਾ ਜੇਕਰ ਮੇਰੇ ਕੋਲ ਕੋਈ ਟੈਲੈਂਟ ਹੈ ਮੇਰੇ ਕੋਲ ਕੋਈ ਹੁਨਰ ਹੈ ਸਕਿੱਲ ਹੈ ਹੈ ਨਾ ਅਤੇ ਉਹਦੇ ਦਮ 'ਤੇ ਹੋ ਸਕਦਾ ਮੈਂ ਉਸ ਨੌਕਰੀ ਨੂੰ ਪਾ ਜਾਵਾਂ ਹੈ ਨਾ ਸੋ ਹੋ ਸਕਦਾ ਤੁਹਾਡੇ ਨਾਲ ਵੀ ਕਦੇ ਕੁਝ ਅਜਿਹਾ ਹੋਇਆ ਹੋਏ ਕਿ

ਆਪਣੀ ਸਕਿੱਲ ਦੇ, ਆਪਣੇ ਟੈਲੈਂਟ ਅਤੇ ਆਪਣੇ ਹੁਨਰ ਦੇ ਦਮ 'ਤੇ ਤੁਸੀਂ ਵੀ ਉਸ ਕੰਮ ਨੂੰ ਪੂਰਾ ਕਰ ਦਿੱਤਾ ਹੋਏ ਜੋ ਕਿਤੇ ਨਾ ਕਿਤੇ ਰਹਿ ਰਿਹਾ ਸੀਗਾ. ਹੁੰਦਾ ਹੈ, ਸਾਰਿਆਂ ਦੇ ਨਾਲ ਹੁੰਦਾ ਇਸ ਤਰ੍ਹਾਂ. ਔਰ ਅੱਜ ਕੱਲ੍ਹ ਤਾਂ ਸਕੂਲਸ ਦੇ ਵਿੱਚ ਬਕਾਇਦਾ CBSE ਬੋਰਡ ਹੋ ਜਾਂ ਫਿਰ ਕੋਈ ਵੀ ਬੋਰਡ ਹੋ, ਸਕੂਲਸ ਦੇ ਵਿੱਚ ਐਜ ਅ ਸਕਿੱਲ ਟ੍ਰੇਨਰ ਵੀ ਬਹੁਤ ਸਾਰੀਆਂ ਦੇਖੋ ਵੈਕੈਂਸੀਜ਼ ਵੀ ਹੁੰਦੀਆਂ ਨੇ, ਲੋਕ ਕੰਮ ਕਰ ਰਹੇ ਨੇ. ਔਰ ਵਧੀਆ ਲੱਗਦਾ ਜਦੋਂ ਹੁਨਰ ਦੇ ਦਮ 'ਤੇ, ਸਕਿੱਲ ਦੇ ਦਮ 'ਤੇ ਲੋਕ ਅੱਗੇ ਆ ਰਹੇ ਨੇ. ਭਾਵੇਂ ਮੈਂ ਆਪਣੇ ਯੁਵਾਵਾਂ ਦੀ ਗੱਲ ਕਰਾਂ, ਯੂਥ ਦੀ ਗੱਲ ਕਰਾਂ, ਹੈ ਨਾ ਜੀ, ਕੁੜੀਆਂ ਹੋ, ਮੁੰਡੇ ਹੋ, ਸਾਰਿਆਂ ਦੇ ਲਈ ਡਾਂਸ ਹੈ, ਰਾਈਟ ਕੁਛ ਕਰਦੇ ਨੇ ਉਹ, ਜਾਂ ਫਿਰ ਮਿਮਿਕਰੀ ਕਰਦੇ ਨੇ, ਜਾਂ ਫਿਰ ਗੀਤ ਲਿਖਦੇ ਨੇ, ਗਾਉਂਦੇ ਨੇ, ਕੋਈ ਵੀ ਸਕਿੱਲ ਹੋ ਸਕਦੀ ਆ. ਔਰ ਉਹਦੇ ਦਮ 'ਤੇ ਦੁਨੀਆਂ 'ਚ, ਮੈਂ ਆਪਣੇ ਦੇਸ਼ ਦੀ ਤਾਂ ਗੱਲ ਹੀ ਨਹੀਂ ਕਰ ਰਹੀ ਜੀ, ਦੁਨੀਆਂ 'ਚ ਤੁਸੀਂ ਆਪਣਾ ਨਾਮ ਬਣਾ ਸਕਦੇ ਹੋ. ਸੋ ਫਿਲਹਾਲ ਅਸੀਂ ਇਹਨਾਂ ਦੀ ਫਰਮਾਇਸ਼ 'ਤੇ ਗੀਤ ਸੁਣ ਰਹੇ ਹਾਂ, ਅਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਅਗਲੇ ਦੋਸਤ ਸਕਿੱਲਸ, ਆਪਣੀਆਂ ਸਕਿੱਲਸ ਨੂੰ ਲੈ ਕੇ ਸਾਡੇ ਤੱਕ ਪਹੁੰਚ ਰਹੇ ਨੇ ਕਿ ਨਹੀਂ. ਸਟੇ ਟਿਊਨਡ.

0: ਤੇ ਲੜਾਈ ਲੜਾਈ ਮਾਫ ਕਰੋ ਔਰ ਅਗਲਾ ਗਾਣੇ ਜਿਹੜੀ ਫਰਮਾਇਸ਼ ਲੈ ਕੇ ਪਹੁੰਚੇ ਨੇ ਉਹਨਾਂ ਦੀ ਆਵਾਜ਼ ਸੁਣੋ। ਹੈਲੋ
1: ਹੈਲੋ ਮੈਡਮ ਨਮਸਕਾਰ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਮੈਡਮ ਰਾਜਕੁਮਾਰ ਸ਼ਰਮਾ ਲੁਧਿਆਣੇ ਤੋਂ ਬੋਲ ਰਿਹਾ ਜੀ।
0: ਓ ਮਾਈ ਗੋਡ, ਰਾਜਕੁਮਾਰ ਜੀ ਕੀ ਹਾਲ ਚਾਲ ਹੈ? ਲੁਧਿਆਣੇ ਦੇ ਰਾਜਕੁਮਾਰ
1: ਹਾਲ ਚਾਲ ਮੈਡਮ ਬਹੁਤ ਵਧੀਆ ਵਾ, ਗਰਮੀ ਬਹੁਤ ਹੋ ਗਈ ਆ ਫੇਰ ਤੋਂ।
0: ਹਾਂ ਗਰਮੀ ਤਾਂ ਹੈ ਹੀ ਹੈ ਨਾ, ਸੋ
1: ਹਾਂਜੀ
0: ਗਰਮੀ ਤੋਂ ਦੇਖੋ ਬਚਣ ਲਈ ਬਹੁਤ ਕੁਝ ਆਪਾਂ ਉਪਰਾਲੇ ਕਰ ਰਹੇ ਨੇ, ਔਰ ਤੁਸੀਂ ਵੀ ਕੁਝ ਖਾਸ ਕਰਦੇ ਹੋ ਗਰਮੀ ਤੋਂ ਬਚਣ ਲਈ?
1: ਮੈਡਮ ਗਰਮੀ ਲਈ ਤਾਂ ਪਹਿਲਾਂ ਜੇ ਬਾਹਰ ਨਿਕਲੋ ਤਾਂ ਪਾਣੀ ਦੀ ਬੋਤਲ ਨਾਲ ਰੱਖੀ ਦੀ ਆ, ਬਾਕੀ ਪੰਛੀਆਂ ਲਈ ਪਾਣੀ ਜ਼ਰੂਰ ਰੱਖੀ ਦਾ ਵਾ, ਡੋਂਗੇ ਦੇ ਵਿੱਚ ਥੱਲੇ ਵੀ ਬਾਹਰ ਗੇਟ ਦੇ ਰੱਖੀ ਦਾ ਵਾ, ਦਾ ਪਾਣੀ ਪੂਣੀ ਪੀ ਲੈਂਦੇ ਉਹਨਾਂ ਲਈ ਵੀ ਰੱਖਿਆ ਹੋਇਆ ਵਾ।
0: ਵਿਆਹ ਕਰਨ ਲਈ ਮੁੰਡਿਆਂ ਕੋਲ ਕੁੜੀਆਂ ਕੋਲ ਸਭ ਤੋਂ ਵਧੀਆ ਹੁਨਰ ਕੀ ਹੋਣਾ ਚਾਹੀਦਾ ਹੈ, ਖਾਣਾ ਬਣਾਉਣਾ ਜਾਂ ਖਾਣਾ ਬਣਾਉਣ ਤੋਂ ਬਾਅਦ ਪਲੇਟਾਂ ਚੁੱਕਣਾ?
1: ਤੁਹਾਡੇ
0: ਕੋਲ ਅਜੇ

0: ਹੁਨਰ ਮੈਡਮ 2002 ਦੇ ਵਿੱਚ ਮੈਰਿਜ ਹੋ ਗਈ ਸੀ।
1: ਅੱਛਾ,
0: ਸਭ ਤੋਂ ਵੱਡਾ ਹੁਨਰ ਹੋਈ ਆ ਅੱਜ ਤੱਕ, ਪਰਮਾਤਮਾ ਇੰਦਿਆ ਨਾਲ ਖੁਸ਼ ਆ।
1: ਅੱਛਾ ਜੀ,
0: ਵਧੀਆ ਵਾ, ਪਰਮਾਤਮਾ ਨੇ ਦਿੱਤਾ ਹੋਇਆ।
1: ਨਹੀਂ ਫਿਰ ਪਲੇਟਾਂ ਕੌਣ ਚੁੱਕਦਾ ਇਹ ਦੱਸੋ।
0: ਹਾਂਜੀ,
1: ਪਲੇਟਾਂ ਕੌਣ ਚੁੱਕਦਾ ਹੈ ਖਾਣਾ ਖਾਣ ਤੋਂ ਬਾਅਦ ਇਹ ਦੱਸੋ।
0: ਮੈਡਮ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ, ਕੁਛ ਨਹੀਂ ਆ। ਆਪਣੀ ਮਿਸਿਜ ਦੇ ਨਾਲ ਤੁਸੀਂ ਜ਼ਰੂਰ ਹੱਥ ਬਟਾਓ, ਤੁਸੀਂ ਸਾਰਾ ਕੰਮ ਉਹਨਾਂ ਕੋਲ ਤੁਸੀਂ ਆਪ ਕਰੋ।
1: ਕਹਿ ਦੋ, ਕਹਿ ਦੋ ਮੈਂ ਇਹ ਕੰਮ ਕਰਦਾ,
0: ਖੁਦ ਕਰੋ,
1: ਕਹਿ ਦੋ ਮੈਂ ਇਹ ਕੰਮ ਕਰਦਾ। ਬਿਲਕੁਲ, ਪਰਮਾਤਮਾ ਵੀ ਖੁਸ਼ ਰਹੇਗਾ ਤੇ ਅਸੀਂ ਵੀ ਖੁਸ਼ ਹਾਂ, ਹੈ ਨਾ ਜੀ। ਔਰ ਰੇਡੀਓ ਤੇ ਆਡੀਅੰਸ ਬੈਠੀ ਹੈ ਉਹ ਵੀ ਬਹੁਤ ਖੁਸ਼ ਹੈ। ਸੋ ਰਾਜਕੁਮਾਰ ਜੀ, ਗੀਤ ਕਿਹੜਾ ਸੁਣਿਆ ਤੁਹਾਡੇ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ? ਚਲੋ ਜੀ, ਬਹੁਤ ਪਿਆਰਾ ਗਾਣਾ ਤੇ ਤੁਹਾਡੀਆਂ ਗੱਲਾਂ ਬਾਤਾਂ ਵੀ ਬਹੁਤ ਵਧੀਆ ਸੀ, ਬਹੁਤ ਪਿਆਰੀਆਂ ਸੀ। ਕਾਲ ਕਰਨ ਦੇ ਲਈ ਸ਼ੁਕਰੀਆ। ਚਲੋ ਜੀ, ਚਲੋ ਸ਼ੁਕਰੀਆ। ਔਰ ਅਖਿਲ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ ਹੈ ਜੀ, ਰੇਡੀਓ ਸੈਟ ਤੇ ਸਟੇਡੀਅਮ।

ਸੋ ਪ੍ਰੋਗਰਾਮ ਪੰਜਾਬੀ ਤੜਕਾ 'ਚ ਅੱਜ ਦੀਆਂ ਜਿਹੜੀਆਂ ਫਰਮਾਇਸ਼ਾਂ ਸੀਗੀਆਂ ਉਹ ਇੱਥੇ ਤੱਕ ਹੀ ਹੈ ਔਰ ਕੱਲ੍ਹ ਨੂੰ ਤੁਹਾਨੂੰ ਫਿਰ ਮੌਕਾ ਮਿਲੇਗਾ ਜਦੋਂ ਵੀ ਤੁਸੀਂ ਐਫ ਐਮ ਰੇਨਬੋ ਦੀ ਆਪਣੀਆਂ ਫਰਮਾਇਸ਼ਾਂ ਲੈ ਕੇ ਪਹੁੰਚੋਗੇ। ਫਿਲਹਾਲ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਟਾਟਾ ਬਾਏ ਬਾਏ ਕਰ ਰਹੇ ਹਾਂ, ਲੇਕਿਨ ਮੈਂ ਯਾਨੀ ਕਿ ਰਿਚਾ ਕਿਤੇ ਵੀ ਨਹੀਂ ਜਾ ਰਹੀ ਹਾਂ, ਮੇਰਾ ਤਾਂ ਤੁਹਾਡਾ ਸਾਥ ਬਣਿਆ ਹੋਇਆ ਜੀ। ਠੀਕ ਦੁਪਹਿਰ ਅਤੇ 2 ਵਜੇ ਤੱਕ ਫਿਲਹਾਲ ਆਪਾਂ ਇਸ ਪ੍ਰੋਗਰਾਮ ਦਾ ਬਿਲਕੁਲ ਲਾਸਟ ਵਾਲਾ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ 12 ਵਜੇ ਆ ਰਹੀ ਹਾਂ ਜੀ ਨਿਊਜ਼ ਹੈਡਲਾਈਨਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ ਲੈ ਕੇ। ਸਟੇ ਟਿਊਨਡ।

ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ। ਇਸ ਇਤਿਹਾਸਿਕ ਸਮਝੌਤੇ ਤਹਿਤ ਬਰਤਾਨਵੀ ਬਾਜ਼ਾਰਾਂ 'ਚ 99% ਭਾਰਤੀ ਬਰਾਮਦਾਂ 'ਤੇ ਕੋਈ ਮਹਿਸੂਲ ਨਹੀਂ ਲੱਗੇਗਾ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈੱਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਸ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕਾਬੰਦੀ ਮੁੜ ਲਾਗੂ ਕਰ ਦਿੱਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਵਿਜਿਆ ਰਹਾਟਕਰ ਅੱਜ ਮੋਗਾ ਅਤੇ ਭਲਕੇ 16 ਜੁਲਾਈ ਨੂੰ ਬਠਿੰਡਾ ਦਾ ਦੌਰਾ ਕਰਨਗੇ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਸੰਬੰਧਿਤ ਵੱਖ ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਨਸ਼ਾ ਤਸਕਰਾਂ ਦੀ 847 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਢਾਹ ਦਿੱਤੀ ਹੈ ਅਤੇ ਸੂਬੇ ਵਿੱਚ 73,000 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਅਤੇ ਬਸਤੀ ਸ਼ੇਖ ਇਲਾਕੇ ਵਿੱਚ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਲਈ 80 ਕਰੋੜ ਰੁਪਏ ਰਾਖਵੇਂ ਰੱਖੇ। ਸੂਬੇ ਭਰ ਵਿੱਚ 650 ਗੁਰੂ ਰਵਿਦਾਸ ਜੀ ਬਗੀਚੀਆਂ ਸਥਾਪਿਤ ਕੀਤੀਆਂ ਜਾਣਗੀਆਂ ਅਤੇ 6.5 ਲੱਖ ਬੂਟੇ ਲਾਏ ਜਾਣਗੇ। ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। ਅਤੇ ਕ੍ਰਿਕਟ ਵਿੱਚ ਭਾਰਤ ਨੇ ਬਰਮਿੰਘਮ 'ਚ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

102.7 FM Rainbow ਖੁਸ਼ੀਆਂ ਦਾ ਖਜ਼ਾਨਾ ਵੰਡਦਾ ਲਾਈਵ ਰੇਡੀਓ ਸਟੇਸ਼ਨ। ਔਰ ਅੱਜ ਸਟੇਸ਼ਨ ਤੇ ਕੌਣ ਹੈ ਜੀ? ਰਿਸ਼ਾ ਤੁਹਾਡੇ ਨਾਲ ਜੁੜੀ ਹੋਈ ਹੈ, ਮੇਰੇ ਨਾਲ ਬਹੁਤ ਸਾਰੇ ਦੋਸਤ ਇਸ ਟਾਈਮ। 12:04:27 ਹੋ ਚੁੱਕੇ ਨੇ ਜੀ, ਇੰਜੋਏ ਕਰ ਰਹੇ ਨੇ ਅੱਜ ਦੀ ਇਹ ਜਰਨੀ। ਔਰ ਇਸ ਜਰਨੀ ਦੇ ਵਿੱਚ ਜਿਹੜੀ ਹੈ ਗੱਡੀ ਚੱਲ ਰਹੀ ਹੈ ਨਾ, ਸਾਡੀ ਮਿਊਜ਼ਿਕ ਵਾਲੀ ਗੱਡੀ, ਇਨਫੋਟੇਨਮੈਂਟ ਵਾਲੀ ਗੱਡੀ, ਉਹਦਾ ਅਗਲਾ ਜਿਹੜਾ ਸਟੋਪੇਜ ਹੈ ਆ ਗਿਆ ਹੈ। ਮੈਂ ਆ ਗਈ ਹਾਂ ਜੀ, ਡਰਾਈਵਰ, ਦੋਸਤ ਅਤੇ ਹੋਸਟ, ਅਤੇ ਮੇਰੇ ਨਾਲ ਬਹੁਤ ਸਾਰੇ ਦੋਸਤ ਆਲਰੇਡੀ ਸਵਾਰ ਨੇ ਇਸ ਗੱਡੀ 'ਚ। ਔਰ ਉਹਨਾਂ ਨੂੰ ਪਤਾ ਕਿ ਹੁਣ ਜਿਹੜੀ ਗੱਡੀ ਹੈ ਨਾ, ਆਪਣੇ ਆਪਣੇ ਘਰਾਂ ਦੇ ਵਿੱਚ ਆਪਾਂ ਲੈ ਕੇ ਜਾ ਰਹੇ ਹਾਂ। ਅਰੇ ਅਰੇ ਅਰੇ ਅਰੇ, ਰੁਕ ਜਾਓ, ਸੁਣ ਲਓ, ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਕਰ ਰਹੀ ਹਾਂ ਜੀ। ਔਰ ਮੈਂ ਪਹਿਲਾਂ ਹੀ ਕਹਿੰਦੀ ਹਾਂ ਕਿ ਸਵੀਟ ਸਵੀਟ ਜਿਹੜੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ, ਔਰ ਭਾਵੇਂ ਦੇਖੋ ਇੱਕ ਘਰ ਦੇ ਰਿਗਾਰਡਿੰਗ ਉਹ ਹੈ ਨਾ, ਜਾਂ ਫਿਰ ਉਹਦੇ ਵਿੱਚ ਜਿੰਨੇ ਵੀ ਮੈਂਬਰਸ ਰਹਿੰਦੇ ਨੇ, ਭਾਵੇਂ ਛੋਟੇ ਛੋਟੇ ਬੱਚੇ ਤੋਂ ਲੈ ਕੇ ਹੋਰ ਵੀ ਜਿੰਨੇ ਵੀ ਮੈਂਬਰਸ ਨੇ, ਹਰ ਇੱਕ ਲਈ ਔਰ ਆਪਣੇ ਸੋਹਣੇ ਸੋਹਣੇ ਘਰ ਦੇ ਲਈ ਕੀ ਕੁਝ ਆਪਾਂ ਖਾਸ ਕਰ ਸਕਦੇ ਹਾਂ, ਕੁਝ ਹੈਲਥ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ ਹਾਂ, ਜਾਂ ਫਿਰ ਕੋਈ ਖਾਸ ਜੀ ਰੈਸਿਪੀ ਜਿਸਦਾ ਤੁਸੀਂ ਜਿਸਕਾ ਮੁਝੇਗਾ ਇੰਤਜ਼ਾਰ ਕਰ ਰਹੇ ਹੁੰਦੇ ਹੋ ਕਿ ਅੱਜ ਰਿਚਾ ਆਈ ਹੈ, ਕੁਝ ਨਾ ਕੁਝ ਖਾਸ ਤਾਂ ਜ਼ਰੂਰ ਲੈ ਕੇ ਆਏਗੀ, ਹੈ ਨਾ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਸ਼ੁਰੂਆਤ ਕਰ ਰਹੀ ਹਾਂ ਜੀ ਮੈਂ, ਔਰ ਅੱਜ ਦੇ ਪਿਟਾਰੇ ਦੇ ਵਿੱਚ ਵੀ ਬਹੁਤ ਕੁਝ ਖਾਸ ਹੈ। ਔਰ ਕੀ ਕੁਝ ਖਾਸ ਹੈ ਇਹ ਜਾਣਨਾ ਤਾਂ ਫਿਲਹਾਲ ਇਸ ਅਗਲੇ ਗੀਤ ਨੂੰ ਸੁਣੋ। ਪਹਿਲਾਂ ਪ੍ਰੋਗਰਾਮ ਦਾ ਇਹ ਗੀਤ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਨੋਟਬੁੱਕ, ਪੈਨ, ਨੋਟਬੁੱਕ, ਜੋ ਕੁਛ ਤੁਸੀਂ ਲੈ ਕੇ ਬਹਿਣਾ ਜੀ, ਬਹਿ ਜਾਓ, ਬਿਲਕੁਲ ਮੈਂ ਤਿਆਰ ਹਾਂ, ਅਤੇ ਤੁਸੀਂ ਵੀ ਰਹਿਣਾ ਤਿਆਰ। ਸਟੇਡੀਊਂਟ ਵਿਦ ਐਫ ਐਮ ਰੇਨਬੋ, ਦਿਲ ਸੇ ਦਿਲ ਤੱਕ।

ਰਾਈ ਮਾਜੀ ਲੈਣਾ ਜੀ ਇਹਨਾਂ ਸੁਣੋ ਨਾ ਕਿੰਨਾ ਗੀਤ ਹੈ ਨਾ ਹੋ ਸਕਦਾ ਭਾਵੇਂ ਕੁਝ ਲੋਕਾਂ ਨੂੰ ਇਹ ਵਾਲੇ ਲਿਰਿਕਸ ਸਮਝ ਨਾ ਆਏ ਹੋ ਹੈ ਨਾ ਜੀ ਲੇਕਿਨ ਇੱਕ ਜਿਹੜੀ ਵਾਈਬ ਸੀ ਨਾ ਮਿਊਜ਼ਿਕ ਦੇ ਵਿੱਚ ਉਹ ਆਪਾਂ ਜ਼ਰੂਰ ਫੀਲ ਕੀਤੀ ਹੈ ਇੰਜੋਏ ਕਰਿਓ ਪ੍ਰੋਗਰਾਮ ਹੋਮ ਸਵੀਟ ਹੋਮ 102.7 FM ਰੇਨਬੋ ਦੇ ਔਰ ਸ਼ੁਰੂਆਤ ਕਰੀਆਂ ਜੀ ਅੱਜ ਪ੍ਰੋਗਰਾਮ ਦੀ ਕਿਉਂਕਿ ਸ਼ੁਰੂਆਤ ਇਸ ਮੌਨਸੂਨ ਦੀ ਹੋ ਚੁੱਕੀ ਹੈ ਨਾ ਜਾਣੇ ਕਿੱਧਰ ਗਿਆ ਰੇ ਮੌਨਸੂਨ ਲੇਕਿਨ ਪਤਾ ਚੱਲ ਰਿਹਾ ਜਦੋਂ ਮੀਂਹ ਪੈਂਦਾ ਹੈ ਉਦੋਂ ਥੋੜ੍ਹਾ ਜਿਹਾ ਖਾਸ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਬਦਲਦੇ ਹੋਏ ਮੌਸਮ ਦੇ ਨਾਲ ਨਾਲ ਜਿਵੇਂ ਆਪਾਂ ਆਪਣੀ ਬਦਲਦੀ ਹੋਈ ਸਿਹਤ ਹੈ ਨਾ ਖਿਆਲ ਰੱਖਦੇ ਹਾਂ ਆਪਣੀ ਸਿਹਤ ਦਾ ਉਦੋਂ ਜ਼ਰੂਰੀ ਹੈ ਉੰਨਾ ਹੀ ਜ਼ਰੂਰੀ ਹੈ ਬਹੁਤ ਜ਼ਿਆਦਾ ਕਿ ਆਪਣੇ ਘਰ ਦੇ ਵਿੱਚ ਵੀ ਆਪਾਂ ਥੋੜ੍ਹੀ ਬਹੁਤੀ ਛੋਟੀ ਮੋਟੀ ਤਿਆਰੀਆਂ ਕਰਕੇ ਰੱਖੀਏ ਕਿਉਂਕਿ ਦੇਖੋ ਦੱਸ ਕੇ ਤਾਂ ਨਹੀਂ ਆਉਂਦੀ ਨਾ ਇਹ ਜਿਹੜੀ ਬਾਰਿਸ਼ ਹੈ ਕਿ ਹੈਲੋ ਹਾਏ ਮੈਂ ਆ ਰਹੀ ਹਾਂ ਨਹੀਂ ਇਹਨਾਂ ਦੀ ਤਾਂ ਅਚਾਨਕ ਹੀ ਐਂਟਰੀ ਕਰ ਲੈਣੀ ਹੁੰਦੀ ਹੈ ਸੋ ਆਪਣੇ ਆਪ ਨੂੰ ਚਾਹੀਦਾ ਕਿ ਅਸੀਂ ਥੋੜ੍ਹੀ ਬਹੁਤ ਤਿਆਰੀ ਕਰਕੇ ਰੱਖੀਏ ਬਹੁਤ ਜ਼ਰੂਰੀ ਹੈ ਕੁਝ ਛੋਟੇ ਛੋਟੇ ਟਿਪਸ ਹੈ ਨਾ ਜਿਵੇਂ ਕਿ ਆਪਾਂ ਧਿਆਨ ਰੱਖੀਏ ਕਿ ਜਿਹਨੇ ਵੀ ਘਰ ਦੇ ਵਿੱਚ ਪਾਣੀ ਜਿੱਥੇ ਖੜ੍ਹਾ ਹੋਣ ਦਾ ਡਰ ਹੈ ਕਿ ਇੱਥੇ ਪਾਣੀ ਰੁਕ ਸਕਦਾ ਹੈ ਹੋ ਸਕਦਾ ਸਾਡੇ ਟੈਰਿਸ ਦੇ ਵਿੱਚ ਕੁਝ ਪੱਤੇ ਜਾਂ ਫਿਰ ਸਾਡੇ ਗਾਰਡਨ ਦੇ ਵਿੱਚ ਨਾ ਬਾਲਕਨੀ ਦੇ ਵਿੱਚ ਕੁਝ ਪੱਤੇ ਅਟਕ ਜਾਂਦੇ ਆ ਜਾਂ ਫਿਰ ਸਮਾਨ ਜਿੱਥੇ ਅਟਕ ਜਾਂਦਾ ਹੈ ਸਿੰਕ ਹੋ ਗਿਆ ਵਾਸ਼ ਬੇਸਨ ਹੋ ਗਿਆ ਜਿੱਥੇ ਪਾਣੀ ਖੜ੍ਹ ਜਾਂਦਾ ਹੈ ਉੱਥੇ ਖਿਆਲ ਰੱਖਣਾ ਹੈ ਕਿ ਪਾਣੀ ਨਾ ਖੜ੍ਹਾ ਹੋਏ ਖਾਸ ਕਰ ਗਮਲਿਆਂ ਦੇ ਆਲੇ ਦੁਆਲੇ ਬੂਟਿਆਂ ਦੇ ਆਲੇ ਦੁਆਲੇ ਅਤੇ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਕਿ ਅਲਮਾਰੀ ਦੇ ਵਿੱਚ ਨਾ ਅੱਜ ਕੱਲ੍ਹ ਦੇ ਦਿਨਾਂ 'ਚ ਇੱਕ ਜਿਹੜੀ ਅਜੀਬ ਜਿਹੀ ਸਮੈਲ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ ਕੱਪੜਿਆਂ 'ਚ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਨਿੰਮ ਦੇ ਪੱਤੇ ਰੱਖ ਸਕਦੇ ਹਾਂ ਹੈ ਨਾ ਜੀ ਔਰ ਕਪੂਰ ਦੀਆਂ ਜਿਹੜੀ ਗੋਲੀਆਂ ਨੇ ਉਹ ਵੀ ਰੱਖ ਸਕਦੇ ਹਾਂ ਬਹੁਤ ਫਾਇਦੇਮੰਦ ਹੁੰਦੀਆਂ ਨੇ ਔਰ ਇੱਕ ਹੋਰ ਕੰਮ ਹੈ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਨਾ ਇਹ ਜਿਹੜੀ ਇਲੈਕਟ੍ਰੋਨਿਕ ਸੇਫਟੀ ਹੈ ਨਾ ਇਹ ਬਹੁਤ ਜ਼ਰੂਰੀ ਹੈ ਹੁਣ ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਦੱਸਾਂਗੇ ਤੁਹਾਨੂੰ ਲੇਕਿਨ ਇਸ ਗੀਤ ਤੋਂ ਬਾਅਦ ਇੰਜੋਏ ਕਰਦੇ ਹਾਂ ਸੋ ਥੋੜ੍ਹਾ ਜਿਹਾ ਜਦੋਂ ਮੌਸਮ ਚੇਂਜ ਹੁੰਦਾ ਨਾ ਉਦੋਂ ਆਪਣੇ ਆਪ ਨੂੰ ਵੀ ਚੇਂਜ ਪਹਿਲਾਂ ਹੋਣਾ ਪੈਂਦਾ ਹੈ ਤਿਆਰੀ ਕਰਨੀ ਪੈਂਦੀ ਹੈ ਔਰ ਗੀਤ ਦੀ ਤਿਆਰੀ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕੁਝ ਹੋਰ ਤਰੀਕੇ ਆਪਣੇ ਆਪ ਨੂੰ ਸਮਾਰਟ ਅਤੇ ਆਪਣੇ ਘਰ ਨੂੰ ਸੁਰੱਖਿਅਤ ਜਿਹੜਾ ਕਿ ਸੇਫ ਰੱਖਣ ਦੇ ਲਈ ਇਸ ਮੌਸਮ ਦੇ ਵਿੱਚ ਸਟੇ ਟਿਊਨਡ

0: ਗੇਂਦਾ ਫੁੱਲ
1: ਔਰ ਜਿਹੜੀ ਫੁੱਲਾਂ ਦੀ ਸੋਹਣੀ ਸੋਹਣੀ ਮਹਿਕ ਹੁੰਦੀ ਹੈ, ਖੁਸ਼ਬੂ ਹੁੰਦੀ ਹੈ, ਇਹ ਤਾਂ ਦੇਖੋ ਆਪਣੇ ਘਰ ਦੇ ਵਿੱਚ ਆਪਾਂ ਜਦੋਂ ਬੂਟੇ ਲਗਾ ਦਿੰਦੇ ਹਾਂ ਉਦੋਂ ਤਾਂ ਆਉਂਦੇ ਹੀ ਆਉਂਦੇ ਆ। ਔਰ ਘਰ ਦੀ ਜਿਹੜੀ ਇੱਕ ਸੀਜ਼ਨ ਦੇ ਵਿੱਚ ਜਦੋਂ ਸੀਜ਼ਨ ਚੇਂਜ ਹੋ ਰਿਹਾ ਹੈ ਨਾ, ਮੀਂਹ ਕਣੀ ਦਾ ਮੌਸਮ ਹੈ, ਬਰਸਾਤਾਂ ਦਾ ਮੌਸਮ ਹੈ, ਚੇਂਜ ਹੋ ਜਾਂਦਾ ਹੈ, ਔਰ ਇੱਕ ਜਿਹੜੀ ਸਲਾਬ ਦੀ ਬੜੀ ਅਜੀਬ ਜਿਹੀ ਇੱਕ ਸਮੈਲ ਹੁੰਦੀ ਹੈ ਨਾ, ਉਹਦੇ ਤੋਂ ਬਚਣ ਲਈ ਆਪਾਂ ਕੀ ਕਰ ਸਕਦੇ ਹਾਂ? ਖਾਸ ਕਰ ਕਮਰਿਆਂ ਦੀ ਮੈਂ ਗੱਲ ਕਰ ਰਹੀ ਹਾਂ, ਕੋਈ ਫਲਾਵਰਸ ਫੁੱਲ ਲੈਣ ਦੀ ਵੈਸੇ ਤੁਹਾਨੂੰ ਲੋੜ ਨਹੀਂ ਹੈ, ਕਰਨਾ ਕੀ ਹੈ, ਜਿਹੜੇ ਖਾਏ ਆ ਨਾ ਸੰਤਰੇ ਔਰ ਬਣਾਇਆ ਨਾ ਤਾਂ ਨਿੰਬੂ ਪਾਣੀ, ਇਹ ਛੋਟਾ ਨਿੰਬੂ ਦਾ ਛਿਲਕਾ ਹੈ, ਸੋ ਨਿੰਬੂ ਔਰ ਸੰਤਰੇ ਦੇ ਛਿਲਕੇ ਨਾ ਆਪਾਂ ਇੱਕ ਕੋਲੀ 'ਚ ਪਾ ਕੇ ਨਾ ਕਮਰਿਆਂ ਦੇ ਕੋਨੇ 'ਚ ਰੱਖ ਸਕਦੇ ਹਾਂ, ਔਰ ਇਹਦੇ 'ਤੇ ਆਪਾਂ ਕੋਈ ਦੋ ਤਿੰਨ ਲੌਂਗ ਵੀ ਰੱਖ ਦਿੱਤੇ ਨਾ, ਤਾਂ ਇਹ ਜਿਹੜੀ ਖੁਸ਼ਬੂ ਹੈ ਨਾ, ਸੋਹਣੀ ਜਿਹੀ ਸਮੈਲ ਉਸ ਬੈਡ ਸਮੈਲ ਨੂੰ ਦੂਰ ਕਰਨ 'ਚ ਹੈਲਪ ਕਰ ਸਕਦੀ ਹੈ, ਹੈ ਨਾ ਕਮਾਲ ਦਾ ਨੁਸਖਾ। ਵੈਸੇ ਮੈਂ ਵਾਇਰ ਵਾਸਤੇ ਗੱਲ ਕਰ ਰਹੀ ਸੀ ਤੁਹਾਡੇ ਤੋਂ ਸੌਂਗ ਤੋਂ ਪਹਿਲਾਂ ਕਿ ਇਲੈਕਟ੍ਰੋਨਿਕ ਸੇਫਟੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਮੌਸਮ ਦੇ ਵਿੱਚ। ਪਹਿਲਾਂ ਹੀ ਆਪਾਂ ਦੇਖ ਲਈਏ ਕਿ ਦੇਖੋ ਛੋਟੇ ਬੱਚੇ ਵੀ ਹੁੰਦੇ ਨੇ, ਘਰ 'ਚ ਕੋਈ ਤਾਰ ਇੱਦਾਂ ਦੀ ਹੈਗੀ ਜੋ ਮਤਲਬ ਕਿਤੋਂ ਕੱਟ ਰਹੀ ਹੈ ਨਾ, ਜਾਂ ਫਿਰ ਟੁੱਟ ਰਹੀ ਹੈ, ਸਾਨੂੰ ਪਤਾ ਹੀ ਲੱਗ ਰਿਹਾ, ਔਰ ਦੇਖੋ ਕਰੰਟ ਲੱਗਣ ਦਾ ਡਰ ਹੁੰਦਾ ਹੀ ਹੈ ਸਾਰਿਆਂ ਨੂੰ, ਸੋ ਬਹੁਤ ਜ਼ਰੂਰੀ ਹੈ ਇਲੈਕਟ੍ਰੋਨਿਕ ਸੇਫਟੀ ਦੇ ਵਿੱਚ ਜਿੰਨੇ ਵੀ ਬਰਸਾਤ ਵਿੱਚ ਬਿਜਲੀ ਦੇ ਸਵਿੱਚ ਹੋ ਨਾ, ਪਹਿਲਾਂ ਤਾਂ ਉਹਨਾਂ ਨੂੰ ਦੇਖੋ ਗਿੱਲੇ ਹੱਥ ਆਪਣੇ ਆਪ ਨੂੰ ਥੋੜ੍ਹਾ ਜਿਹਾ ਐਡਵੈਂਚਰ ਘੱਟ ਹੀ ਕਰੀਏ, ਨਾ ਲਗਾਈਏ ਗਿੱਲੇ ਗਿੱਲੇ ਆਪਾਂ ਨਹਾ ਕੇ ਆ ਰਹੇ ਹਾਂ, ਇੱਦਾਂ ਚੱਪਲਾਂ ਵੀ ਨਹੀਂ ਪਾਈਆਂ ਨੇ, ਹੈ ਨਾ ਜੀ, ਖਾਸ ਖਿਆਲ ਰੱਖੀਏ। ਔਰ ਜੇਕਰ ਬਾਈ ਚਾਂਸ ਕੋਈ ਤਾਰ ਨੰਗੀ ਹੈ ਤਾਂ ਫਿਰ ਉਸਨੂੰ ਟੇਪ ਨਾਲ ਆਪਾਂ ਕਵਰ ਕਰ ਦਈਏ, ਪਹਿਲਾਂ ਥੋੜ੍ਹਾ ਜਿਹਾ ਆਪਾਂ ਸੇਫਟੀ ਰੱਖਾਂਗੇ, ਤਾਂ ਹੀ ਤਾਂ ਅੱਗੇ ਚੱਲ ਕੇ ਇਸ ਮੌਸਮ ਦੇ ਮਜ਼ੇ ਲਵਾਂਗੇ, ਹੈ ਨਾ ਜੀ। ਅਗਲਾ ਗੀਤ ਇੰਜੋਏ ਕਰੋ, ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ, ਦਿਲ ਸੇ ਦਿਲ ਤੱਕ।

ਛੋਟੇ ਗੋਡੇ ਖਾਲ ਫਿਰ ਲੱਸੀ ਦਾ ਚਤੂਰਾ ਡੂੰਗਾ ਛੋਟੇ ਗੋਡੇ ਖਾਲ ਦਿਲ ਮਿੱਤਰਾਂ ਦਾ ਡੁੱਲ ਨੀ ਜਦੋਂ ਤੂੰ ਮਾਰੀ ਛਾਲ ਦਿਲ ਮਿੱਤਰਾਂ ਦਾ ਡੁੱਲ ਨੀ ਜਦੋਂ ਤੂੰ ਮਾਰੀ ਛਾਲ ਤੇਰਾ ਪਿੱਜਿਆ ਸੂਤ ਨਸਵਾਰੀ ਨੀ ਗੋਰੇ ਰੰਗ

0: गोरे रंग ने जटा दी मत मारी नी, गोरे रंग ने जटा दी मत मारी नी।
1: ਜੀ ਹੋਰ ਕੁਛ ਤਾਂ ਨਹੀਂ ਮਾਰਦਾ, ਲੇਕਿਨ ਇੱਕ ਜਿਹੜੀ ਬੈਡ ਸਮੈਲ ਹੈ ਨਾ ਘਰ ਦੇ ਵਿੱਚ ਬਦਲਦੇ ਹੋਏ ਮੌਸਮ ਦੇ ਵਿੱਚ, ਇਹ ਜ਼ਰੂਰ ਸਾਡਾ ਜੀਣਾ ਦੁਸ਼ਵਾਰ ਕਰ ਜਾਂਦੀ ਹੈ। ਔਰ ਇਹਦੇ ਤੋਂ ਬਚਣ ਲਈ ਕੀ ਕਰਦੇ ਹਾਂ ਆਪਾਂ? ਬ੍ਰਾਂਡਡ ਚੀਜ਼ਾਂ ਇਸਤੇਮਾਲ ਕਰਦੇ ਹਾਂ। ਇਹ ਪਰਫਿਊਮ, ਉਹ ਡਿਫਿਊਜ਼ਰ, ਇਹ ਲਗਾਇਆ, ਉਹ ਲਗਾਇਆ। ਦੇਖੋ ਘਰ ਦੇ ਵਿੱਚ ਆਪਾਂ ਅੱਜ ਹੋਮ ਸਵੀਟ ਹੋਮ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਇੱਕ ਜਿਹੜੀ ਨੈਚੁਰਲ ਖੁਸ਼ਬੂ ਹੈ ਨਾ, ਫਰੇਗਰੈਂਸ ਹੈ ਨਾ, ਉਹ ਆਪਣੇ ਘਰ 'ਚ ਹੀ ਆਪਾਂ ਬਣਾ ਸਕਦੇ ਹਾਂ। ਕਿਵੇਂ ਬਣਾਉਣੀ ਹੈ? ਪਾਂਡਾ ਲੈਣਾ ਹੈ ਕਿ ਦੇਖੋ, ਬਰਤਨ ਦੇ ਵਿੱਚ ਆਪਾਂ ਪਾਣੀ ਬੋਇਲ ਕਰਨਾ, ਔਰ ਬਸ ਬੋਇਲ ਵਾਟਰ ਦੇ ਵਿੱਚ ਆਪਾਂ ਕਰਨਾ ਕੀ ਹੈ, ਦਾਲ ਚੀਨੀ ਲੈਣੀ ਹੈ, ਕਿਉਂਕਿ ਦਾਲ ਚੀਨੀ ਅਮੂਮਨ ਹਰ ਇੱਕ ਕਿਚਨ ਦੇ ਵਿੱਚ ਹੈ ਨਾ ਜੀ, ਆਪਣੇ ਘਰ 'ਚ ਹੁੰਦੀ ਹੀ ਹੈ, ਮਸਾਲੇ ਅਸੀਂ ਇਸਤੇਮਾਲ ਕਰਦੇ ਹਾਂ। ਸੋ ਇਹ ਜਿਹੜੀ ਸਿਨੇਮਨ ਸਟਿਕਸ ਹੈ ਨਾ, ਦਾਲ ਚੀਨੀ ਹੋ ਗਈ, ਸੋ 2-3 ਦਾਲ ਚੀਨੀ ਦੇ ਟੁਕੜੇ ਲੈਣੇ ਹਾਂ ਆਪਾਂ, ਔਰ ਇਹ ਸਟਿਕਸ ਜਿਹੜੀਆਂ ਨੇ ਉਸ ਪਾਣੀ ਦੇ ਵਿੱਚ ਪਾ ਦੇਣੀ ਹੈ। ਠੀਕ ਹੈ ਜੀ, ਬੋਇਲ ਹੋ ਰਿਹਾ ਪਾਣੀ, ਉਹਦੇ ਵਿੱਚ 2-3 ਦਾਲ ਚੀਨੀ ਦੇ ਟੁਕੜੇ ਪਾ ਦੇਣੇ ਹੈ, ਔਰ ਅੱਧਾ ਕੁ ਨਿੰਬੂ ਕੱਟ ਕੇ ਪਾ ਦੇਣਾ, ਸਲਾਈਸ ਕਰਕੇ ਟੁਕੜਿਆਂ ਦੇ ਵਿੱਚ ਪਾ ਦੇਣਾ ਹੈ। ਇੱਕ ਪਾ ਦਿਓ, ਅੱਧਾ ਪਾ ਦਿਓ, ਇੱਕ ਵੀ ਪਾਓਗੇ ਤਾਂ ਵੀ ਕੋਈ ਟੈਨਸ਼ਨ ਨਹੀਂ, ਆਪਾਂ ਕਿਹੜਾ ਨਿੰਬੂ ਪਾਣੀ ਬਣਾ ਰਿਹਾ ਹੈ ਨਾ ਜੀ। ਸੋ ਨਿੰਬੂ ਦੇ ਟੁਕੜੇ ਪਾ ਦਿੱਤੇ ਔਰ ਦਾਲ ਚੀਨੀ ਪਾ ਕੇ ਬਸ ਕਰਨਾ ਕੀ ਹੈ, ਇਸਦੀ ਜਿਹੜੀ ਭਾਫ ਹੈ ਨਾ, ਸਟੀਮ ਹੈ ਨਾ ਜਿਹੜੀ, ਉਹ ਆਪਣੇ ਪੂਰੇ ਘਰ ਦੇ ਵਿੱਚ ਦੇਣੀ ਹੈ। ਉਹ ਜਿਹੜੇ ਭਾਂਡੇ ਦੇ ਵਿੱਚ ਆਪਾਂ ਪਾਣੀ ਬੋਇਲ ਕੀਤਾ, ਉਹਨੂੰ ਉਤਾਰ ਕੇ ਗੈਸ ਤੋਂ ਥੋੜ੍ਹਾ ਜਿਹਾ ਠੰਡਾ ਕਰਕੇ ਜਿਹੜੀ ਭਾਫ ਹੋ ਜਾਂਦੀ ਨਾ ਉਸ ਟਾਈਮ 'ਤੇ ਸਟੀਮ ਵਾਲਾ, ਉਹ ਆਪਣੇ ਘਰ ਦੇ ਵਿੱਚ ਦੇਈਏ ਤਾਂ ਬਹੁਤ ਵਧੀਆ, ਇੱਕ ਮਿੱਠੀ ਮਿੱਠੀ ਸੋਹਣੀ ਜੀ, ਤਾਜ਼ੀ ਜੀ, ਫਰੈਸ਼ ਜੀ ਖੁਸ਼ਬੂ ਹੈ, ਉਹ ਆ ਜਾਏਗੀ। ਔਰ ਕਿਸੇ ਵੀ ਮੌਸਮ ਦੇ ਵਿੱਚ ਆਪਾਂ ਇਹ ਨੁਸਖਾ ਜਿਹੜਾ ਅਪਲਾਈ ਕਰ ਸਕਦੇ ਹਾਂ ਨਾ ਜੀ। ਕਿਉਂ ਆਪਾਂ ਬਾਜ਼ਾਰੋਂ ਲੈ ਕੇ ਆਈਏ ਨੇ ਮਹਿੰਗੇ ਮਹਿੰਗੇ ਪ੍ਰੋਡਕਟ, ਜਦੋਂ ਆਪਾਂ ਘਰ ਦੇ ਵਿੱਚ ਇੰਨੀ ਸੋਹਣੀਆਂ ਚੀਜ਼ਾਂ ਨਾਲ ਨੈਚੁਰਲ ਡਿਫਿਊਜ਼ਰ ਜਿਹੜੇ ਨੇ ਤਿਆਰ ਕਰ ਸਕਦੇ ਨੇ, ਖੁਸ਼ਬੂ ਤਿਆਰ ਕਰ ਸਕਦੇ ਨੇ, ਹੈ ਨਾ।
2: ਸਮੋਸੇ

ਔਰ ਮੈਂ ਪਹਿਲੀ ਕਿਹਾ ਦੇਖੋ ਇਹ ਪ੍ਰੋਗਰਾਮ ਸਾਰਿਆਂ ਦੇ ਨਾਲ ਜੁੜਿਆ ਹੋਇਆ ਹੈ, ਸੋ ਘਰ ਦੀ ਸਾਂਭ ਸੰਭਾਲ ਦੇਖੋ ਅਸੀਂ ਗੱਲ ਕਰ ਲਈ ਹੈ ਨਾ ਜੀ, ਕਿਵੇਂ ਆਪਾਂ ਥੋੜ੍ਹਾ ਜਿਹਾ ਚੇਂਜ ਕਰ ਲਈਏ, ਮੌਸਮ ਦੇ ਅਕੋਰਡਿੰਗ ਕਰਨਾ ਹੀ ਚਾਹੀਦਾ। ਔਰ ਹੁਣ ਆਪਾਂ ਛੋਟੇ ਬੱਚਿਆਂ ਦੀ ਥੋੜ੍ਹੀ ਗੱਲ ਕਰੀਏ, ਕਿਉਂਕਿ ਹਰ ਇੱਕ ਮੈਂਬਰ ਉਸ ਘਰ ਦਾ ਬਹੁਤ ਜ਼ਰੂਰੀ ਹੈ, ਔਰ ਉਹਨਾਂ ਦੇ ਨਾਲ ਆਪਾਂ ਕੀ ਕੁਛ ਮਤਲਬ ਕਿੱਦਾਂ ਗੱਲਬਾਤ ਕਰਦੇ ਹਾਂ। ਅੱਜ ਕੱਲ੍ਹ ਆਪਾਂ ਦੇਖੀਏ ਬੱਚਿਆਂ 'ਚ ਕਿੰਨਾ ਕੁਛ ਚੇਂਜ ਆ ਗਿਆ ਹੈ ਨਾ, ਕਿਉਂਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਸਾਨੂੰ ਇੰਨੀ ਸਹੂਲਤਾਂ ਨਹੀਂ ਮਿਲੀਆਂ ਸੀ, ਉਦੋਂ ਫੋਨ ਵੀ ਨਹੀਂ ਹੁੰਦੇ ਸੀ, ਔਰ ਇੱਕ ਦੂਜੇ ਨਾਲ ਖੇਡਣਾ ਗਲੀ ਦੇ ਵਿੱਚ ਇਹੀ ਸਾਡਾ ਇੱਕ ਫਨ ਹੁੰਦਾ ਸੀ, ਮਨੋਰੰਜਨ ਹੁੰਦਾ ਸੀ, ਹੈ ਨਾ, ਮਨੋਰੰਜਨ ਦੇ ਨਾਮ 'ਤੇ ਮੈਂ ਗੱਲ ਕਰ ਰਹੀ ਹਾਂ। ਲੇਕਿਨ ਅੱਜ ਕੱਲ੍ਹ ਦੇ ਬੱਚਿਆਂ ਦੇ ਕੋਲ ਤਾਂ ਕਿੰਨੀ ਹੀ ਜ਼ਿਆਦਾ ਮਤਲਬ ਚੀਜ਼ਾਂ ਨੇ, ਗੈਜਟਸ ਕਹਿ ਲਓ, ਹੈ ਨਾ, ਜਾਂ ਫਿਰ ਹੋਰ ਵੀ ਤਰੀਕੇ ਦੇ ਨੇ। ਸੋ ਬਹੁਤ ਜ਼ਰੂਰੀ ਹੋ ਜਾਂਦਾ ਉਸ ਟਾਈਮ 'ਤੇ ਕਿ ਬੱਚਿਆਂ ਦੇ ਵਿੱਚ ਨਾ ਸਟਾਰਟਿੰਗ ਤੋਂ ਹੀ, ਸ਼ੁਰੂਆਤ ਤੋਂ ਹੀ ਇੱਕ ਜਿਹੜੀਆਂ ਚੰਗੀਆਂ ਆਦਤਾਂ ਨੇ ਨਾ ਉਹ ਆਪਾਂ ਲੈ ਕੇ ਆਈਏ, ਕਿਉਂਕਿ ਕਈ ਵਾਰੀ ਬੱਚਾ ਕਿਸੇ ਦੇ ਸਾਹਮਣੇ ਵੀ ਕੁਝ ਗਲਤ ਬੋਲ ਜਾਂਦਾ ਹੈ, ਕੁਝ ਗਲਤ ਕਹਿ ਜਾਂਦਾ ਹੈ। ਸਕੂਲਸ ਦੇ ਵਿੱਚ ਬੱਚੇ ਜਾ ਰਹੇ ਨੇ, ਉੱਥੇ ਵਧੀਆ ਤਾਂ ਸਿੱਖਦੇ ਨੇ, ਲੇਕਿਨ ਕਈ ਵਾਰੀ ਟੀਚਰ ਦੀ ਸ਼ਿਕਾਇਤ ਆ ਜਾਂਦੀ ਹੈ ਕਿ ਜੀ ਤੁਹਾਡੇ ਬੱਚੇ ਨੇ ਅਜਿਹਾ ਕੀਤਾ ਇਸ ਬੱਚੇ ਨਾਲ, ਜਾਂ ਮੈਨੂੰ ਹੀ ਗਲਤ ਬੋਲਿਆ, ਹੈ ਨਾ। ਸੋ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਆਪਾਂ ਚੰਗੀਆਂ ਆਦਤਾਂ ਜ਼ਰੂਰ ਉਹਨਾਂ ਦੇ ਬਾਰੇ ਸੋਚੀਏ ਕਿ ਸ਼ੁਰੂਆਤ ਤੋਂ ਹੀ ਆਪਾਂ ਕੀ ਕਰ ਰਹੇ ਹਾਂ, ਅਤੇ ਉਹਦਾ ਜਿਹੜਾ ਅਸਰ ਹੈ ਉਸ ਬੱਚੇ 'ਤੇ, ਉਸ ਛੋਟੇ ਬੱਚੇ 'ਤੇ ਕੀ ਕੁਝ ਪੈ ਰਿਹਾ। ਕਿਉਂਕਿ ਦੇਖੋ ਬੱਚਾ ਸਾਨੂੰ ਦੇਖ ਕੇ ਹੀ ਚੀਜ਼ਾਂ ਫੋਲੋ ਕਰ ਰਿਹਾ ਹੈ, ਜੇ ਅਸੀਂ ਮੋਬਾਈਲ 'ਤੇ ਲੱਗੇ ਹੋਏ ਹਾਂ ਨਾ ਐਜ਼ ਪੇਰੈਂਟ, ਤਾਂ ਬੱਚਾ ਦੇਖ ਰਿਹਾ ਕਿ ਮੇਰੇ ਮੰਮੀ ਪਾਪਾ ਤਾਂ ਮੋਬਾਈਲ 'ਤੇ ਲੱਗੇ ਹਾਂ, ਤਾਂ ਫਿਰ ਮੇਰੇ ਨਾਲ ਤਾਂ ਕੋਈ ਖੇਡ ਹੀ ਨਹੀਂ ਰਿਹਾ, ਗੱਲ ਹੀ ਨਹੀਂ ਕਰ ਰਿਹਾ ਨਾ, ਤਾਂ ਉਹਨੇ ਵੀ ਆਟੋਮੈਟਿਕਲੀ ਫੋਨ 'ਤੇ ਹੀ ਲੱਗਣਾ, ਜ਼ਿੱਦ ਕਰਨੀ ਹੈ ਫਿਰ। ਜੇਕਰ ਅਸਾਂ ਆਪਾਂ ਉਹਦੇ ਨਾਲ ਤੂੰ ਤੜਾਕ ਨਾਲ ਗੱਲ ਕਰ ਰਹੇ ਹਾਂ, ਹੈ ਨਾ ਜੀ, ਅਸੀਂ ਆਪਣਾ ਗੁੱਸਾ ਉਸ ਟਾਈਮ 'ਤੇ, ਸਾਨੂੰ ਪਤਾ ਹੀ ਲੱਗਦਾ ਕਿ ਅਸੀਂ ਬੱਚੇ ਨਾਲ ਕਿਵੇਂ ਗੱਲ ਕਰ ਰਹੇ ਹਾਂ, ਅਤੇ ਉਸ ਚੀਜ਼ ਨੂੰ ਉਹ ਦੇਖਦਾ, ਸਿੱਖਦਾ, ਫੋਲੋ ਕਰਦਾ, ਅਤੇ ਫਿਰ ਜਦ ਕੱਲ੍ਹ ਨੂੰ ਸਾਡੇ ਨਾਲ ਬੱਚਾ ਇਸ ਤਰ੍ਹਾਂ ਗੱਲ ਕਰੇਗਾ ਤਾਂ ਓਬਵੀਅਸਲੀ ਨਾ ਇਹ ਰਿਐਕਸ਼ਨ ਹੀ ਹੋਏਗਾ ਉਸ ਚੀਜ਼ ਦਾ। ਸੋ ਬਹੁਤ ਜ਼ਰੂਰੀ ਹੈ ਕੁਝ ਦੋ ਤਿੰਨ ਛੋਟੇ ਛੋਟੇ ਪੁਆਇੰਟਸ ਕਿ ਆਪਾਂ ਬੱਚਿਆਂ ਲਈ ਕੀ ਕੁਝ ਖਾਸ ਕਰ ਸਕਦੇ ਹਾਂ, ਕਿਵੇਂ ਉਹਨਾਂ ਦੇ ਵਿੱਚ ਦੇਖੋ ਇੱਕ ਚੰਗੀਆਂ ਆਦਤਾਂ ਦਾ ਵਿਕਾਸ ਕਰ ਸਕਦੇ ਹਾਂ, ਗੱਲ ਕਰਾਂਗੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੋਮ ਸਵੀਟ ਹੋਮ ਦੇ ਵਿੱਚ। ਫਿਲਹਾਲ ਜੋਰਡਨ ਸੰਧੂ ਕਹਿ ਰਹੇ ਨੇ ਮੇਰੀ ਆਵਾਜ਼ ਸੁਣ ਲਓ, ਉਸ ਤੋਂ ਬਾਅਦ ਮੈਂ ਖੁਦ ਆ ਰਹਾ ਇਹ ਗੱਲ ਸੁਣਨ ਲਈ ਕਿ ਆਪਾਂ ਕੀ ਕੁਝ ਖਾਸ ਕਰ ਸਕਦੇ ਹਾਂ ਬੱਚਿਆਂ ਦੇ ਲਈ। ਸਟੇ ਟਿਊਨਡ।

ਵੈਸੇ ਯਾਦ ਤਾਂ ਦੇਖੋ ਉਦੋਂ ਆਉਂਦੀ ਹੈ ਨਾ ਜਦੋਂ ਆਪਾਂ ਕਿਸੇ ਨੂੰ ਭੁੱਲ ਜਾਂਦੇ ਹਾਂ, ਲੇਕਿਨ ਫਿਲਹਾਲ ਨਾ ਮੈਂ ਭੁੱਲੀ ਹਾਂ ਅਤੇ ਨਾ ਹੀ ਤੁਹਾਨੂੰ ਮੈਂ ਭੁੱਲਣ ਦੇਣਾ ਹੈ ਕਿ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਔਰ ਰਿਚਾ ਤੁਹਾਡੇ ਨਾਲ ਜੁੜੀ ਹੋਈ ਆ। ਬੱਚਿਆਂ ਨੂੰ ਲੈ ਕੇ ਆਪਾਂ ਅੱਜ ਗੱਲਬਾਤ ਖਾਸ ਕਰ ਰਹੇ ਸੀ। ਦੇਖੋ ਮੈਂ ਪਹਿਲਾਂ ਹੀ ਕਹਿੰਦਾ ਕਿਹਾ ਕਿ ਚੰਗੀਆਂ ਆਦਤਾਂ, ਦੇਖੋ ਜਾਂ ਤਾਂ ਕੋਈ ਕਿਤਾਬੀ ਗਿਆਨ ਤਾਂ ਹੈ ਨਹੀਂ, ਹੈ ਨਾ, ਮੈਂ ਤੁਹਾਨੂੰ ਕੋਈ ਗਿਆਨ ਦੇ ਰਹੀ ਹਾਂ ਜਾਂ ਮੈਂ ਤੁਹਾਡੀ ਟੀਚਰ ਬਣ ਗਈ ਹਾਂ ਅਤੇ ਮੇਰੀ ਗੱਲ ਤੁਸੀਂ ਧਿਆਨ ਨਾਲ ਸੁਣਨੀ ਹੈ, ਨਹੀਂ। ਇਹ ਤਾਂ ਆਪਣੇ ਆਪਣੇ ਘਰ ਦਾ ਦੇਖੋ ਮਾਹੌਲ ਹੁੰਦਾ ਹੈ ਨਾ, ਇਹ ਜਿਹੜਾ ਮਾਹੌਲ ਐਟਮੋਸਫੇਅਰ ਆਪਣੇ ਘਰ ਦੇ ਵਿੱਚ ਆਪਾਂ ਕਿਵੇਂ ਬੱਚਿਆਂ ਦੇ ਸਾਹਮਣੇ ਰਿਐਕਟ ਕਰ ਰਹੇ ਹਾਂ, ਉਹ ਉਸ ਚੀਜ਼ ਨੂੰ ਦੇਖ ਕੇ ਬਹੁਤ ਜਲਦੀ ਸਿੱਖਦੇ ਨੇ। ਸੋ ਜ਼ਰੂਰੀ ਹੈ ਕਿ ਬੱਚਿਆਂ ਦੇ ਨਾਲ ਨਾ ਹੁਕਮ ਵਾਲੀ ਭਾਸ਼ਾ ਦੇ ਵਿੱਚ ਆਪਾਂ ਗੱਲਾਂ ਕਰੀਏ, ਉਹਨਾਂ ਨੂੰ ਆਰਡਰ ਦੇ ਰਿਹਾ, ਹੁਕਮ ਦੇ ਰਿਹਾ, ਇੱਦਾਂ ਕਰੋ, ਉੱਦਾਂ ਕਰੋ, ਤੁਹਾਨੂੰ ਇੱਦਾਂ ਕਰਨਾ ਚਾਹੀਦਾ, ਨਹੀਂ। ਐਕਚੁਅਲੀ ਸਾਨੂੰ ਦੋ

ਦੋਸਤ ਵਾਲੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਦੇ ਨਾ ਦੋਸਤ ਬਣੀਏ, ਸੁਣੀਏ ਉਹਨਾਂ ਦੇ ਦਿਲ 'ਚ ਕੀ ਹੈ, ਕਿਉਂਕਿ ਬੱਚਿਆਂ ਦੇ ਦਿਲ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਹੁੰਦਾ ਹੈ। ਦੋਸਤ ਬਣ ਕੇ ਸੁਣਾਂਗੇ ਤਾਂ ਹੀ ਕੰਮ ਚੱਲਣਾ ਹੈ। ਔਰ ਬਹੁਤ ਜ਼ਰੂਰੀ ਹੈ ਕਿ ਜਦੋਂ ਚੰਗੀਆਂ ਆਦਤਾਂ ਆਪਾਂ ਬੱਚਿਆਂ ਦੇ ਵਿੱਚ ਦੇਖ ਰਹੇ ਹਾਂ ਨਾ, ਉਹਨਾਂ ਦਾ ਵਿਕਾਸ ਕਰ ਰਹੇ ਹਾਂ, ਤਾਂ ਬਹੁਤ ਜ਼ਰੂਰੀ ਹੈ ਕਿ ਉਸ ਟਾਈਮ 'ਤੇ ਥੋੜ੍ਹੀ ਜਿਹੀ ਦੂਰੀ ਗੈਜਟਸ ਤੋਂ ਬਣਾ ਲੈਣੀ ਚਾਹੀਦੀ ਹੈ। ਆਪਣੇ ਆਪ ਨੂੰ ਵੀ ਦੇਖੋ, ਆਪਾਂ ਡਿਜੀਟਲ ਡਿਟੋਕਸ ਦਾ ਟਾਈਮ ਦਈਏ, ਔਰ ਬੱਚਿਆਂ ਨੂੰ ਵੀ ਬਾਹਰ ਲੈ ਕੇ ਜਾ ਸਕਦੇ ਹਾਂ। ਕੋਈ ਬਾਹਰ ਗਰਾਊਂਡ ਹੈ, ਜਿਵੇਂ ਮੰਨ ਲਓ ਗਾਰਡਨ ਹੈ, ਉੱਥੇ ਲੈ ਕੇ ਜਾ ਸਕਦੇ ਹਾਂ ਨਾ ਜੀ, ਥੋੜ੍ਹੀ ਬਹੁਤੀ ਇੱਕ ਆਊਟਿੰਗ ਵੀ ਹੋ ਜਾਂਦੀ ਹੈ, ਔਰ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਉਹਨਾਂ ਦੇ ਨਾਲ ਟਾਈਮ ਸਪੈਂਡ ਕਰ ਰਹੇ ਹਾਂ। ਸੋ ਟਾਈਮ ਸਪੈਂਡ ਕਰਾਂਗੇ, ਹੈ ਨਾ, ਔਰ ਮੈਂ ਪਹਿਲੀ ਕਿਹਾ ਡਿਜੀਟਲ ਡਿਟੋਕਸ ਬਹੁਤ ਜ਼ਰੂਰੀ ਹੈ ਕੁਝ ਸਮੇਂ ਲਈ ਦਿਨ 'ਚ, ਬਸ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ ਕੇ ਤੁਸੀਂ ਅਤੇ ਤੁਹਾਡਾ ਬੱਚਾ, ਬਸ ਇਹ ਚੀਜ਼ਾਂ ਨੇ ਨਾ ਦੋਵੇਂ ਨੂੰ, ਮਤਲਬ ਤੁਹਾਨੂੰ ਦੋਵਾਂ ਨੂੰ ਆਪਸ 'ਚ ਬਹੁਤ ਕਰੀਬ ਲੈ ਕੇ ਆਉਣਗੀਆਂ, ਔਰ ਜਿਹੜੀਆਂ ਆਦਤਾਂ ਨੇ ਉਹਦਾ ਇੱਕ ਸਾਨੂੰ ਚੇਂਜ ਵੇਖਣ ਨੂੰ ਮਿਲੇਗਾ। ਫਿਲਹਾਲ ਚੇਂਜ ਕਰ ਰਹੇ ਹਾਂ ਜੀ ਪ੍ਰੋਗਰਾਮ ਦਾ ਥੋੜ੍ਹਾ ਜਿਹਾ ਮਾਹੌਲ, ਅਗਲਾ ਗੀਤ ਸੁਣ ਰਿਹਾ।

0: ਕੁਝ ਸਮੇਂ ਲਈ ਦਿਨ 'ਚ ਬਸ ਸਾਰੀਆਂ ਚੀਜ਼ਾਂ ਤੋਂ ਦੂਰ ਰਹੋ ਕੇ ਤੁਸੀਂ ਅਤੇ ਤੁਹਾਡਾ ਬੱਚਾ, ਬਸ ਇਹ ਚੀਜ਼ਾਂ ਨੇ ਨਾ ਦੋਵੇਂ ਨੂੰ, ਮਤਲਬ ਤੁਹਾਨੂੰ ਦੋਵਾਂ ਨੂੰ ਆਪਸ 'ਚ ਬਹੁਤ ਕਰੀਬ ਲੈ ਕੇ ਆਉਣਗੀਆਂ, ਔਰ ਜਿਹੜੀਆਂ ਆਦਤਾਂ ਨੇ ਉਹਦਾ ਇੱਕ ਸਾਨੂੰ ਚੇਂਜ ਵੇਖਣ ਨੂੰ ਮਿਲੇਗਾ। ਫਿਲਹਾਲ ਚੇਂਜ ਕਰ ਰਹੇ ਹਾਂ ਜੀ ਪ੍ਰੋਗਰਾਮ ਦਾ, ਥੋੜ੍ਹਾ ਜਿਹਾ ਮਾਹੌਲ ਅਗਲਾ ਗੀਤ ਸੁਣ ਰਹੇ ਹਾਂ, ਔਰ ਉਸ ਤੋਂ ਬਾਅਦ ਫਿਰ ਆ ਰਹੀ ਹਾਂ ਵਾਪਸ। ਸਟੇ ਟਿਊਨਡ ਵਿਦ ਐਫਐਮਡੀ ਇਨ ਬੋਦਲ ਸੇ ਦਿਲ ਤੱਕ।
1: ਮੀਠੀ ਮੀਠੀ ਸੀ ਮੁਨੀਆਂ ਸਰ ਪੇ ਡਾਲੇ ਹੈ ਇਹ ਚੁੰਨੀਆਂ ਕਿਉਂ।

ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਦੇਖੋ, ਜੇਕਰ ਉਹਨਾਂ ਦਾ ਦਿਲ ਕਰਨ ਦਾ ਡਾਂਸ ਕਰਨ ਦਾ ਤਾਂ ਉਹਨਾਂ ਨੂੰ ਕਰਨ ਦਿਓ, ਔਰ ਬੱਚਿਆਂ ਦਾ ਦਿਲ ਕਰ ਰਿਹਾ ਜੇਕਰ ਕੁਛ ਕੰਮ ਨਵਾਂ ਕਰਨ ਦਾ ਤਾਂ ਉਹਨਾਂ ਨੂੰ ਕਰਨ ਦਿਓ, ਉਹਨਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਸਾਨੂੰ। ਹਾਂ, ਨਾਲ ਨਾਲ ਜ਼ਰੂਰ ਉਹਨਾਂ ਦੇ ਰਹਿਣਾ ਚਾਹੀਦਾ, ਪਰ ਇੱਕ ਜਿਹੜੀ ਫਰੀਡਮ ਹੈ ਨਾ, ਕੁਝ ਉਹ ਸੋਚ ਰਹੇ ਨੇ, ਕੁਝ ਨਵਾਂ ਕਰ ਰਹੇ ਨੇ। ਹੁਣ ਮੰਨ ਲਓ ਛੋਟੇ ਛੋਟੇ ਬੱਚੇ ਘਰ ਦੇ ਵਿੱਚ ਨੇ ਔਰ ਦੀਵਾਰਾਂ 'ਤੇ ਆਪਣੀ ਚਿੱਤਰਕਾਰੀ ਜਿਹੜੀ ਹੈ, ਕਲਾਕਾਰੀ ਜਿਹੜੀ ਉਹ ਦਿਖਾ ਰਹੇ ਨੇ, ਤਾਂ ਸਾਨੂੰ ਰੋਕਣਾ ਨਹੀਂ ਚਾਹੀਦਾ ਹੈ ਨਾ, ਕਿਉਂਕਿ ਉਹਨਾਂ ਦੇ ਅੰਦਰ ਦਾ ਜਿਹੜਾ ਕਲਾਕਾਰ ਹੈ ਨਾ, ਉਸ ਟਾਈਮ 'ਤੇ ਬਾਹਰ ਆ ਰਿਹਾ। ਵੱਡੇ ਹੋ ਕੇ ਉਹ ਕਲਾਕਾਰ ਪਤਾ ਨਹੀਂ ਕਿੱਥੇ ਰਹਿ ਜਾਂਦਾ ਹੈ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ। ਇਸ ਕਰਕੇ ਬੱਚਿਆਂ ਦੀ ਜ਼ਿੰਦਗੀ ਹੈ ਉਹਨਾਂ ਦੇ ਨਾਲ, ਕਦੇ ਕਦੇ ਨਾ ਬੱਚਾ ਬਣ ਜਾਣਾ ਚਾਹੀਦਾ ਹੈ, ਔਰ ਬੱਚੇ ਬਣ ਕੇ ਹੀ ਉਹ ਜਿਹੜੀ ਜ਼ਿੰਦਗੀ ਨੇ, ਉਹ ਜਿਹੜੀਆਂ ਚੰਗੀਆਂ ਆਦਤਾਂ ਨੇ ਨਾ, ਉਹਨਾਂ ਬਾਰੇ ਫਿਰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਨਾ ਜੀ, ਬਹੁਤ ਜ਼ਰੂਰੀ ਹੈ। ਔਰ ਅਨੁਸ਼ਾਸਨ ਜਿਹੜਾ ਇੱਕ ਡਿਸਿਪਲਿਨ ਹੈ ਨਾ ਲਾਈਫ ਦੇ ਵਿੱਚ, ਉਹ ਵੀ ਬਹੁਤ ਜ਼ਰੂਰੀ ਹੈ ਛੋਟੀ ਛੋਟੀ ਚੀਜ਼ਾਂ ਨੂੰ ਲੈ ਕੇ। ਹੁਣ ਬੱਚਿਆਂ ਨੂੰ ਆਪਾਂ ਇਹ ਨਾ ਕਹੀਏ ਕਿ ਆਹ ਕਰੋ ਉਹ ਕਰੋ, ਨਹੀਂ, ਥੋੜ੍ਹਾ ਜਿਹਾ ਉਹਨਾਂ ਦੇ ਨਾਲ ਆਪਾਂ ਕੰਮ ਕਰੀਏ, ਜਿਵੇਂ ਕਿ ਅਸੀਂ ਕੱਪੜੇ ਫੋਲਡ ਕਰ ਰਹੇ ਹਾਂ ਘਰ ਦੇ ਵਿੱਚ, ਤਾਂ ਬੱਚਿਆਂ ਨੂੰ ਵੀ ਉਹਨਾਂ ਦੇ ਵਿੱਚ ਲਗਾਈਏ ਕਿ ਚਲ ਅੱਜ ਇੱਕ ਨਵਾਂ ਜਿਹਾ ਕੰਮ ਕਰਦੇ ਹਾਂ, ਇੱਦਾਂ ਕੰਮ ਕਰਨਾ ਹੈ ਨਾ, ਜਾਂ ਫਿਰ ਕੁਝ ਹੋਰ ਕਰ ਰਹੇ ਹਾਂ, ਮੰਨ ਲਓ ਕਿਚਨ 'ਚੋਂ ਕੋਈ ਸਮਾਨ ਲੈ ਕੇ ਆਉਣਾ, ਤਾਂ ਉਹਨਾਂ ਨੂੰ ਕਹੀਏ ਜਾ ਕੇ ਆਰਾਮ ਨਾਲ ਇਹ ਚੀਜ਼ ਰੱਖੋ, ਹੈ ਨਾ, ਸਿਖਾਈਏ, ਆਪ ਵੀ ਕਰੀਏ ਅਤੇ ਇਹਨਾਂ ਨੂੰ ਵੀ ਸਿਖਾਈਏ, ਤਾਂ ਉਹ ਜਲਦੀ ਕੈਚ ਕਰਦੇ ਨੇ ਉਹ ਚੀਜ਼ਾਂ, ਕਿਉਂਕਿ ਜੋ ਚੀਜ਼ ਉਹ ਦੇਖ ਰਹੇ ਹੈ ਨਾ, ਉਹ ਬਹੁਤ ਜਲਦੀ ਕੈਚ ਕਰ ਰਹੇ ਨੇ, ਸਿੱਖ ਰਹੇ ਨੇ। ਸੋ ਬਹੁਤ ਜ਼ਰੂਰੀ ਹੈ ਕਿ ਟਾਈਮ ਟੂ ਟਾਈਮ ਬੱਚਿਆਂ ਦੇ ਨਾਲ, ਬੱਚਾ ਤਾਂ ਬਣਨਾ ਹੀ ਬਣਨਾ ਹੈ, ਨਾਲ ਹੀ ਨਾਲ ਜੋ ਕੁਝ ਉਹ ਕਹਿ ਰਹੇ ਨੇ ਉਹਨਾਂ ਦੀ ਗੱਲ ਵੀ ਸੁਣਨੀ ਹੈ, ਡਿਸਿਪਲਿਨ ਵੀ ਉਹਨਾਂ ਨੂੰ ਸਿਖਾਉਣਾ ਹੀ ਨਾ, ਔਰ ਬਸ ਜ਼ਿਆਦਾ ਨਾ ਸਹੀ ਉਹਨਾਂ ਦੇ ਨਾਲ ਬਸ ਉਹਨਾਂ ਨੂੰ ਇਹ ਕਹਿਣਾ ਸਿਖਾਉਣਾ ਹੀ ਆਪਾਂ ਕਿ ਚੁੱਪ ਦੇਖੋ ਰਹਿਣਾ ਜ਼ਰੂਰੀ ਹੈ, ਪਰ ਸਾਹਮਣੇ ਵਾਲੇ ਨੂੰ ਸੁਣਨਾ ਵੀ ਬਹੁਤ ਜ਼ਰੂਰੀ ਹੈ ਕਿ ਕੋਈ ਕੀ ਕਹਿ ਰਿਹਾ ਹੈ। ਐਟਲੀਸਟ 5 ਮਿੰਟ 10 ਮਿੰਟ ਸੁਣਨ ਦੀ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਆਪਣਾ ਆਦਤ ਜਿਹੜੀ ਹੈ ਨਾ ਬਣਾਈਏ, ਕਿ ਭਾਵੇਂ ਮੰਮੀ ਹੋ ਗਏ, ਪਾਪਾ ਹੋ ਗਏ, ਦਾਦੀ ਹੈ, ਦਾਦੂ ਹੈ, ਕੋਈ ਵੀ ਘਰ ਦੇ ਵਿੱਚ ਉਹਨਾਂ ਨੂੰ ਕਹੀਏ ਕਿ ਤੁਸੀਂ ਸੁਣੋ ਉਹ ਕੀ ਕਹਿ ਰਹੇ ਨੇ, ਹੈ ਨਾ। ਹੁਣ ਮੰਨ ਰਹੇ ਨੇ ਛੋਟੇ ਬੱਚੇ, ਨਹੀਂ ਮੰਨ ਰਹੇ ਨੇ, ਉਹਨਾਂ ਦੀ ਮਰਜ਼ੀ ਹੈ, ਲੇਕਿਨ ਜਦੋਂ ਉਹ ਚੀਜ਼ ਕਰਨੀ ਸ਼ੁਰੂ ਕਰਨਗੇ ਨਾ, ਤਾਂ ਉਸ ਚੀਜ਼ ਨੂੰ ਮੰਨਣਾ ਵੀ ਸ਼ੁਰੂ ਕਰ ਦੇਣਗੇ। ਸੋ ਬਹੁਤ ਜ਼ਰੂਰੀ ਹੈ ਜੀ, ਛੋਟੇ ਛੋਟੇ ਚੇਂਜ ਲਾਈਫ ਦੇ ਵਿੱਚ ਆਪਾਂ ਲੈ ਕੇ ਆਈਏ, ਚੰਗੀਆਂ ਆਦਤਾਂ ਲੈ ਕੇ ਆਈਏ।

ਰਹੋ ਰਹੋ ਮੁੰਨਾ ਜਮੇ ਰਹੋ, ਕਿਉਂਕਿ ਪਤਾ ਹੈ ਤੁਹਾਨੂੰ ਇਸ ਟਾਈਮ ਤਿਆਰੀ ਚੱਲ ਰਹੀ ਹੈ ਜੀ ਕਿਚਨ ਦੇ ਵਿੱਚ, ਕੀ ਕੁਝ ਖਾਸ ਬਣ ਰਿਹਾ ਹੈ ਨਾ ਜੀ। ਔਰ ਹੁਣ ਤੱਕ ਤਾਂ ਡਿਸਾਈਡ ਹੋ ਗਿਆ ਹੋਗਾ ਕਿ ਅੱਜ ਦੀ ਸਬਜ਼ੀ ਰੋਟੀ ਦਾਲ ਮੈਨਿਊ ਕੀ ਕੁਝ ਖਾਸ ਹੈ। ਵੈਸੇ ਤੁਸੀਂ ਆਪਣਾ ਆਪਣਾ ਦੇਖੋ, ਮੈਂ ਤੁਹਾਨੂੰ ਇਹ ਬੜਾ ਛੋਟਾ ਜਿਹਾ ਇੱਕ ਨੁਸਖਾ ਤੁਹਾਡੇ ਲਈ ਲੈ ਕੇ ਆਈ ਹਾਂ। ਦੇਖੋ ਕੀ ਹੁੰਦਾ ਕਿ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾ ਰਹੇ ਹਾਂ, ਇੱਕ ਚੀਜ਼ ਦਾ ਇਸਤੇਮਾਲ ਅਸੀਂ ਹਮੇਸ਼ਾ ਹੀ ਕਰਦੇ ਹਾਂ, ਫਲੇਵਰ ਦੇ ਲਈ ਕਹਿ ਲਓ ਜਾਂ ਕੁਝ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ, ਐਂਡ ਦੈਟ ਇਜ਼ ਹਰੀ ਮਿਰਚੀ। ਹਾਏ ਮਿਰਚੀ, ਉਹ ਫੁੱਫ ਮਿਰਚੀ। ਔਰ ਜਿਹੜੀ ਮਿਰਚੀ ਹੈ ਨਾ, ਮਿਰਚੀ ਕੱਟਣ ਤੋਂ ਬਾਅਦ ਕਈ ਵਾਰੀ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਨਾ ਜਲਨ ਹੈ, ਬਹੁਤ ਜ਼ਿਆਦਾ ਜਲ ਰਹੇ ਨੇ। ਓ ਮਾਈ ਗੋਡ, ਇਹਨਾਂ ਤਾਂ ਅਸੀਂ ਧੁੱਪੇ ਵੀ ਨਹੀਂ ਜਲਦੇ, ਜਦੋਂ ਬਾਹਰ ਨਿਕਲਦੇ ਹਾਂ ਗਰਮੀ ਦੇ ਵਿੱਚ, ਇੰਨਾ ਸਾਡੇ ਹੱਥ ਜਿਹੜੇ ਨੇ ਨਾ ਸੋਹਣੇ ਸੋਹਣੇ ਹੱਥ ਜਲ ਜਾਂਦੇ ਨੇ ਮਿਰਚੀ ਕੱਟਣ ਤੋਂ ਬਾਅਦ। ਔਰ ਮਿਰਚੀ ਦੇ ਵਿੱਚ ਤੁਹਾਨੂੰ ਪਤਾ ਇੱਕ ਇੱਦਾਂ ਦਾ ਕਹਿ ਲਓ ਕਿ ਇੱਕ ਚੀਜ਼ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕੈਪਸਿਸਿਨ। ਇਹ ਕੈਪਸਿਸਿਨ ਉਹੀ ਕੰਮ ਕਰਦਾ ਜਿਹੜਾ ਦੋ ਬਿੱਲੀਆਂ ਦੀ ਲੜਾਈ ਦੇ ਵਿੱਚ ਬਾਂਦਰ ਨੇ ਕੀਤਾ ਸੀ, ਇਹ ਰੋਟੀ ਖਾ ਗਿਆ ਸੀ ਉਹਨਾਂ ਦੀ ਹੈ। ਸੋ ਇਹ ਜਿਹੜੀ ਮਿਰਚੀ ਦੇ ਵਿੱਚ ਕੈਪਸਿਸਿਨ ਹੈ ਨਾ, ਇਹ ਕੰਮ ਕਰਦਾ ਹੈ ਕਿ ਜਿਹੜੀਆਂ ਸਾਡੀਆਂ ਹੱਥਾਂ ਦੇ ਵਿੱਚ ਜਿਹੜੀ ਜਲਨ ਹੈ ਨਾ, ਇਹਦੇ ਲਈ ਇਹੀ ਜ਼ਿੰਮੇਵਾਰ ਹੈ। ਤੋ ਕਰਨਾ ਕੀ ਹੈ, ਛੋਟਾ ਜਿਹਾ ਨੁਸਖਾ ਐਕਸਪਰਟਸ ਵੱਲੋਂ ਦਿੱਤਾ ਗਿਆ ਕਿ ਜੇਕਰ ਸਾਡੇ ਹੱਥ ਵਿੱਚ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ ਨਾ, ਤਾਂ ਜਾਂ ਤਾਂ ਆਪਾਂ ਠੰਡਾ ਦੁੱਧ ਅਪਲਾਈ ਕਰੀਏ ਜਾਂ ਦਹੀਂ ਅਪਲਾਈ ਕਰੀਏ ਥੋੜ੍ਹੀ ਦੇਰ ਤੱਕ, ਹੈ ਨਾ ਜੀ, ਮਸਾਜ ਜੀ ਕਰ ਲਈਏ, ਥੋੜ੍ਹੀ ਰਾਹਤ ਮਿਲ ਸਕਦੀ ਹੈ। ਜਾਂ ਇੱਕ ਹੋਰ ਤਰੀਕਾ ਹੈ ਕਿ ਡਾਇਰੈਕਟ ਆਪਾਂ ਹੈਂਡ ਵਾਸ਼ ਕਰ ਰਹੇ ਨੇ, ਸੋ ਵਾਸ਼ ਕਰਨ ਤੋਂ ਪਹਿਲਾਂ ਆਪਾਂ ਕੀ ਕਰਨਾ, ਇੱਕ ਨਾਰੀਅਲ ਦਾ ਜਾਂ ਫਿਰ ਦੇਖੋ ਸਰੋਂ ਦਾ ਤੇਲ ਥੋੜ੍ਹਾ ਜਿਹਾ ਲਗਾ ਲੈਣਾ, ਔਰ ਤੇਲ ਲਗਾਉਣ ਤੋਂ ਬਾਅਦ ਨਾ ਉਸ ਤੋਂ ਬਾਅਦ ਹੈਂਡ ਵਾਸ਼ ਕਰਨੇ ਆ, ਠੀਕ ਹੈ। ਉਸ ਤੋਂ ਬਾਅਦ ਮਿਰਚੀ ਨਹੀਂ ਲੱਗੇਗੀ। ਹਾਂ, ਨੋਟ ਕਰਕੇ ਰੱਖ ਲਿਓ ਨੁਸਖਾ, ਯਾਦ ਕਰੋਗੇ ਫਿਰ ਰਿਚਾ ਨੂੰ। ਰਿਚਾ ਬੜਾ ਕਮਾਲ ਦਾ ਨੁਸਖਾ ਦੱਸ ਕੇ ਗਈ ਸੀ, ਫਿਰ ਤੁਹਾਡੇ ਕੋਲ ਵੀ ਇੱਦਾਂ ਦੇ ਨੁਸਖੇ ਹੁੰਦੇ ਆ ਤਾਂ FM ਰੇਨਬੋ ਦੇ ਨਾਲ ਸ਼ੇਅਰ ਕਰ ਸਕਦੇ ਹੋ 9855-10-10-23 ਨੰਬਰ 'ਤੇ, ਵਟਸਐਪ ਕਰ ਸਕਦੇ ਹੋ ਸਾਨੂੰ ਜੇਕਰ ਤੁਹਾਨੂੰ ਵੀ ਕੋਈ ਕਮਾਲ ਦਾ ਦਾਦੀ ਨਾਨੀ ਵਾਲਾ ਨੁਸਖਾ ਬਤਾਇਆ, ਤੁਸੀਂ ਆਪ ਦਾਦੀ ਨਾਨੀ ਹੋ ਤਾਂ ਫਿਰ ਕਰੋ ਨਾ ਸ਼ੇਅਰ। ਇੰਤਜ਼ਾਰ ਕਰ ਰਹੀ ਹਾਂ ਤੁਹਾਡਾ, ਸਟੇ ਟਿਊਨਡ।

ਸੋ ਮਿਰਚੀ ਤਾਂ ਲੱਗ ਗਈ ਆ ਤਾਂ ਫਿਰ ਕਰ ਕੀ ਸਕਦੇ ਹੋ। ਇਸ ਗਾਣੇ ਦੇ ਵਿੱਚ ਕਵੀ ਇਹ ਕਹਿ ਰਿਹਾ ਕਿ ਜਾਓ ਜਾ ਕੇ ਉਸ ਕੁੜੀ ਨੂੰ ਪਾਣੀ ਪਿਲਾ ਦਿਓ, ਮਿਰਚੀ ਲੱਗ ਗਈ ਹੈ। ਇੰਜੋਏ ਕਰੋ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ ਮੌਨਸਟਰ 2.7 FM ਰੇਨਬੋ ਤੇ। ਔਰ ਇਸ ਗੀਤ ਤੋਂ ਬਾਅਦ ਵੈਸੇ ਮਿਰਚੀ ਲੱਗ ਨਹੀਂ ਰਹੀ, ਮਿਰਚੀ ਲਗਾਈ ਜਾਏਗੀ ਕਿਉਂਕਿ ਪ੍ਰੋਗਰਾਮ ਦੇ ਵਿੱਚ ਹੁਣ ਵਾਰੀ ਆ ਗਈ ਆ ਜੀ ਕੁਝ ਖਾਸ ਰੈਸਿਪੀ। ਦੇਖੋ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਤੁਹਾਡੇ ਲਈ ਆਪਾਂ ਲੈ ਕੇ ਆਉਂਦੇ ਹਾਂ, ਔਰ ਅੱਜ ਦੇ ਟਾਈਮ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ ਜੇਕਰ ਤੁਹਾਡਾ ਵੀ ਕੋਈ ਪਲਾਨ ਨਹੀਂ ਬਣਿਆ ਕਿ ਅੱਜ ਅਸੀਂ ਕੀ ਕੁਝ ਖਾਸ ਬਣਾ ਰਹੇ ਹਾਂ, ਤਾਂ ਫਿਰ ਚਲੋ ਇੱਕ ਬੜੀ ਖਾਸ ਸੀ ਰੈਸਿਪੀ ਤੁਹਾਡੇ ਲਈ ਲੈ ਕੇ ਆਈ ਹਾਂ। ਔਰ ਰੈਸਿਪੀ ਬੜੀ ਕਮਾਲ ਦੀ ਹੈ, ਸ਼ਾਇਦ ਸੁਣੀ ਵੀ ਨਹੀਂ ਹੋਗੀ ਤੁਸੀਂ ਅੱਜ ਤੱਕ ਇਹ ਰੈਸਿਪੀ। ਸੋ ਲੌਕੀ ਹੈ ਨਾ, ਲੌਕੀ ਦੀ ਸਬਜ਼ੀ ਆਪਾਂ ਬਣਾ ਲੈਂਦੇ ਹਾਂ, ਲੌਕੀ ਦੇ ਚੀਲੇ ਪੂੜੇ ਕੁਝ ਵੀ ਆਪਾਂ ਬਣਾ ਲੈਂਦੇ ਹਾਂ, ਬੜੀ ਸਵਾਦ ਹੁੰਦੀ ਹੈ, ਹੈਲਦੀ ਵੀ ਹੁੰਦੀ ਹੈ, ਸਾਨੂੰ ਪਤਾ ਹੈ। ਹੈਲਥ ਜਿਹੜੇ ਟਿਪਸ ਨੇ ਔਰ ਨਿਊਟ੍ਰੀਐਂਟਸ ਜਿਹੜੇ ਨੇ ਇਸ ਲੌਕੀ ਦੇ ਵਿੱਚ ਹੁੰਦੇ ਨੇ, ਪੋਸ਼ਕ ਤੱਤ ਹੁੰਦੇ ਨੇ ਲੌਕੀ ਦੇ, ਜਨਾਬ ਅੱਜ ਆਪਾਂ ਨੂਡਲਸ ਬਣਾ ਰਹੇ ਹਾਂ। ਆ ਗਿਆ ਟਵਿਸਟ ਲਾਈਫ ਦੇ ਵਿੱਚ। ਸੋ ਲੌਕੀ ਦੇ ਨੂਡਲਸ ਬਣਾਉਣ ਦੇ ਲਈ ਆਪਾਂ ਕਰਨਾ ਕੀ ਹੈ, ਸਮਾਨ ਕੁਛ ਚਾਹੀਦਾ ਹੈ ਨਾ। ਹੁਣ ਕਹੋਗੇ ਸਮਾਨ, ਓਬਵੀਅਸਲੀ ਨੂਡਲਸ ਬਣਾ ਰਹੇ ਹਾਂ ਤਾਂ ਸਮਾਨ ਨੋਟ ਵੀ ਕਰਨਾ ਪਏਗਾ। ਸੋ ਲੌਕੀ ਬਣਾਉਣ ਦੇ ਲਈ ਆਪਾਂ ਕਰਨਾ ਕੀ ਹੈ, ਇੱਕ ਤਾਂ ਲੌਕੀ ਲੈ ਲੈਣੀ ਹੈ ਜੀ, ਹੈ ਨਾ ਜੀ, ਥੋੜ੍ਹੀ ਜਿਹੀ ਬਸ ਮੀਡੀਅਮ ਸਾਈਜ਼ ਦੀ ਲੌਕੀ ਲੈ ਲੈਣੀ ਆ, ਜ਼ਿਆਦਾ ਵੱਡੀ ਨਾ ਹੋ, ਜ਼ਿਆਦਾ ਛੋਟੀ ਵੀ ਨਹੀਂ ਹੋ। ਔਰ ਆਪਣਾ ਨੂਡਲਸ ਦੇ ਲਈ ਜੋ ਵੀ ਆਪਣਾ ਸਮਾਨ ਹੈ, ਸਬਜ਼ੀਆਂ ਦਾ ਤੜਕਾ ਆਪਾਂ ਲਗਾਵਾਂਗੇ, ਜਿਵੇਂ ਕਿ ਇੱਕ ਪਿਆਜ਼ ਹੋ ਗਿਆ, ਇੱਕ ਸ਼ਿਮਲਾ ਮਿਰਚ ਹੋ ਗਈ, ਗਾਜਰ ਹੋ ਗਈ, ਔਰ ਲਸਣ ਅਦਰਕ ਦਾ ਪੇਸਟ ਹੋ ਸਕਦਾ ਹੈ, ਬਾਕੀ ਹਰੀ ਮਿਰਚ। ਗਾਣਾ ਸੁਣਿਆ ਉਹਦੇ ਵਿੱਚ ਥੋੜ੍ਹੀ ਜਿਹੀ ਉਧਾਰ ਲੈ ਕੇ ਆ ਜਾਇਓ। ਔਰ ਆਪਣੀ ਸੋਇਆ ਸੌਸ ਹੋ ਗਈ ਇੱਕ ਚਮਚਾ, ਇੱਕ ਚਮਚਾ ਚਿਲੀ ਸੌਸ ਵੀ ਆਪਾਂ ਪਾ ਸਕਦੇ ਹਾਂ, ਟਮੈਟੋ ਕੈਚਅਪ ਪਾ ਸਕਦੇ ਹਾਂ, ਹੈ ਨਾ ਜੀ, ਬਾਕੀ ਮਸਾਲੇ, ਕਾਲੀ ਮਿਰਚ, ਨਮਕ, ਇਹ ਸਭ ਤਾਂ ਤੁਹਾਨੂੰ ਪਤਾ ਹੀ ਆਪਾਂ ਪਾਉਂਦੇ ਹਾਂ, ਨਿਊਡਲਸ ਬਣਾ ਰਹੇ ਹਾਂ। ਸੋ ਲੌਕੀ ਦੇ ਨੂਡਲਸ ਬਣਾਵਾਂਗੇ ਆਪਾਂ, ਔਰ ਕਿਵੇਂ ਬਣਾਵਾਂਗੇ ਦੱਸਾਂਗੇ ਤੁਹਾਨੂੰ, ਸਮਾਨ ਨੋਟ ਕਰਕੇ ਰੱਖੋ, ਲੌਕੀ ਲੈ ਕੇ ਆਓ ਜਾ ਕੇ ਬਾਜ਼ਾਰ ਤੋਂ, ਫਿਰ ਨਾ ਕਹੀਓ ਨੂਡਲਸ ਬਣਾਉਣੇ ਸੀ, ਲੌਕੀ ਤਾਂ ਹੈ ਹੀ ਨਹੀਂ। ਜਾਓ ਜਾ ਕੇ ਨੋਟ ਕਰੋ ਇਨਗਰੀਡੀਅੰਟਸ, ਲੌਕੀ ਲੈ ਕੇ ਆਓ, ਉਸ ਤੋਂ ਬਾਅਦ ਆਪਾਂ ਨੂਡਲਸ ਬਣਾ ਰਹੇ ਹਾਂ। ਸਟੇ ਟਿਊਨਡ।

ਇਸ ਟਾਈਮ ਜਿੰਨੇ ਵੀ ਦੋਸਤ ਬੈਠੇ ਨੇ ਐਫਐਮ ਰੇਨਬੋ ਸੁਣ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਰਿਚਾ ਯੈ ਬਸ ਤੂੰ ਜੋ ਕਿ ਦੱਸ ਕੇ ਜਾਂਦੀ ਹੈ ਜੀ ਸਾਨੂੰ ਬੜੀ ਕਮਾਲ ਦੇ ਨੁਸਖੇ, ਔਰ ਤੁਸੀਂ ਵੀ ਵੈਸੇ ਦੱਸ ਸਕਦੇ ਸੀ 9855 10 10 27 ਇਸ ਵਟਸਐਪ ਨੰਬਰ 'ਤੇ. ਇਸ ਪ੍ਰੋਗਰਾਮ 'ਚ ਰੋਜ਼ ਤੁਸੀਂ ਆਪਣੇ ਕੋਲ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ, ਹੈ ਨਾ ਜੀ, ਕੋਈ ਆਪਣੇ ਘਰ ਦੇ ਵਿੱਚ ਤੁਸੀਂ ਕੀ ਕੁਛ ਖਾਸ ਕਰਦੇ ਹੋ ਜਾਂ ਕੋਈ ਨੁਸਖਾ ਹੁੰਦਾ ਹੈ ਜਾਂ ਕੋਈ ਰੈਸਿਪੀ ਹੁੰਦੀ ਹੈ ਤਾਂ ਸਾਡੇ ਨਾਲ ਬਿਲਕੁਲ ਸ਼ੇਅਰ ਕਰ ਸਕਦੇ ਹੋ ਵਟਸਐਪ ਦੇ ਜ਼ਰੀਏ. ਸੋ ਹੋਮ ਸਵੀਟ ਹੋਮ ਪ੍ਰੋਗਰਾਮ 'ਚ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ. ਇੱਕ ਚੀਜ਼ ਤਾਂ ਰਹਿ ਗਈ ਹੈ ਕਿ ਅੱਜ ਰਿਚਾ ਨੇ ਕੋਈ ਡੀ ਆਈ ਵਾਈ ਹੈ ਕਿ ਆ ਤਰੀਕਾ ਤਾਂ ਦੱਸਿਆ ਨਹੀਂ ਹੈ. ਤੋ ਚਲੋ ਫਿਰ ਜਾਂਦੇ ਜਾਂਦੇ ਇੱਕ ਕਮਾਲ ਦਾ ਨੁਸਖਾ ਆਪਣੇ ਲਿਪਸ ਦੇ ਲਈ, ਕਿਉਂਕਿ ਕਈ ਵਾਰੀ ਸ਼ਿਕਾਇਤ ਹੁੰਦੀ ਹੈ ਲਿਪਸ ਹੋ ਸਕਦਾ ਕਿਸੇ ਚੀਜ਼ ਦੀ ਕਮੀ ਕਰਕੇ ਬਰਾਊਨ ਜਾਂ ਫਿਰ ਬਲੈਕਿਸ਼ ਇੱਕ ਜਿਹੜੀ ਲਿਪਸ ਹੈ ਸਾਡੇ ਬੁੱਲ ਨੇ, ਹੈ ਨਾ ਜੀ, ਉਹ ਸੁੱਕਣੇ ਵੀ ਸਟਾਰਟ ਹੋ ਜਾਂਦੇ ਨੇ, ਕਲਰਸ ਜਿਹੜਾ ਹੈ ਉਹਨਾਂ ਦਾ ਚੇਂਜ ਹੋ ਜਾਂਦਾ ਹੈ. ਸੋ ਲਿਪਸ ਦਾ ਜਿਹੜਾ ਨੈਚੁਰਲ ਪਿੰਕ ਕਲਰ ਹੈ ਬਰਕਰਾਰ ਹੈ, ਉਹਦੇ ਲਈ ਕਰਨਾ ਕੀ ਹੈ, ਬਹੁਤ ਛੋਟਾ ਜਿਹਾ ਇੱਕ ਆਪਣਾ ਨੁਸਖਾ ਅਪਲਾਈ ਕਰ ਸਕਦੇ ਹਾਂ. ਕਰਨਾ ਕੀ ਹੈ ਕਿ ਨਿੰਬੂ ਅਤੇ ਜਿਹੜੀਆਂ ਬੂੰਦਾਂ ਨੇ ਨਾ, ਨਿੰਬੂ ਦੇ ਰਸ ਦੀ ਕੁਝ ਬੂੰਦਾਂ ਔਰ ਚੀਨੀ. ਔਰ ਹੁਣ ਫਿਰ ਤੁਸੀਂ ਕਹੋਗੇ ਰਿਚਾ ਸ਼ਿਕੰਜ ਵੀ ਬਣਾਉਣ ਲੱਗੀ, ਨਹੀਂ ਨਹੀਂ ਨਹੀਂ. ਸੋ ਚੀਨੀ ਦਾ ਦੇਖੋ ਇੱਕ ਕੌਲੀ ਦੇ ਵਿੱਚ ਇੱਕ ਚਮਚਾ ਚੀਨੀ ਦਾ ਲੈਣਾ, ਉਹਦੇ ਵਿੱਚ ਕੁਝ ਕੁ ਬੂੰਦਾਂ ਨਿੰਬੂ ਦੇ ਰਸ ਦੀ

ਪਾ ਕੇ ਨਾ ਬਸ ਥੋੜ੍ਹਾ ਜਿਹਾ ਉਹਦੇ ਵਿੱਚ ਓਲਿਵ ਆਇਲ ਮਿਲਾ ਲੈਣਾ, ਯਾਨੀ ਕਿ 3-4 ਬੂੰਦਾਂ ਓਲਿਵ ਆਇਲ ਦੀ ਮਿਲਾ ਕੇ ਇਹ ਨਿੰਬੂ ਓਲਿਵ ਆਇਲ ਔਰ ਚੀਨੀ ਦੀ ਆਪਾਂ ਮਸਾਜ ਕਰੀਏ ਨਾ ਲਿਪਸ 'ਤੇ, ਤਾਂ ਥੋੜ੍ਹੀ ਜਿਹੀ ਉਹਦੇ ਜਿਹੜੀ ਇੱਕ ਰੰਗਤ ਹੈ ਨਾ ਨੈਚੁਰਲ ਪਿੰਕ ਲਿਪਸ ਜਿਹੜੇ ਨੇ ਬਰਕਰਾਰ ਰਹਿਣਗੇ, ਇੱਕ ਬੜਾ ਵਧੀਆ ਨੁਸਖਾ ਸੀ, ਹੈਲਪ ਕਰ ਸਕਦੇ ਨੇ। ਬਾਕੀ ਤਾਂ ਨੁਸਖੇ ਹੋਰ ਵੀ ਬਹੁਤ ਜ਼ਿਆਦਾ ਹੁੰਦੇ ਨੇ, ਅਸੀਂ ਇਹ ਅਪਲਾਈ ਕਰਦੇ ਹਾਂ, ਤੁਸੀਂ ਵੀ ਕੋਈ ਖਾਸ ਅਪਲਾਈ ਕਰਦੇ ਹੋ ਤਾਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜੀ। ਬਾਕੀ ਅਗਲਾ ਗੀਤ ਤੁਹਾਡੇ ਲਈ ਮੈਂ ਲੈ ਕੇ ਆ ਰਹੀ ਹਾਂ ਜੀ, ਸਟੇ ਟਿਊਨਡ।

ਮੈਂ ਤਾਂ ਦੀ ਗੁਲਾਬੀ ਜਿਹੜੇ ਕਿ ਆਪਣੇ ਪਿੰਕ ਪਿੰਕ ਲਿਪਸ ਦੀ ਗੱਲਬਾਤ ਕਰ ਰਹੀ ਸੀ। ਇਹ ਗੁਲਾਬੀ ਆਖੇ ਪਤਾ ਨਹੀਂ ਕਿੱਥੋਂ ਆ ਗਿਆ। ਵੈਸੇ ਜੋ ਵੀ ਹੋ, ਗਾਣਾ ਵਧੀਆ ਸੀ, ਗਾਣਾ ਇੰਜੋਏ ਕਰੇ ਸੀ ਤੁਸੀਂ ਪ੍ਰੋਗਰਾਮ ਹੋਮ ਸਵੀਟ ਹੋਮ। ਔਰ ਇਸ ਪ੍ਰੋਗਰਾਮ ਨੂੰ ਹੁਣ ਅੱਜ ਇੱਥੇ ਟਾਟਾ ਬਾਏ ਬਾਏ ਕਰਨ ਦਾ ਦਿਲ ਰਿਹਾ, ਟਾਈਮ ਆ ਗਿਆ ਹੈ, ਦਿਲ ਤਾਂ ਮੇਰਾ ਨਹੀਂ ਕਰ ਰਿਹਾ, ਲੇਕਿਨ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਜੀ ਦੁਪਹਿਰ ਦੇ 2 ਵਜੇ ਤੱਕ, ਠੀਕ ਹੈ। ਅਗਲਾ ਪ੍ਰੋਗਰਾਮ ਲੈ ਕੇ ਬਸ ਕੁਝ ਹੀ ਪਲਾਂ 'ਚ ਹਾਜ਼ਰ ਹੋ ਰਹੀ ਹਾਂ। ਉਦੋਂ ਤੱਕ ਹੋਮ ਸਵੀਟ ਹੋਮ ਦੇ ਵਿੱਚ ਇਹ ਵਾਲਾ ਗੀਤ ਆਇਆ ਹੈ, ਬੜੀ ਸੋਹਣਾ ਗੀਤ ਹੈ, ਚਲੋ ਇੰਜੋਏ ਕਰਦੇ ਹਾਂ ਜੀ ਮਿਲ ਕੇ ਦਿਲ ਸੇ ਦਿਲ ਤੱਕ।

FM band 102.7 MHz ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਸੀਂ ਬੋਲ ਰਹੇ ਹਾਂ ਔਰ ਨਾਲ ਹੀ ਨਾਲ ਹੁਣ FM band 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਦੋਸਤ ਵੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਜੀ। ਇੱਕ ਵੱਜ ਚੁੱਕਾ ਹੈ ਔਰ ਇੱਕ ਵੱਜਦੇ ਹੀ ਦੋਸਤਾਂ ਨੂੰ ਪਤਾ ਹੈ ਕਿ ਅੱਜ ਰਿਚਾ ਆਈ ਹੋਈ ਹੈ ਔਰ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਗਾਣਾ ਜਿਹੜਾ ਹੈ ਨਾ ਅਗਲਾ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਗੀਤ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਸੋਹਣੇ ਜਿਹੇ ਗੀਤ ਦੇ ਨਾਲ। ਆਏ ਹਾਏ ਹਾਏ ਇੰਤਜ਼ਾਰ ਸੀਗਾ ਮੈਨੂੰ ਇਸ ਗੀਤ ਦਾ ਔਰ ਉਸ ਤੋਂ ਬਾਅਦ ਮਿਲ ਰਿਹਾ ਤੁਹਾਨੂੰ ਸਿਰਫ ਇੱਥੇ ਸਟੇ ਟਿਊਨਡ ਵਿਦ FM ਰੇਨਬੋ ਦਿਲ ਸੇ ਦਿਲ ਤੱਕ।

ਚੱਲ ਚੱਲੀਏ ਕਿਤੇ ਇੱਕ ਅਜਿਹੇ ਜਹਾਂ ਦੇ ਵਿੱਚ ਜਿੱਥੇ ਤੂੰ ਹੋ, ਮੈਂ ਹੋ ਤੇ ਬਹੁਤ ਸਾਰੀਆਂ ਢੇਰ ਸਾਰੀਆਂ ਗੱਲਾਂ ਹੋ, ਹੋਰ ਕੋਈ ਹੋਏ ਨਾ ਹੋ, ਬਸ ਤੇਰਾ ਸਾਥ ਚਾਹੀਦਾ ਹੈ ਮੈਨੂੰ, ਤੂੰ ਚਾਹੀਦਾ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸੋਹਣਾ ਹੋ ਜਾਂਦਾ ਉਹ ਸਫ਼ਰ ਜਦੋਂ ਹਮ ਸਫ਼ਰ ਦਾ ਸਾਥ ਮਿਲ ਜਾਏ, ਔਰ ਫਿਰ ਰਾਹ 'ਚ ਮਿਲਣ ਵਾਲੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਉਹ ਕੌਣ ਦੇਖ ਰਿਹਾ ਹੈ, ਆਪਾਂ ਤਾਂ ਦੇਖ ਰਹੇ ਹਾਂ ਜੀ ਇੱਕ ਦੂਜੇ ਨੂੰ, ਇੱਕ ਦੂਜੇ ਨੇ ਪਿਆਰ ਨੂੰ। ਔਰ ਤਾਂ ਹੀ ਤਾਂ ਅਗਲੇ ਗੀਤ ਦੇ ਵਿੱਚ ਕਹਿ ਰਹੇ ਨੇ ਕਿ ਪ੍ਰੇਮੀ ਬਣ ਕੇ ਉਹ ਕਿਤੇ ਜਾ ਰਹੇ ਨੇ, ਅਗਲੇ ਗੀਤ ਦੇ ਵਿੱਚ ਪਤਾ ਲੱਗੇਗਾ ਜੀ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਚੱਲ ਰਿਹਾ ਹੈ 102.7 FM ਰੇਨਬੋ ਤੇ, ਦਿਲ ਸੇ ਦਿਲ ਤੱਕ।

ਜਿਨ੍ਹਾਂ ਨੇ ਜਾਣਾ ਹੀ ਹੁਣ ਇਕੱਠੇ ਹੈ, ਜਿਨ੍ਹਾਂ ਦੀ ਮੰਜ਼ਿਲ ਹੀ ਹੁਣ ਇਕੱਠੇ ਹੈ, ਔਰ ਇੱਕੋ ਅੱਖਾਂ ਨਾਲ ਜਿਨ੍ਹਾਂ ਨੇ ਸੁਪਨੇ ਦੇਖੇ ਹੋਣ ਅੱਗੇ ਵਧਣ ਦੇ, ਹੈ ਨਾ ਜੀ, ਔਰ ਉਸ ਥਾਂ 'ਤੇ ਜਾ ਕੇ ਇਕੱਠੇ ਬਹਿ ਕੇ ਗੱਲਾਂ ਬਾਤਾਂ ਕਰਨ ਦੇ, ਉਹ ਫਿਰ ਇਕੱਠੇ ਚੱਲਦੇ ਨੇ, ਹੈ ਨਾ ਜੀ, ਸਾਥ ਮਿਲ ਜਾਂਦਾ ਹੈ ਇੱਕ ਦੂਜੇ ਦਾ, ਬਸ ਲੱਭਣਾ ਪੈਂਦਾ ਹੈ, ਔਰ ਜਦੋਂ ਸਾਥ ਮਿਲ ਜਾਏ ਨਾ ਉਦੋਂ ਸਾਥ ਨੂੰ ਬਣਾ ਕੇ ਰੱਖਣਾ ਪੈਂਦਾ ਹੈ, ਫਿਰ ਜਿਹੜਾ ਮੰਜ਼ਿਲ ਦਾ ਸਫ਼ਰ ਹੋ ਜਾਂ ਪਿਆਰ ਦਾ ਸਫ਼ਰ ਹੋ, ਉਹ ਸਫ਼ਰ ਚੱਲਦਾ ਹੀ ਰਹਿੰਦਾ ਹੈ, ਔਰ ਰਾਹੀ ਜਿਹੜੇ ਹੁੰਦੇ ਨੇ ਨਾ ਉਸ ਮੰਜ਼ਿਲ ਦੇ ਸਫ਼ਰ ਦੇ ਵਿੱਚ ਚੱਲਦੇ ਹੀ ਰਹਿੰਦੇ ਨੇ, ਜਿਵੇਂ ਕਿ ਹੁਣ ਮਿਊਜ਼ਿਕਲੀ ਸਫ਼ਰ ਚੱਲ ਰਿਹਾ ਜੀ ਰੇਨਬੋ ਦੇ, ਸਟੇ ਟਿਊਨਡ।

ਚਲਦਾ ਵੈਸੇ ਇੱਕ ਸਫ਼ਰ ਵੀ ਰਿਹਾ ਹੈ ਔਰ ਜਦੋਂ ਬਹੁਤ ਸਾਰੇ ਦੋਸਤਾਂ ਦਾ ਸਾਥ ਮਿਲ ਜਾਂਦਾ ਹੈ ਨਾ ਜੀ, ਉਹ ਸਫ਼ਰ ਸੋਹਣਾ ਬਣ ਜਾਂਦਾ ਹੈ, ਉਹ ਰਾਹ ਜਿਹੜੀ ਹੁੰਦੀ ਆਸਾਨ ਹੋ ਜਾਂਦੀ ਹੈ ਔਰ

ਰਾਹੀਂ ਮੰਜ਼ਿਲ ਕੇ ਮੰਜ਼ਿਲ ਤੱਕ ਪਹੁੰਚਣ ਲਈ ਸਾਥ ਤਾਂ ਚਾਹੀਦਾ ਹੀ ਆ, ਔਰ ਕੋਈ ਨਾ ਕੋਈ ਰਾਹ ਤਾਂ ਫੜਨੀ ਹੀ ਪੈਂਦੀ ਆ। ਅਤੇ ਜਦੋਂ ਆਪਾਂ ਉਸ ਰਾਹ 'ਤੇ ਪੈ ਜਾਂਦੇ ਹਾਂ ਨਾ, ਤਾਂ ਫਿਰ ਕੜੀ ਦਰ ਕੜੀ ਜਿਹੜਾ ਸਿਲਸਿਲਾ ਹੈ ਨਾ, ਉਹ ਜੁੜਦਾ ਹੀ ਜਾਂਦਾ ਹੈ, ਔਰ ਇੱਕ ਨਵਾਂ ਸਫ਼ਰ, ਇੱਕ ਨਵੀਂ ਮੰਜ਼ਿਲ ਸਾਡੀਆਂ ਅੱਖਾਂ ਦੇ ਸਾਹਮਣੇ ਤਿਆਰ ਹੋ ਜਾਂਦੀ ਹੈ। ਇਸ ਕਰਕੇ ਇੰਤਜ਼ਾਰ ਕਰਨਾ ਚਾਹੀਦਾ ਉਸ ਸਿਲਸਿਲੇ ਦਾ, ਔਰ ਉਹਨਾਂ ਕੜੀਆਂ ਦਾ ਜੋ ਆਪਸ 'ਚ ਮਿਲ ਰਹੀਆਂ ਨੇ।

ਦੇਖੀਏ ਤੁਸੀਂ ਕਦੇ ਕੋਈ ਮੁਰਝਾਈ ਹੋਈ ਕੋਈ ਪਰੇਸ਼ਾਨੀ ਵਾਲੀ ਤਸਵੀਰ, ਕਿਉਂਕਿ ਤਸਵੀਰਾਂ ਤਾਂ ਹਮੇਸ਼ਾ ਖੁਸ਼ ਹੀ ਹੁੰਦੀਆਂ ਨੇ, ਜ਼ਿੰਦਾ ਹੁੰਦੀਆਂ ਨੇ ਔਰ ਸਾਡੀਆਂ ਯਾਦਾਂ ਨੂੰ ਉਹ ਜ਼ਿੰਦਾ ਕਰ ਜਾਂਦੀਆਂ ਨੇ। ਇਸ ਕਰਕੇ ਇੱਕ ਸੋਹਣੀ ਜਿਹੀ ਤਸਵੀਰ ਆਪਣੀ ਸਮੇਂ 'ਤੇ ਮਤਲਬ ਟਾਈਮ ਟੂ ਟਾਈਮ ਲੈਣਾ ਬਹੁਤ ਜ਼ਰੂਰੀ ਹੈ ਨਾ, ਤਸਵੀਰਾਂ ਲੈਣੀਆਂ ਚਾਹੀਦੀਆਂ ਨੇ, ਇਹ ਸਾਨੂੰ ਜ਼ਿੰਦਾ ਰੱਖਦੀਆਂ ਨੇ। ਔਰ ਅਗਲਾ ਗੀਤ ਵੀ ਕੁਝ ਇਹੀ ਕਹਿ ਰਿਹਾ ਕਿ ਜਿਹੜੀ ਜ਼ਿੰਦਗੀ ਹੈ ਨਾ, ਇਹ ਸਾਨੂੰ ਹੱਸਣ ਗਾਉਣ ਦੇ ਲਈ ਹੀ ਮਿਲੀ ਹੈ। ਇਸ ਕਰਕੇ ਤਸਵੀਰਾਂ ਲੈਂਦੇ ਰਹੋ ਔਰ ਜ਼ਿੰਦਗੀ ਨੂੰ ਇਸੇ ਤਰ੍ਹਾਂ ਇੰਜੋਏ ਕਰਦੇ ਰਹੋ। ਸਟੇ ਟਿਊਨਡ।

ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਜਿਹੜੇ ਦੋ ਪਲ ਹੁੰਦੇ ਨੇ ਨਾ ਜ਼ਿੰਦਗੀ ਦੇ, ਵੈਸੇ ਦੋ ਨਹੀਂ, ਚਾਰ, ਛੇ, ਦਸ, ਪੰਦਰਾਂ, ਵੀਹ, ਜਿੰਨੇ ਵੀ ਪਲ ਨੇ ਇੱਕ ਦਿਨ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਵਿੱਚ ਹੱਸਣਾ ਗਾਣਾ ਹੈ ਨਾ, ਮੁਸਕਰਾਉਣਾ ਹੀ ਚਾਹੀਦਾ ਹੈ। ਟੈਨਸ਼ਨਸ ਆ ਜਾਈਆਂ ਨੇ, ਪਰੇਸ਼ਾਨੀਆਂ ਆ ਜਾਈਆਂ ਨੇ, ਪਰ ਫਿਰ ਕੀ ਹੋਇਆ, ਜ਼ਿੰਦਗੀ ਤੁਹਾਨੂੰ ਲੈ ਕੇ ਜਾ ਰਹੀ ਹੈ ਜੀ, ਨਵੀਆਂ ਨਵੀਆਂ ਰਾਹਾਂ 'ਤੇ ਲੈ ਕੇ ਜਾ ਰਹੀ ਹੈ, ਨਵੇਂ ਨਵੇਂ ਸੁਪਨੇ ਤੁਹਾਨੂੰ ਦਿਖਾ ਰਹੀ ਹੈ, ਤਾਂ ਫਿਰ ਖੁਸ਼ ਰਹੋ ਔਰ ਜ਼ਿੰਦਗੀ ਦੇ ਨਾਲ ਨਾਲ ਝੂਮੋ, ਇੰਜੋਏ ਕਰੋ, ਗੀਤ ਗਾਓ।

0: गम की सदा कौन सुने।
1: FM बैंड 102.7 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ ਸੁਣੋਗੇ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਥਾਪਿਤ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ 12ਵੇਂ ਬ੍ਰਿਕਸ ਦੇ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ 'ਚ ਸ਼ੁਰੂ ਹੋਈ ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ CETA ਅਤੇ ਸਮਾਜਿਕ ਸੁਰੱਖਿਆ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਸ੍ਰੀ ਮੋਦੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਇਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ CETA ਭਾਰਤ ਦੇ ਕਿਸਾਨਾਂ, ਉਦਮੀਆਂ ਅਤੇ MSMEs ਨੂੰ ਨਵੀਂ ਗਤੀ ਦੇਵੇਗਾ ਅਤੇ ਨਾਲ ਹੀ ਕਈ ਜੀਵੰਤ ਖੇਤਰਾਂ ਨੂੰ ਵੀ ਬਰਤਾਨੀਆ ਦੇ ਬਾਜ਼ਾਰ ਤੱਕ ਮਜ਼ਬੂਤ ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਤਕਨਾਲੋਜੀ ਪੇਸ਼ੇਵਰ ਸੇਵਾਵਾਂ ਅਤੇ ਨਵੀਨਤਾ ਵਿਚ ਸਹਿਯੋਗ ਨੂੰ ਵੀ ਡੂੰਘਾ ਕਰੇਗਾ। ਇਸ ਮੌਕੇ ਕੇਂਦਰੀ ਵਣਜ ਤੇ ਉਦਯੋਗ ਮੰਤਰਾਲਾ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕਰਦਿਆਂ ਇਕ ਦੇਸ਼ ਵਿਆਪੀ ਪ੍ਰੋਗਰਾਮ ਕਰ ਰਿਹੈ। ਅੱਜ ਦੁਪਹਿਰ ਬਾਅਦ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਵਿਚ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ੁਰੂਆਤ ਮੌਕੇ ਬਰਾਮਦ ਖੇਪ ਬਰਤਾਨੀਆ ਭੇਜੀ ਜਾ ਰਹੀ ਹੈ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਪੰਜਾਬ ਤੇ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਤਿਆਰ ਕੀਤੇ ਗਏ ਕੱਪੜੇ ਤੇ ਉੱਨ ਅਤੇ ਧਾਗੇ ਰਵਾਨਾ ਕੀਤੇ ਗਏ। ਲੁਧਿਆਣਾ ਵਿਚ ਇਹ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFTRA ਲੁਧਿਆਣਾ ਅਤੇ FIEO ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਉਧਰ ਅੰਮ੍ਰਿਤਸਰ ਵਿਚ ਤਿਆਰ ਕੱਪੜਿਆਂ ਦੀ ਖੇਪ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਨ ਰਾਹੀਂ ਬਰਮਿੰਘਮ ਲਈ ਰਵਾਨਾ ਕੀਤਾ ਗਿਆ। ਇਹ ਸਮਝੌਤਾ ਭਾਰਤ ਦੀ ਬਰਤਾਨੀਆ ਨੂੰ ਹੋਣ ਵਾਲੀ ਲਗਭਗ 99% ਬਰਾਮਦ ਉੱਤੇ ਸਿਫਰ ਡਿਊਟੀ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਦਾ ਹੈ। 137 ਸੇਵਾਵਾਂ ਦੇ ਉਪ ਕੇਂਦਰਾਂ 'ਚ ਮੌਕਿਆਂ ਦਾ ਵਿਸਥਾਰ ਕਰਦਾ ਹੈ ਅਤੇ ਕੱਪੜਾ ਉਦਯੋਗ, ਚਮੜਾ, ਇੰਜੀਨੀਅਰਿੰਗ, ਫੂਡ ਪ੍ਰੋਸੈਸਿੰਗ, ਫਾਰਮਾਸੂਟੀਕਲ ਅਤੇ MSME ਸਮੇਤ ਮੁੱਖ ਖੇਤਰਾਂ ਨੂੰ ਵੀ ਮਜ਼ਬੂਤੀ ਦਿੰਦਾ ਹੈ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਦੇ ਦਿਨ ਨੂੰ ਭਾਰਤ ਬਰਤਾਨੀਆ ਸਬੰਧਾਂ ਵਿਚ ਇਕ ਮਹੱਤਵਪੂਰਨ ਉਪਲਬਧੀ ਕਰਾਰ ਦਿੱਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਤੇ ਸਮਾਜਿਕ ਸੁਰੱਖਿਆ ਸਮਝੌਤਾ ਲਾਗੂ ਹੋ ਗਏ ਨੇ। ਇਹ ਭਾਰਤ ਦੀ ਕਰੀਬ 99% ਬਰਾਮਦ ਉੱਤੇ ਸਿਫਰ ਟੈਰਿਫ ਦੇ ਨਾਲ ਬਾਜ਼ਾਰ ਪਹੁੰਚ ਪ੍ਰਦਾਨ ਕਰੇਗਾ ਅਤੇ ਦੁਵੱਲੇ ਵਪਾਰ ਮੁੱਲ ਦਾ ਕਰੀਬ 100% ਹਿੱਸਾ ਇਸ ਦੇ ਅਧੀਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਭਾਰਤ ਦੇ ਕੱਪੜਾ, ਚਮੜਾ, ਰਤਨ ਤੇ ਗਹਿਣੇ, ਇੰਜੀਨੀਅਰਿੰਗ ਉਤਪਾਦ, ਸਮੁੰਦਰੀ ਉਤਪਾਦ, ਰਸਾਇਣ, ਪ੍ਰੋਸੈਸਡ ਫੂਡ ਉਤਪਾਦ, ਸੂਖਮ, ਛੋਟੇ ਤੇ ਦਰਮਿਆਨੇ ਉਦਮਾਂ, ਕਿਸਾਨਾਂ ਅਤੇ ਨਿਰਮਾਤਾਵਾਂ ਲਈ ਬੇਮਿਸਾਲ ਮੌਕੇ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਦੇਸ਼ ਦੇ IT ਪੇਸ਼ੇਵਰ, ਮਾਲੀ ਸਿੱਖਿਆ ਤੇ ਵਪਾਰਕ ਸੇਵਾ ਖੇਤਰਾਂ ਲਈ ਨਵੇਂ ਰਾਹ ਖੋਲ੍ਹਦਾ ਹੈ ਤੇ ਨਾਲ ਹੀ ਭਾਰਤੀ ਪ੍ਰਤਿਭਾ ਦੀ ਗਤੀਸ਼ੀਲਤਾ ਨੂੰ ਵੀ ਵਧਾਉਂਦਾ ਏ। ਸ੍ਰੀ ਗੋਇਲ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਸਮਝੌਤਾ ਬਰਤਾਨੀਆ 'ਚ ਸਥਾਈ ਤੌਰ 'ਤੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਨੂੰ

0: 5 ਸਾਲਾਂ ਲਈ ਦੋਹਰੇ ਸਮਾਜਿਕ ਸੁਰੱਖਿਆ ਯੋਗਦਾਨ ਤੋਂ ਛੋਟ ਦੇ ਕੇ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਦਾ ਹੈ ਜਿਸ ਨਾਲ ਭਾਰਤ ਦੇ ਕਾਰਜਬਲ ਦੀ ਆਲਮੀ ਮੁਕਾਬਲੇਬਾਜ਼ੀ ਵੱਧਦੀ ਹੈ। ਉਨੂਾ ਕਿਹਾ ਕਿ ਭਾਰਤ ਤੇ ਬਰਤਾਨੀਆ ਇਕ ਮਜ਼ਬੂਤ ਨਵੀਨਤਾ ਆਧਾਰਿਤ ਭਾਈਵਾਲੀ ਬਣਾਉਣ ਲਈ ਵਚਨਬੱਧ ਨੇ ਜੋ ਆਉਣ ਵਾਲੀਆਂ ਪੀੜੀਆਂ ਲਈ ਵਿਕਾਸ, ਨਿਵੇਸ਼ ਤੇ ਸਾਂਝੀ ਖੁਸ਼ਹਾਲੀ ਨੂੰ ਉਤਸ਼ਾਹਿਤ ਕਰੇਗੀ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਣ ਦੇ ਨਾਲ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹੈ ਕਿ ਇਹ ਸਮਝੌਤਾ ਵਪਾਰ, ਨਿਵੇਸ਼ ਤੇ ਨਵੀਨਤਾ ਲਈ ਨਵੇਂ ਰਾਹ ਖੋਲੇਗਾ। ਇਕ ਅੰਗਰੇਜ਼ੀ ਰੋਜ਼ਾਨਾ ਲੇਖ 'ਚ ਲਿਖੇ ਲੇਖ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਮੁਕਤ ਵਪਾਰ ਸਮਝੌਤਾ ਕਾਰੋਬਾਰਾਂ ਲਈ ਵਿਲੱਖਣ ਮੌਕੇ ਪੈਦਾ ਕਰੇਗਾ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹੈ ਕਿ ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਭਾਰਤ ਦੇ ਆਰਥਿਕ ਵਿਕਾਸ ਤੇ ਆਲਮੀ ਭਾਈਵਾਲੇ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਬਰਾਬਰ ਨੂੰ ਵਧਾਏਗਾ, ਸੂਖਮ ਛੋਟੇ ਤੇ ਦਰਮਿਆਨੇ ਉੱਦਮਾਂ ਲਈ ਨਵੇਂ ਮੌਕੇ ਪੈਦਾ ਕਰੇਗਾ ਤੇ ਭਾਰਤੀ ਸਨਅਤਾਂ ਦਾ ਸਮਰਥਨ ਕਰੇਗਾ ਤੇ ਬਰਤਾਨੀਆ 'ਚ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਫਾਇਦਾ ਪਹੁੰਚਾਏਗਾ। ਕੇਂਦਰੀ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਸਮਝੌਤਾ ਇਕ ਇਤਿਹਾਸਕ ਕਦਮ ਹੈ ਜੋ ਦੇਸ਼ ਦੇ ਆਰਥਿਕ ਹਿੱਤ ਅਤੇ ਕਿਸਾਨਾਂ ਦੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਦਾ ਹੈ। ਉਧਰ ਉਦਯੋਗ ਜਗਤ ਨੇ ਵੀ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਨੂੰ ਇਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ। ਫਿੱਕੀ ਦੇ ਸਕੱਤਰ ਜਨਰਲ ਅਨੰਤ ਸਵਰੂਪ ਨੇ ਕਿਹਾ ਕਿ ਇਹ ਸਮਝੌਤਾ ਆਲਮੀ ਮੁੱਲ ਲੜੀ 'ਚ ਭਾਰਤ ਦੀ ਹਿੱਸੇਦਾਰੀ ਨੂੰ ਵਧਾਉਣ ਤੇ ਨਵੀਨਤਾ ਆਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ 'ਚ ਮੁੱਖ ਭੂਮਿਕਾ ਨਿਭਾਏਗਾ। ਸ੍ਰੀ ਸਵਰੂਪ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਲਾਗੂ ਹੋਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਐਸੋਚੈਮ ਦੇ ਪ੍ਰਧਾਨ ਨਿਰਮਲ ਕੁਮਾਰ ਮਿੰਡਾ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਮੁਕਤ ਵਪਾਰ ਸਮਝੌਤੇ ਦੀ ਯਾਤਰਾ 'ਚ ਇੱਕ ਇਤਿਹਾਸਕ ਉਪਲਬਧੀ ਹੈ ਜੋ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ਨੂੰ ਇੱਕ ਵਿਆਪਕ ਮੁਕਤ ਵਪਾਰ ਸਮਝੌਤੇ ਰਾਹੀਂ ਜੋੜਦਾ ਏ। ਭਾਰਤ ਦੇ ਵਪਾਰ ਪ੍ਰੋਤਸਾਹਨ ਕੌਂਸਲ ਦੇ ਚੇਅਰਮੈਨ ਮੋਹਿਤ ਸਿੰਗਲਾ ਨੇ ਵੀ ਭਾਰਤ ਬਰਤਾਨੀਆ ਵਪਾਰਕ ਸਮਝੌਤੇ ਨੂੰ ਲਾਗੂ ਕਰਨਾ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਆਰਥਿਕ ਭਾਈਚਾਰਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤੀ ਬਰਾਮਦਕਾਰਾਂ ਲਈ ਮੌਕਿਆਂ ਦਾ ਇੱਕ ਨਵਾਂ ਅਧਿਆਇ ਖੋਲ੍ਹਦਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਤੇ ਯੋਗ ਨੂੰ ਆਲਮੀ ਪੱਧਰ ਤੇ ਸਥਾਪਿਤ ਕੀਤਾ। ਅੱਜ ਨਵੀਂ ਦਿੱਲੀ 'ਚ ਸ਼ੌਸ਼ਰੁਤਮ 2026 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਇਸ ਗੱਲ ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਆਯੁਰਵੇਦਿਕ ਸਰਜਰੀ ਦੀ ਪ੍ਰਾਚੀਨ ਰਵਾਇਤ ਨੂੰ ਵਿਗਿਆਨਕ ਮਾਪਦੰਡਾਂ ਤੇ ਸਥਾਪਿਤ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਆਯੁਰਵੇਦਿਕ ਸਿਹਤ ਸੰਭਾਲ ਦੇ ਆਲਮੀ ਪੱਧਰੀ ਮਿਆਰੀਕਰਨ ਨੂੰ ਮਜ਼ਬੂਤ ਕਰਨ ਵਾਸਤੇ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
1: मुझे ये जानकर प्रसन्नता हुई है कि आयुष मंत्रालय WHO के माध्यम से उनके साथ मिलकर आयुर्वेदिक स्वास्थ्य सेवा के वैश्विक मानकीकरण को मजबूत करने के लिए सक्रिय रूप से काम कर रहे हैं। स्टैंडर्डाइज्ड डॉक्यूमेंटेशन, डिजिटल हेल्थ इंटीग्रेशन और आधुनिक विज्ञान की अनुसंधान तकनीकों का सम्यक उपयोग करने से इस प्राणी की व्यापक वैश्विक स्वीकृति को बल मिलेगा।
0: ਉਨ੍ਹਾਂ ਕਿਹਾ ਕਿ ਮਿਆਰੀ ਦਸਤਾਵੇਜ਼ੀਕਰਨ, ਡਿਜੀਟਲ ਸਿਹਤ ਏਕੀਕਰਨ ਤੇ ਆਧੁਨਿਕ ਵਿਗਿਆਨਕ ਖੋਜ ਤਕਨੀਕਾਂ ਦੀ ਪ੍ਰਭਾਵਸ਼ਾਲੀ ਵਰਤੋਂ ਆਯੁਰਵੇਦ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ ਨੂੰ ਵਧਾਉਣ 'ਚ ਸਹਾਇਤਾ ਕਰੇਗੀ। ਰਾਸ਼ਟਰਪਤੀ ਨੇ ਭਰੋਸਾ ਜਤਾਇਆ ਕਿ ਸੰਪੋਜ਼ੀਅਮ 'ਚ ਹੋਣ ਵਾਲੇ ਵਿਚਾਰ ਵਟਾਂਦਰੇ ਨਵਾਂ ਗਿਆਨ ਪ੍ਰਦਾਨ ਕਰਨਗੇ ਤੇ ਆਯੁਰਵੈਦਿਕ ਸਰਜਰੀ ਦੇ ਖੇਤਰ 'ਚ ਆਲਮੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਗੇ। ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਅੱਜ ਰਾਜ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ। ਇਸ ਵਿਚ ਕਰਨਾਟਕ ਤੋਂ ਮਨਸੂਰ ਅਲੀ ਖਾਨ ਤੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਕੁਮਾਰ ਅਗਰਵਾਲ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਪੰਜਾਬ ਦੇ ਜਲੰਧਰ ਵਿਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਵੇਗਾ ਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵੀ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਭਾਰਤ ਦੀ ਪ੍ਰਧਾਨਗੀ ਹੇਠ ਹੈਦਰਾਬਾਦ ਵਿਚ 12ਵੀਂ ਬ੍ਰਿਕਸ ਕਿਰਤ ਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਅਤੇ ਰਾਜ ਮੰਤਰੀ ਸੋਭਾ ਕਰਨਰਾਜੇ ਦੀ ਪ੍ਰਧਾਨਗੀ ਹੇਠ ਹੋਈ ਇਸ ਉੱਚ ਪੱਧਰੀ ਚਰਚਾ ਵਿਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਾਰਜਬਲ ਵਿਚ ਔਰਤਾਂ ਦੀ ਸ਼ਮੂਲੀਅਤ ਵਧਾਉਣ, ਆਲਮੀ ਹੁਨਰ ਦਾ ਮੁਲਾਂਕਣ ਕਰਨ ਅਤੇ ਹੋਰਨਾਂ ਪਲੇਟਫਾਰਮਾਂ ਲਈ ਡਿਜੀਟਲ ਤਕਨਾਲੋਜੀਆਂ ਦਾ ਲਾਭ ਉਠਾਉਣ ਵਰਗੇ ਵਿਸ਼ਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਕ੍ਰਿਕਟ ਵਿਚ ਭਾਰਤ ਨੇ ਕੱਲ੍ਹ ਪਹਿਲੇ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਬਰਮਿੰਘਮ ਦੇ ਐਡਬੈਸਟਨ 'ਚ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ, ਜਵਾਬ 'ਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ 4 ਵਿਕਟਾਂ ਦੇ ਨੁਕਸਾਨ ਤੇ 262 ਦੌੜਾਂ ਦਾ

ਬਣਾ ਕੇ ਟੀਚਾ ਹਾਸਲ ਕਰ ਲਿਆ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਕੇਂਦਰੀ ਮੰਤਰੀਆਂ ਅਤੇ ਉਦਯੋਗ ਜਗਤ ਨੇ ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤੇ ਦੀ ਸ਼ਲਾਘਾ ਕੀਤੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿੱਚ ਅੱਜ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਰਵਾਨਾ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ, ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਆਲਮੀ ਪੱਧਰ 'ਤੇ ਸਥਾਪਿਤ ਕੀਤਾ। ਭਾਰਤ ਦੀ ਪ੍ਰਧਾਨਗੀ ਹੇਠ 12ਵੇਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਹੈਦਰਾਬਾਦ ਵਿੱਚ ਸ਼ੁਰੂ ਹੋ ਗਈ ਹੈ ਅਤੇ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾਇਆ। ਅਤੇ ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਤੇ ਨਾਲ ਹੀ ਨਾਲ 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਦੇ ਅੰਮ੍ਰਿਤਸਰ ਦੇ ਦੋਸਤ ਵੀ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ। ਔਰ ਇਹ ਕੁਝ ਕਿ 50 ਮਿੰਟ ਤੇ 27 ਸੈਕਿੰਡ ਹੋ ਚੁੱਕੇ ਨੇ ਜੀ, ਜਾ ਰਹੀ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਅਗਲਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ, ਸਟੇ ਟਿਊਨਡ।
1: ਜ਼ਿੰਦਗੀ

ਸੋ ਕੱਲ ਨੂੰ ਕੀ ਹੋਏਗਾ ਕੀ ਨਹੀਂ ਇਹ ਮੈਨੂੰ ਵੀ ਨਹੀਂ ਪਤਾ, ਲੇਕਿਨ ਹਾਂ ਅੱਜ ਦੁਪਹਿਰ ਠੀਕ 2 ਵਜੇ ਕੀ ਹੋਏਗਾ ਪ੍ਰੋਗਰਾਮ ਅਗਲਾ ਪੇਸ਼ ਹੋਏਗਾ ਜੀ ਦਿਲ ਅੱਜ ਸ਼ਾਇਰ ਹੈ, ਔਰ ਉਹ ਪ੍ਰੋਗਰਾਮ ਤੁਸੀਂ ਅਗਲੇ ਦੋਸਤ ਨਾਲ ਇੰਜੋਏ ਕਰੋਗੇ। ਅਤੇ ਅੱਜ ਦੀ ਇਸ ਜਰਨੀ ਦੇ ਵਿੱਚ, ਸਫ਼ਰ ਦੇ ਵਿੱਚ, ਸਿਲਸਿਲੇ ਦੇ ਵਿੱਚ ਮੈਨੂੰ ਰਿਚਾ ਨੂੰ ਦਿਓ ਜੀ ਇਜਾਜ਼ਤ, ਮੇਰਾ ਵੀ ਤੁਹਾਡਾ ਸਾਥ ਅੱਜ ਇੱਥੇ ਤੱਕ ਹੀ ਸੀ, ਲੇਕਿਨ ਬਹੁਤ ਜਲਦੀ ਹਾਜ਼ਰ ਹੋਊਂਗੀ ਇੱਕ ਦਿਨ ਫਿਰ ਕਿਸੇ ਦਿਨ ਹੋਰ FM ਰੇਨਬੋ 'ਤੇ, ਔਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ। ਉਮੀਦ ਕਰਦੀ ਹਾਂ ਕਿ ਅੱਜ ਦਾ ਸਫ਼ਰ ਜਿਹੜਾ ਸੀ ਤੁਹਾਨੂੰ ਵੀ ਵਧੀਆ ਲੱਗਿਆ ਹੋਏਗਾ, ਔਰ ਵਾਕਈ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ, ਅਤੇ ਚਲਦੇ ਚਲਦੇ ਚਲਦੇ ਚਲਦੇ ਹੀ ਜਾਈਏ, ਹੈ ਨਾ ਜੀ, ਚਲਦੇ ਚਲਦੇ ਥੋੜ੍ਹਾ ਜਿਹਾ ਧਿਆਨ ਨਾਲ ਚੱਲੀਏ, ਮੈਂ ਵੀ ਚੱਲ ਰਹੀ ਹਾਂ, ਤੁਸੀਂ ਵੀ ਚੱਲੋ, ਚਲਦੇ ਚਲਦੇ ਤੁਸੀਂ ਅਗਲੇ ਪ੍ਰੋਗਰਾਮ ਵੱਲ ਪਹੁੰਚੋਗੇ ਅਤੇ ਮੈਂ ਜਾਵਾਂਗੀ ਜੀ ਆਪਣੇ ਹੋਰ ਕੰਮ ਕਰਨ ਲਈ। ਸੋ ਇੰਜੋਏ ਕਰਦੇ ਰਹੋ, ਸਮਾਈਲ ਕਰਦੇ ਰਹੋ ਅਤੇ ਸੁਣਦੇ ਰਹੋ ਖੁਸ਼ੀਆਂ ਦਾ ਖਜ਼ਾਨਾ ਬਣਦਾ ਲਾਈਵ ਰੇਡੀਓ ਸਟੇਸ਼ਨ 102.7 FM ਰੇਨਬੋ, ਦਿਲ ਸੇ ਦਿਲ।

ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਸਵਾਗਤ ਕਰਦਾ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਮਨਪਸੰਦੀਦਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਵਿੱਚ। ਮੈਂ ਤੁਹਾਡਾ ਦੋਸਤ, ਤੁਹਾਡਾ ਅੱਜ ਦਾ ਹਮਸਫ਼ਰ ਬਿਪਨ ਸੁਮਨ। ਕਹਿੰਦੇ ਨੇ ਜਿੱਥੇ ਅਹਿਸਾਸ ਸ਼ਬਦ ਬਣ ਜਾਂਦੇ ਨੇ ਅਤੇ ਸ਼ਬਦ ਸ਼ਾਇਰੀ ਬਣਦੀ ਹੈ ਅਤੇ ਸ਼ਾਇਰੀ ਨੂੰ ਮਿਲ ਜਾਂਦਾ ਹੈ ਸੁਰਾਂ ਦੀ ਖੂਬਸੂਰਤ ਸੰਗਤ, ਅਤੇ ਉਹ ਬਣਦਾ ਹੈ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। ਤੁਸੀਂ ਵੀ ਆਪਣੀ ਸ਼ਾਇਰੀ ਸਾਡੇ ਵਟਸਐਪ ਨੰਬਰ 'ਤੇ ਭੇਜ ਸਕਦੇ ਹੋ ਜੀ। ਚੁਣੀਆਂ ਹੋਈਆਂ ਸ਼ਾਇਰੀਆਂ ਅਸੀਂ ਤੁਹਾਡੀ ਆਵਾਜ਼ ਨੂੰ ਆਪਣੀ ਆਵਾਜ਼ ਦੇ ਜ਼ਰੀਏ ਇਸ ਪੂਰੀ ਦੁਨੀਆਂ ਤੱਕ ਪਹੁੰਚਾਵਾਂਗੇ ਅਤੇ ਉਹਨਾਂ ਦੇ ਨਾਲ ਜੁੜਿਆ ਹੋਇਆ ਕੋਈ ਨਾ ਕੋਈ ਖੂਬਸੂਰਤ ਪੰਜਾਬੀ ਗੀਤ ਜਾਂ ਗਜ਼ਲ ਵੀ ਤੁਹਾਡੇ ਵਾਸਤੇ ਪੇਸ਼ ਕਰਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸੇ ਗੀਤ ਦੇ ਨਾਲ ਜੋ ਬੀਤੇ ਹੋਏ ਲਮਹੇ ਦੀ ਮਿੱਠੀ ਚੁਭਨ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕਰ ਰਿਹਾ ਹੈ। ਲਿਖ ਰਿਹਾ ਕਿ ਕਾਸ਼ ਫਿਰ ਉਹ ਮੌਸਮ ਫਿਰ ਉਹ ਸਵੇਰੇ ਆਵਣ, ਕਾਸ਼ ਫਿਰ ਉਹ ਮੌਸਮ ਫਿਰ ਉਹ ਸਵੇਰੇ ਆਵਣ, ਦਿਲ ਦੇ ਵਿਹੜੇ ਵਿੱਚ ਫਿਰ ਉਹ ਚਿਹਰੇ ਆਵਣ, ਵਕਤ ਤਾਂ ਲੰਘ ਗਿਆ ਯਾਦਾਂ ਨਹੀਂ ਮੁੱਕਦੀਆਂ, ਕਾਸ਼ ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ, ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ।

ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਵਣ। ਸੋ ਕਾਸ਼ ਜਿਹੜਾ ਨਾ ਸਿਰਫ ਕਾਸ਼ ਤੱਕ ਹੀ ਸੀਮਤ ਰਹਿ ਜਾਂਦਾ ਹੈ, ਨਾ ਉਹ ਬੀਤੇ ਵੇਲੇ ਮੁੜ ਆਉਂਦੇ ਨੇ, ਨਾ ਗਏ ਹੋਏ ਲੋਕ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦੁਖੀ ਹੋ ਜਾਈਏ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਹਨਾਂ ਦੇ ਨਾਲ ਬਿਤਾਏ ਹੋਏ ਹਰ ਇੱਕ ਲਮਹੇ ਨੂੰ ਯਾਦ ਕਰੀਏ ਔਰ ਮੁਸਕਰਾਈਏ ਕਿ ਉਹ ਲਮਹੇ ਸਿਰਫ ਮੇਰੇ ਲਈ ਸਨ। ਚਲੋ ਜੀ, ਗੱਲਾਂ ਬਾਤਾਂ ਦਾ ਸਫ਼ਰ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਅਤੇ ਜੇਕਰ ਤੁਸੀਂ ਆਪਣੀ ਸ਼ਾਇਰੀ ਇਸ ਪ੍ਰੋਗਰਾਮ 'ਚ ਅਜੇ ਤੱਕ ਨਹੀਂ ਭੇਜੀ ਤਾਂ ਤੁਸੀਂ ਵੀ ਆਪਣੀ ਸ਼ਾਇਰੀ ਨੂੰ ਪਹੁੰਚਦਾ ਕਰ ਸਕਦੇ ਹੋ। ਦਿਲ ਦੇ ਹਾਲਾਤ, ਜਜ਼ਬਾਤ, ਅਲਫਾਜ਼ ਬਣਾ ਕੇ ਮੇਰੇ ਤੱਕ ਭੇਜ ਸਕਦੇ ਹੋ। ਨੰਬਰ 9855101027, ਯਾਨੀ ਕਿ 9855101027। ਸੋ ਬਹੁਤ ਸਾਰੇ ਦੋਸਤਾਂ ਦੀ ਸਾਡੇ ਤੱਕ ਸ਼ਾਇਰੀ ਪਹੁੰਚ ਚੁੱਕੀ ਹੈ। ਪਹਿਲੀ ਸ਼ਾਇਰੀ ਸਾਡੇ ਤੱਕ ਆਈ ਹੈ ਜੀ, ਸਾਡੇ ਦੋਸਤ ਨੇ ਰਾਮ ਸਰੂਪ ਅਰੋੜਾ ਜੀ, ਚੌਂਕ ਛੇਲੀਆਂ, ਸੁਲਤਾਨਪੁਰ ਲੋਧੀ ਤੋਂ। ਇਹਨਾਂ ਦੀ ਸ਼ਾਇਰੀ ਮੈਂ ਥੋੜ੍ਹੀ ਬਾਅਦ 'ਚ ਪੜ੍ਹਾਂਗਾ, ਮੈਨੂੰ ਜ਼ਿਆਦਾ ਇੰਟਰਸਟਿੰਗ ਲੱਗੀ। ਪਰ ਪਹਿਲਾਂ ਸ਼ਾਇਰੀ ਪੜ੍ਹਦੇ ਹਾਂ ਜੀ, ਬਲਵਿੰਦਰ ਸਰਾ, ਪਿੰਡ ਮੌੜ ਜੰਡ ਸਿੱਖਾਂ।

FM बैंड 102.7 MHz आकाशवाणी जलंधर, 103.6 MHz आकाशवाणी अमृतसर ते न्यूज़ ऑन AIR दे जरिए दोस्त इस वेले जुड़े हुए ने FM रेनबो चैनल दे नाल ते चल रहा प्रोग्राम दिल आज शायर है। अगली शायरी साढ़े तक आन पहुंची है जी, ਭੇਜੀ ਹੈ ਸਾਡੇ ਦੋਸਤ ਮੁਹੰਮਦ ਮੁਜ਼ੱਫਰ ਮੁਹੰਮਦ ਅਰਮਾਨ ਪੇਂਟ ਖੁਰਦ ਜ਼ਿਲ੍ਹਾ ਮਲੇਰਕੋਟਲਾ ਤੋਂ। ਲਿਖ ਰਹੇ ਨੇ ਪਰਖਨਾ ਮਤ ਪਰਖਨੇ ਮੇ ਕੋਈ ਆਪਣਾ ਨਹੀਂ ਰਹਿਤਾ, ਕਿਸੀ ਵੀ ਆਈਨੇ ਮੇ ਦੇਰ ਤਲਕ ਚਿਹਰਾ ਨਹੀਂ ਰਹਿਤਾ, ਬੜੇ ਲੋਗੋ ਸੇ ਮਿਲਨੇ ਮੇ ਹਮੇਸ਼ਾ ਫਾਸਲਾ ਰੱਖਣਾ, ਬੜੇ ਲੋਗੋ ਸੇ ਮਿਲਨੇ ਮੇ ਹਮੇਸ਼ਾ ਫਾਸਲਾ ਰੱਖਣਾ, ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਹੀ ਪਤੇ ਦੀ ਗੱਲ ਸਾਡੇ ਦੋਸਤਾਂ ਨੇ ਸਾਡੇ ਤੱਕ ਪਹੁੰਚਦੀ ਕੀਤੀ ਹੈ, ਥੈਂਕ ਯੂ ਸੋ ਮਚ ਜੀ। ਔਰ ਅਗਲੀ ਸ਼ਾਇਰੀ ਵੱਲ ਰੁੱਖ ਕਰਦੇ ਹਾਂ ਜੀ। ਗੁਰੂ ਨਾਨਕਪੁਰਾ ਬਠਿੰਡਾ ਪੰਜਾਬ ਤੋਂ ਕਿਸ਼ੋਰ ਸਬਲਾਨੀਆ ਜੀ, ਇਹਨਾਂ ਦੇ ਨਾਲ ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਔਰ ਬੇਟੀ ਅੰਸ਼ੂ। ਕੀ ਲਿਖ ਰਹੇ ਨੇ ਕਿ ਆਪਕੀ ਯਾਦ ਆਏ ਤੋ ਹਮ ਕਿਆ ਕਰੇ, ਆਪ ਯਾਦ ਕਰ ਲਿਆ ਕੀਜੀਏ ਕਿ ਆਪਕੀ ਯਾਦ ਆਏ ਤੋ ਹਮ ਕਿਆ ਕਰੇ, ਯਾ ਦਿਲ ਸੇ ਨਾ ਜਾਏ ਤੋ ਹਮ ਕਿਆ ਕਰੇ, ਸੋਚਤਾ ਹੂੰ ਮੁਲਾਕਾਤ ਹੋਗੀ ਸਪਨੇ ਮੇ, ਸੋਚਤਾ ਹੂੰ ਮੁਲਾਕਾਤ ਹੋਗੀ ਸਪਨੇ ਮੇ, ਅਬ ਨੀਂਦ ਹੀ ਨਾ ਆਏ ਤੋ ਹਮ ਕਿਆ ਕਰੇ। ਦੇਖੋ ਜੀ, ਯਾਦ ਵੀ ਕਰਨਾ ਚਾਹੁੰਦੇ ਹੋ, ਅੱਖਾਂ ਖੋਲ੍ਹ ਕੇ ਸਾਹਮਣੇ ਦੇਖਣਾ ਵੀ ਚਾਹੁੰਦੇ ਹੋ, ਸੁਪਨੇ 'ਚ ਵੀ ਸਾਰਾ ਕੁਛ ਯਾਦ ਕਰਨਾ ਚਾਹੁੰਦੇ ਹੋ, ਚਿਹਰਾ ਖਾਬਾਂ 'ਚ ਲਿਆਉਣਾ ਚਾਹੁੰਦੇ ਹੋ, ਇਹ ਸਾਰਾ ਕੁਝ ਮੁਮਕਿਨ ਨਹੀਂ ਹੋ ਪਾ ਰਿਹਾ। ਇਹਦਾ ਇੱਕੋ ਸਲਿਊਸ਼ਨ ਹੈ ਜੀ। ਕੀ ਹੈ ਸਲਿਊਸ਼ਨ? ਇਹ ਵਾਲਾ ਗੀਤ।

ਜੇ ਸਮੁੰਦਰ ਨਾ ਹੋਵੇ ਤਾਂ ਕਿਸ਼ਤੀ ਕਿਸ ਕੰਮ ਦੀ, ਜੇ ਸਮੁੰਦਰ ਨਾ ਹੋਵੇ ਤਾਂ ਕਿਸ਼ਤੀ ਕਿਸ ਕੰਮ ਦੀ, ਜੇ ਜ਼ਿੰਦਗੀ ਦੇ ਵਿੱਚ ਮਜ਼ਾਕ ਨਾ ਹੋਵੇ ਤਾਂ ਮਸਤੀ ਕਿਸ ਕੰਮ ਦੀ, ਕੁਰਬਾਨ ਹੋ ਜ਼ਿੰਦਗੀ ਆਪਣੇ ਦੋਸਤਾਂ ਦੇ ਉੱਪਰ, ਕੁਰਬਾਨ ਹੋ ਜ਼ਿੰਦਗੀ ਆਪਣੇ ਦੋਸਤਾਂ ਦੇ ਉੱਪਰ, ਜੇ ਤੁਹਾਡੇ ਵਰਗੇ ਦੋਸਤ ਨਾ ਹੋਣ ਤਾਂ ਦੋਸਤੀ ਕਿਸ ਕੰਮ ਦੀ। ਮੈਂ ਵੀ ਇਹੀ ਪੁੱਛਣਾ ਚਾਹੁੰਦਾ ਜੀ, ਕਿਸ ਕੰਮ ਦੀ। ਲੇਕਿਨ ਇਹ ਸ਼ਾਇਰੀ ਜਿਹੜੀ ਸਾਡੇ ਤੱਕ ਭੇਜੀ ਹੈ ਜੀ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ ਨੇ ਭੇਜੀ ਹੈ। ਸ਼ੁਕਰੀਆ ਜੀ ਰਾਕੇਸ਼ ਕੁਮਾਰ ਜੀ, ਥੈਂਕ ਯੂ ਸੋ ਮੱਚ। ਅੱਗੇ ਵਧਦੇ ਹਾਂ ਜੀ, ਅਗਲੀ ਸ਼ਾਇਰੀ ਆਈ ਹੈ ਜੀ ਗੁਰਜੀਤ ਮਾਨ ਜੀ ਦੀ, ਬਠਿੰਡਾ ਤੋਂ। ਕੀ ਲਿਖ ਰਹੇ ਨੇ ਜਨਾਬ? ਗਲਾ ਥੋੜ੍ਹਾ ਜਿਹਾ ਸੁਰ 'ਚ ਕਰ ਲਈਏ ਕਿਉਂਕਿ ਸ਼ਾਇਰੀ ਬਹੁਤ ਸੋਹਣੀ ਹੈ। ਕਹਿੰਦੇ, ਮੇਰੀ ਜ਼ਿੰਦਗੀ ਦੀ ਬੁਝੀ ਹੋਈ ਰਾਤ ਨੂੰ ਚਾਰ ਚੰਨ ਲਗਾਊਂਗਾ। ਮੇਰੀ ਬੁਝੀ ਹੋਈ ਮੇਰੀ

ਜ਼ਿੰਦਗੀ ਦੀ ਬੁਝੀ ਹੋਈ ਰਾਤ ਨੂੰ ਚਾਰ ਚੰਨ ਲਗਾਊਂਗਾ, ਜਦ ਕੋਈ ਮੇਰੇ ਬਾਰੇ ਲਿਖੂਗਾ ਨਾਲ ਤੇਰਾ ਨਾਮ ਜ਼ਰੂਰ ਆਊਗਾ, ਯਾਦਾਂ ਦੀਆਂ ਰਾਹਾਂ 'ਤੇ ਤੁਰਦੇ ਨਾਲ, ਯਾਦਾਂ ਦੀਆਂ ਰਾਹਾਂ 'ਤੇ ਤੁਰਦੇ ਨਾਲ ਆ ਕੇ ਹੱਥਾਂ ਵਿੱਚ ਹੱਥ ਪਾਊਂਗਾ, ਜਦ ਕੋਈ ਮੇਰੇ ਬਾਰੇ ਲਿਖੂ ਨਾਲ ਤੇਰਾ ਨਾਂ ਜ਼ਰੂਰ ਆਊਗਾ। ਕਿ ਕਿਵੇਂ ਮਿਲੇ ਕਿਵੇਂ ਵਿਛੜੇ ਸਾਰੀ ਕਹਾਣੀ ਆਪਣੀ ਸੁਣਾਊਂਗਾ, ਅਤੇ ਉਹ ਇਨਸਾਨ ਰੋਂਦਾ ਜਾਊਗਾ ਜਦ ਕੋਈ ਮੇਰੇ ਬਾਰੇ ਲਿਖੂ ਨਾਲ ਤੇਰਾ ਨਾਂ ਜ਼ਰੂਰ ਆਊਗਾ। ਸੋ ਸੱਚਮੁੱਚ ਦੇ ਵਿੱਚ ਜਦੋਂ ਕੋਈ ਇੰਜ ਕਰਦਾ ਹੈ ਤਾਂ ਨਾਮ ਜ਼ਰੂਰ ਆਉਂਦਾ ਹੈ, ਅਤੇ ਜਦੋਂ ਉਹ ਨਾਮ ਆਉਂਦਾ ਹੈ ਤਾਂ ਫਿਰ ਇਸ ਸਾਰੀ ਮੁਲਾਕਾਤ ਨੂੰ ਜਗਜੀਤ ਅਤੇ ਚਿਤਰਾ ਜੀ ਇਸ ਗਜ਼ਲ ਦੇ ਵਿੱਚ ਕਿਵੇਂ ਬਿਆਨ ਕਰ ਰਹੇ ਨੇ, ਆਓ ਸੁਣਦੇ ਹਾਂ।

ਸੋ ਦੋਸਤ, ਇਹ ਸੀ ਤੁਹਾਡੇ ਦਿਲ ਦੇ ਵਿੱਚ ਵਸੇ ਹੋਏ ਅਹਿਸਾਸ ਅਤੇ ਉਹਨਾਂ ਦਾ ਤਰਜਮਾ। ਸੋ ਕੋਈ ਵੀ ਯਾਦ, ਕੋਈ ਵੀ ਸ਼ਾਇਰੀ ਜੋ ਤੁਹਾਡੇ ਦਿਲ ਦੇ ਵਿੱਚ ਵੱਸਦੀ ਹੋਵੇ, ਤੁਸੀਂ ਸਾਨੂੰ ਸਾਡੇ ਇਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਸਾਂਝਾ ਕਰ ਸਕਦੇ ਹੋ। ਇਸ ਉਮੀਦ ਦੇ ਨਾਲ ਕਿ ਅਗਲੀ ਵਾਰ ਜਲਦ ਮੁਲਾਕਾਤ ਹੋਵੇਗੀ, ਇਸੇ ਹੀ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸ਼ਾਇਰੀਆਂ ਨੂੰ ਅਸੀਂ ਜ਼ਰੂਰ ਪੜ੍ਹਾਂਗੇ ਅਤੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਗਜ਼ਲ ਗੀਤ ਵੀ ਪਲੇ ਕਰਾਂਗੇ। ਸੋ ਜਾਂਦੇ ਜਾਂਦੇ ਇੱਕ ਸ਼ਾਇਰੀ ਅਰਜ਼ ਕਰ ਰਿਹਾ ਕਿ ਲਫ਼ਜ਼ ਮੁੱਕ ਜਾਂਦੇ

ਨੂੰ ਸਾਡੇ ਇਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਸਾਂਝਾ ਕਰ ਸਕਦੇ ਹੋ। ਇਸ ਉਮੀਦ ਦੇ ਨਾਲ ਕਿ ਅਗਲੀ ਵਾਰ ਜਲਦ ਮੁਲਾਕਾਤ ਹੋਵੇਗੀ, ਇਸੇ ਹੀ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਸ਼ਾਇਰੀਆਂ ਨੂੰ ਅਸੀਂ ਜ਼ਰੂਰ ਪੜ੍ਹਾਂਗੇ ਅਤੇ ਉਹਨਾਂ ਦੇ ਨਾਲ ਮਿਲਦੇ ਜੁਲਦੇ ਗਜ਼ਲ ਗੀਤ ਵੀ ਪਲੇਅ ਕਰਾਂਗੇ। ਸੋ ਜਾਂਦੇ ਜਾਂਦੇ ਇੱਕ ਸ਼ਾਇਰੀ ਅਰਜ਼ ਕਰ ਰਿਹਾ ਕਿ ਲਫ਼ਜ਼ ਮੁੱਕ ਜਾਂਦੇ ਨੇ, ਅਹਿਸਾਸ ਨਹੀਂ ਮੁੱਕਦੇ, ਸਫ਼ਰ ਲੰਘ ਜਾਂਦੇ ਨੇ, ਵਿਸ਼ਵਾਸ ਨਹੀਂ ਮੁੱਕਦੇ, ਫਿਰ ਮਿਲਾਂਗੇ ਨਵੀਂ ਸ਼ਾਇਰੀਆਂ ਦੇ ਨਾਲ। ਦਿਲਾਂ ਦੇ ਇਹ ਜੋ ਰਿਸ਼ਤੇ ਨੇ ਕਦੇ ਖਾਸ ਨਹੀਂ ਮੁੱਕਦੇ।

एफएम रेनबो लाने मां कसम सुनते रहिए 102.7 एफएम रेनबो।

ਜਵਾਬ ਦੋ ਨਾ। ਲਓ ਜੀ, ਮੈਂ ਕਿਹਾ ਜੀ ਸਵਾਲ ਲੈ ਕੇ ਮੈਂ ਤਾਂ ਹਾਜ਼ਰ ਹੋ ਗਿਆ ਜੀ, ਤੁਹਾਡਾ ਆਪਣਾ ਦੋਸਤ ਅਤੇ ਪ੍ਰੋਗਰਾਮ ਹੈਲੋ ਜਲੰਧਰ ਹੈ ਜੀ, ਜਿਸ ਦੀ ਸ਼ੁਰੂਆਤ ਹੋ ਚੁੱਕੀ ਇੰਨੇ ਖੂਬਸੂਰਤ ਮਿਊਜ਼ਿਕ ਸੌਂਗ ਦੇ ਨਾਲ। ਐਸ ਪੀ ਬਾਲਾ ਸੁਬਰੇਮਨੀਅਮ ਸਾਹਿਬ ਦੀ ਆਵਾਜ਼ ਜਿਹੜੀ ਹੈ ਨਾ, ਉਹ ਪਾਰਾਪਨ ਜਿਹੜਾ ਆਵਾਜ਼ ਦੇ ਵਿੱਚ ਆ ਮਜਬੂਰ ਕਰ ਦਿੰਦਾ। ਅਤੇ ਬਸ ਫਿਰ ਮੈਂ ਵੀ ਮਜਬੂਰ ਹੋ ਗਿਆ ਜੀ ਤੁਹਾਡੇ ਕੋਲੋਂ ਫਨੀ ਫਨੀ ਜਿਹੇ ਸਵਾਲ ਪੁੱਛਣ ਦੇ ਲਈ। ਸੋ ਫਨੀ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਨੇ ਜੀ, ਬਹੁਤ ਹੀ ਪ੍ਰੋਗਰਾਮ ਜਿਹੜਾ ਅੱਜ ਦਾ, ਤੁਹਾਡੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਾਂਗੇ। ਪਰ ਇੰਤਜ਼ਾਰ ਰਹੇਗਾ ਕਦੋਂ ਸਾਡੇ ਕਾਲਰ ਦੋਸਤ ਸਾਡੇ ਤੱਕ ਪਹੁੰਚਦੇ ਨੇ, ਮੇਰੇ ਸਵਾਲਾਂ ਦੇ ਜਵਾਬ ਦਿੰਦੇ ਨੇ, ਅਤੇ ਬਾਅਦ 'ਚ ਉਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਫਿਲਹਾਲ ਪਹਿਲੇ ਕਾਲਰ ਦੋਸਤ ਆਉਣ ਪਹੁੰਚਣੇ, ਆਓ ਜੀ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਸਵਾਲ। ਹੈਲੋ ਹੈਲੋ ਹੈਲੋ ਹੈਲੋ ਬੇ ਭਾਈ, ਆਵਾਜ਼ ਆਉਂਦੀ ਆ? ਹੈਲੋ ਹੈਲੋ ਪਤਾ ਨਹੀਂ ਜੀ ਫੋਨ ਰੱਖ ਕੇ ਕਿੱਥੇ ਚਲੇ ਗਏ, ਦੱਸੋ। ਹੁਣੇ ਤਾਂ ਹੈਲੋ ਹੈਲੋ ਕਰ ਰਹੇ ਸੀਗੇ ਜੀ। ਖੈਰ ਕੋਈ ਗੱਲ ਨਹੀਂ, ਪਤਾ ਨਹੀਂ, ਮੈਂ ਤਾਂ ਉਹਨਾਂ ਨੂੰ ਆਖਿਆ ਸੀ ਕਿ ਸਵਾਲ ਤੁਹਾਨੂੰ ਸੌਖਾ ਜਿਹਾ ਪੁੱਛਾਂਗਾ, ਔਖਾ ਨਹੀਂ ਪੁੱਛਾਂਗਾ, ਪਰ ਪਤਾ ਨਹੀਂ ਕਿੱਧਰਲੇ ਪਾਸੇ ਚਲੇ ਗਏ। ਚਲੋ ਅਸੀਂ ਵੀ ਹੁਣ ਗਾਣਾ ਲਾ ਦਿੰਦੇ, ਕਿਹੜੇ ਪਾਸੇ ਜਾਈਏ ਸੱਜਣਾ? ਮਤਲਬ ਇਹ ਗਾਣਾ ਨਹੀਂ ਲਾਉਣਾ, ਆਪਾਂ ਮਾਹੌਲ ਨੂੰ ਥੋੜ੍ਹਾ ਵਧੀਆ ਬਣਾਉਣਾ ਨਾ, ਰੋਣ ਵਾਲਾ ਗੀਤ ਨਹੀਂ ਲਾਉਣਾ। ਇਹ ਗਾਣਾ ਜਿਨ੍ਹਾਂ ਨੇ ਗਾਇਆ ਉਹਨਾਂ ਦਾ ਗੀਤ ਸੁਣਾਉਂਦਾ ਜੀ ਤੁਹਾਨੂੰ। ਸਤਿੰਦਰ ਸਰਤਾਜ ਦੀ ਆਵਾਜ਼ 'ਚ ਆਪਾਂ ਟਰੈਕ ਪਲੇ ਕਰਦੇ ਹਾਂ ਜੀ ਪ੍ਰੋਗਰਾਮ ਹੈਲੋ ਜਲੰਧਰ ਦਾ, ਔਰ ਉਮੀਦ ਕਰਦੇ ਹਾਂ ਕਿ ਉਨੀ ਦੇਰ ਤੱਕ ਸਾਡੇ ਦੋਸਤ ਸਾਡੇ ਕੋਲ ਪਹੁੰਚ ਜਾਣਗੇ।

0: ਵੈਲਕਮ ਬੈਕ ਜੀ, ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਅਤੇ ਹੈਲੋ ਜਲੰਧਰ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਸਾਡੇ ਕਾਲਰ ਦੋਸਤ ਆਉਣ ਪਹੁੰਚੇ ਨੇ ਜੀ। ਆਓ ਕਰਦੇ ਉਹਨਾਂ ਦੇ ਨਾਲ ਗੱਲਬਾਤ ਅਤੇ ਜਾਣਦੇ ਹਾਂ ਜੀ ਕੀ ਦਿਮਾਗੀ ਕਸਰਤ ਕਰਕੇ ਆਏ ਨੇ ਜਾਂ ਨਹੀਂ। ਹੈਲੋ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਕੌਣ ਜਨਾਬ ਆਏ ਨੇ ਅੱਜ? ਹੈਲੋ ਜੀ,
1: ਬੋਲਦਾ ਗੋਪਾਲ ਨਗਰ ਜਲੰਧਰ
0: ਜੀ। ਪ੍ਰਵੀਨ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ, ਕੀ ਹਾਲ ਚਾਲ ਨੇ ਤੁਹਾਡੇ? ਚੈਕੋ ਸਲਵਾਕੀਆ ਦਾ ਜਿਹੜਾ ਝੰਡਾ ਹੈ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ? ਚੈਕੋ ਸਲਵਾਕੀਆ ਦਾ ਝੰਡਾ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ? ਨਹੀਂ ਹੈਗੀ, ਲੈ ਦੱਸੋ ਸੌਖਾ ਜਿਹਾ ਤਾਂ ਜਵਾਬ ਹੈ ਜੀ। ਇਹਦਾ ਜਵਾਬ ਆ ਜੀ ਹਵਾ 'ਚ। ਹਵਾ 'ਚ ਹੀ ਲਹਿਰਾਇਆ ਗਿਆ ਸੀ ਨਾ। ਚਲੋ ਕੋਈ ਨਹੀਂ, ਅਗਲਾ ਸਵਾਲ ਪੁੱਛਦੇ ਜੀ ਤੁਹਾਨੂੰ, ਠੀਕ ਆ ਜੀ? ਤੁਸੀਂ ਤੁਹਾਡਾ ਅਗਲਾ ਸਵਾਲ ਹੈਗਾ ਜੀ, ਇੰਡੋਨੇਸ਼ੀਆ ਦਾ ਝੰਡਾ ਪਹਿਲੀ ਵਾਰੀ ਕਿੱਥੇ ਲਹਿਰਾਇਆ ਗਿਆ ਸੀ? ਨਹੀਂ ਨਹੀਂ ਨਹੀਂ, ਉਹ ਡੰਡੇ 'ਤੇ ਜੀ। ਪ੍ਰਵੀਨ ਜੀ ਹੱਸੋ, ਨਹੀਂ ਨਹੀਂ ਤੁਹਾਡੇ ਹਾਸੇ ਦੀ ਆਵਾਜ਼ ਨਹੀਂ ਸੁਣੀ। ਨਹੀਂ ਸਵਾਲ ਨਹੀਂ, ਇੱਕ ਵਾਰੀ ਹੱਸ ਕੇ ਤੇ ਦਿਖਾ ਦੋ। ਚਲੋ ਬਹੁਤ ਬਹੁਤ ਸ਼ੁਕਰੀਆ, ਕੀ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਪ੍ਰਵੀਨ ਜੀ। ਤੇ ਗਾਣਾ ਕਿਹੜਾ ਸੁਣੋਗੇ ਜਨਾਬ?
1: ਗਾਣਾ ਦੇਸ਼ ਪ੍ਰੇਮੀ ਦਾ ਲਾ ਦੇ, ਜਾਤੇ ਹੈ ਤੇ ਜਾਓ।
0: ਜੀ ਜਨਾਬ, ਤੁਹਾਡਾ ਗਾਣਾ ਜਿਹੜਾ ਜੀ ਆਪਾਂ ਜ਼ਰੂਰ, ਪਰ ਤੁਸੀਂ ਗਾਣੇ ਕਿਸੇ ਹੋਰ ਦੀ ਫਰਮਾਇਸ਼ ਕੀਤੀ ਸੀ। ਖੈਰ, ਜਿਸ ਚੀਜ਼ ਦੀ ਫਰਮਾਇਸ਼ ਆਈ ਸੀ ਜੀ, ਉਹ ਅਸੀਂ ਤੁਹਾਡੇ ਵਾਸਤੇ ਜ਼ਰੂਰ ਪਲੇ ਕਰਾਂਗੇ। ਥੈਂਕ ਯੂ ਸੋ ਮੱਚ, ਤੁਸੀਂ ਸਾਡੇ ਨਾਲ ਜੁੜੇ, ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜੀ, ਇੰਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਸਾਡਾ ਸਾਥ ਨਿਭਾਉਣ ਦੇ ਲਈ। ਪ੍ਰਵੀਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਸੁਣਦੇ ਆ ਜੀ ਇਹਨਾਂ ਦਾ ਫਰਮਾਇਸ਼ੀ ਗੀਤ, ਅਤੇ ਉਡੀਕ ਰਹੇਗੀ ਸਾਡੇ ਅਗਲੇ ਕਾਲਰ ਦੋਸਤ ਦੀ, ਜਿਹਨਾਂ ਤੋਂ ਪੁੱਛਾਂਗੇ ਅਸੀਂ ਇੱਕ ਹੋਰ ਇੱਦਾਂ ਦੇ ਮਤਲਬ ਸਵਾਲ, ਦਿਮਾਗ ਦੀ ਕਸਰਤ

ਕੀ ਹੋਣੀ ਹੈ, ਕੀ ਕਹਿੰਦੇ ਹੁੰਦੇ ਉਹਨੂੰ, ਮਤਲਬ ਜੋ ਵੀ ਐਕਸਰਸਾਈਜ਼ ਅੰਗਰੇਜ਼ੀ 'ਚ ਨਾ ਉਹ ਹੋਣੀ ਹੈ। ਪਰ ਫਿਲਹਾਲ ਦੇ ਲਈ ਸੁਣਦੇ ਆ ਜੀ ਸਾਡਾ ਟਰੈਕ ਪ੍ਰਵੀਨ ਜੀ ਦੀ ਫਰਮਾਇਸ਼ 'ਤੇ, ਜੇ ਚਾਹੁੰਦੇ ਹੋ ਤੁਸੀਂ ਵੀ ਕਾਲ ਕਰਨਾ, ਨੰਬਰ ਹੈ ਜੀ 0181 2341174।

0: ਆਪਣੇ
1: ਹਾਂਜੀ
0: ਘਰੇ
1: ਹਾਂਜੀ,
0: ਜਾਣਾ ਜੀ, ਜਵਾਬ ਦੇਣਾ ਹੁੰਦਾ ਘਰਦਿਆਂ ਨੂੰ।
1: ਉਹ ਵੀ ਤੁਹਾਡੇ ਨਾਲ ਰਹਿਣਾ ਜੀ, ਸਾਡੇ ਨਾਲ।
0: ਹਾਂ ਹਾਂ ਹਾਂ ਬਿਲਕੁਲ। ਅੱਛਾ ਰਵਿੰਦਰ ਜੀ, ਆਪਾਂ ਤਾਂ ਪਹਿਲਾਂ ਹੀ ਹੱਸ ਲਿਆ, ਚਲੋ ਕੋਈ ਨਹੀਂ, ਹਾਸੇ ਵਾਲੀ ਇੱਕ ਹੋਰ ਅਗਲੀ ਗੱਲ ਤੁਹਾਡੇ ਵਾਸਤੇ। ਸਾਡਾ ਸਵਾਲ ਹੈ ਅੱਜ ਦੇ ਇਸ ਪ੍ਰੋਗਰਾਮ 'ਚ ਖਾਸ ਤੌਰ ਤੇ, ਕਿ
1: ਹਾਂਜੀ
0: ਕਹਿੰਦੇ ਨੇ ਕਿ ਜੇਕਰ ਸਿੱਧੀ ਉਂਗਲੀ ਦੇ ਨਾਲ ਘਿਓ ਨਾ ਨਿਕਲੇ,
1: ਹਾਂਜੀ,
0: ਜੇ ਸਿੱਧੀ ਉਂਗਲੀ ਨਾਲ
1: ਸਿੱਧੀ
0: ਘਿਓ ਨਾ ਨਿਕਲੇ ਤਾਂ ਫਿਰ ਕੀ ਕਰਨਾ ਚਾਹੀਦਾ ਜੀ?
1: ਉਦਾਂ ਤਾਂ ਲੋਕੀ ਤਾਂ ਇਹ ਕਹਿੰਦੇ ਵੀ ਟੇਢੀ ਕਰ ਲੈਣੀ ਚਾਹੀਦੀ ਹੈ ਫੇਰ ਨਿਕਲਿਆ ਆਉਂਦਾ,
0: ਨਹੀਂ ਗਲਤ ਗੱਲ ਹੈ ਜੀ, ਉਂਗਲੀ
1: ਪਰ
0: ਟੇਢੀ
1: ਬੰਦੇ ਦਾ
0: ਕਾਹਤੇ
1: ਇੱਕ
0: ਕਰਨੀ
1: ਤਾਂ
0: ਜੀ? ਕਿਸੇ ਦੀ ਉਂਗਲੀ ਅਸੀਂ ਟੇਢੀ ਕਿਉਂ ਕਰਨੀ? ਕਿੰਨੀ ਗਲਤ ਗੱਲ ਹੈ ਜੀ।
1: ਆਪਰੇਸ਼ਨ ਕਰਾਉਂਦਾ ਫਿਰ ਬਾਅਦ ਚ,
0: ਆਪਰੇਸ਼ਨ ਕਰਾਉਂਦਾ ਫਿਰ, ਲਓ ਦੱਸੋ ਨਾ, ਖਰਚਾ ਪੈ ਗਿਆ ਨਾ। ਕਹਿਣਾ
1: ਹਾਂਜੀ
0: ਕੀ
1: ਸਰ,
0: ਹੋਇਆ ਜੀ? ਕਹਿਣਾ ਜੀ ਬਸ ਘੇ ਕੱਢਣਾ ਸੀਗਾ ਡੱਬੀ 'ਚੋਂ ਅਤੇ ਤਾਂ ਕਰਕੇ ਹੋ ਗਿਆ, ਹੈ ਨਾ।
1: ਹਾਂਜੀ
0: ਬੰਦਾ
1: ਹਾਂਜੀ,
0: ਚਮਚ, ਕੜਛੀ, ਕਿੰਨਾ ਕੁਛ ਹੈ ਨਾ ਜੀ, ਉਹ ਕੱਢਣਾ ਹੋਵੇ ਤਾਂ ਬੰਦਾ ਉਹ ਵੀ ਤਾਂ ਯੂਜ਼ ਕਰ ਸਕਦਾ ਨਾ ਜੀ।
1: ਹਾਂਜੀ ਹਾਂਜੀ, ਉਂਗਲੀ ਵੈਸੇ ਵੀ ਨਹੀਂ ਪਾਉਣੀ ਚਾਹੀਦੀ, ਹੋ ਸਕਦਾ ਘੇ ਗਰਮ ਹੀ ਹੋਵੇ,
0: ਹਾਂ ਇਹ ਵੀ ਗੱਲ ਹੈ, ਦੱਸੋ
1: ਫਿਰ ਵੀ ਨੁਕਸਾਨ ਹੋ ਸਕਦਾ ਹੈ।
0: ਲੋਕ ਕਿੱਡੀ ਵੱਡੀ ਗੱਲ ਕਰਤੀ, ਕਹਿੰਦੇ ਘੇ ਗਰਮ ਹੋਵੇ। ਲੈ ਤੁਸੀਂ ਤਾਂ, ਜੋ ਮੇਰਾ ਅਗਲਾ ਮੈਂ ਸਵਾਲ ਦੁਬਾਰਾ ਪੁੱਛਣਾ ਸੀਗਾ ਉਹਦਾ ਮੈਂ ਜਵਾਬ ਇਹੀ ਦੇਣਾ ਸੀ ਵੀ ਘੇ ਗਰਮ ਕਰ ਲੈਣਾ ਚਾਹੀਦਾ, ਪਰ ਕੋਈ ਗੱਲ ਨਹੀਂ, ਮੈਨੂੰ ਲੱਗਦਾ ਸਾਡੇ ਦੋਸਤਾਂ ਨੇ ਸਾਡੀ ਗੱਲਬਾਤ ਸੁਣੀ ਨਹੀਂ। ਮੈਂ ਦੁਬਾਰਾ ਸਵਾਲ ਪੁੱਛਦਾ, ਤੁਸੀਂ ਪਤਾ ਜਵਾਬ ਦੇਣਾ ਕਿ ਚਮਚ ਕੜਛੀ ਇਸਤੇਮਾਲ ਕਰਨੀ ਚਾਹੀਦੀ ਹੈ, ਉਂਗਲੀ ਟੇਢੀ ਨਹੀਂ ਕਰਨੀ ਚਾਹੀਦੀ, ਠੀਕ ਆ ਜੀ?
1: ਹਾਂਜੀ
0: ਚਲੋ। ਅੱਛਾ ਆਪਣੇ ਰਵਿੰਦਰ ਜੀ, ਤੁਸੀਂ ਦੱਸਣਾ ਜੀ, ਜੇਕਰ ਸਿੱਧੀ ਉਂਗਲੀ ਨਾਲ ਘੇ ਨਾ ਨਿਕਲੇ ਫਿਰ ਕੀ ਕਰਨਾ ਚਾਹੀਦਾ?
1: ਚਮਚੇ ਜਾਂ ਕੜਛੀ ਨਾਲ ਕੱਢ ਲੈਣਾ ਚਾਹੀਦਾ ਜੀ।
0: ਹਾਂ ਬਿਲਕੁਲ ਜੀ, ਪਰ ਗਰਮ ਵੀ ਤਾਂ ਕਰ ਸਕਦੇ ਆ ਨਾ ਜੀ ਆਪਾਂ ਘੇ ਨੂੰ।
1: ਬਿਲਕੁਲ,
0: ਸੋ ਹੁਣ ਸਾਡੇ ਦੋਸਤਾਂ ਨੇ ਸੁਣ ਲਿਆ ਸਾਡਾ ਜੋਕ, ਹੁਣ ਦੋਸਤ ਬਹੁਤ ਹੱਸੇ ਹੋਣਗੇ, ਦੋਸਤ ਇਹ ਵੀ ਕਹਿ ਰਹੇ ਹੋਣਗੇ ਕਿੰਨੀ। ਹਾਂ ਲਓ ਜੀ, ਦੱਸੋ ਕਿੰਨੀਆਂ ਤਰਕੀਬਾਂ ਪੰਜਾਬੀਆਂ ਨੂੰ, ਤਰਕੀਬਾਂ ਤਾਂ ਆਉਂਦੀਆਂ ਨੇ ਪੰਜਾਬੀਆਂ ਦੇ ਕੋਲ, ਹੋਰ ਹੈ ਕੀ ਹੈ ਜੀ? ਹਾਂ ਬਿਲਕੁਲ ਜੀ ਬਿਲਕੁਲ। ਇੱਕ ਵਾਰੀ ਨਾ, ਚਲੋ ਮੈਂ ਹੁਣ ਅਗਲੀ ਨੈਕਸਟ ਕਾਲ 'ਤੇ ਕਰਾਂਗੇ, ਆਪਣੀ ਕਾਲ ਜ਼ਿਆਦਾ ਲੰਬੀ ਹੋ ਰਹੀ ਹੈ। ਫਿਲਹਾਲ ਆਪਾਂ ਤੁਹਾਡੀ ਫਰਮਾਇਸ਼ ਪੁੱਛਦੇ ਹਾਂ ਜੀ ਕਿ